Back to the back.

जन बिछड़िया चिरी मिलाना धन धन सतगुर दिन नाम दृढ़ाया जन नानक।

पार ब्रह्म होवे साधु संग।

ਗੁਰ ਸਿੱਖ ਸਾਧ ਸੰਗ ਰੰਗ ਮੈਂ ਰੰਗੀਲੇ ਭੈ ਰੰਗ ਮੈਂ ਰੰਗੀਲੇ ਭੈ ਗੁਰ ਸਿੱਖ ਸਾਧ ਸੰਗ ਰੰਗ ਮੈਂ ਰੰਗੀ

ਹਰ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨਾ ਸੁਖਾਏ।

0: ਹਰ ਜਨ ਰਾਮ ਨਾਮ ਗੁਣ ਗਾਵੇ,
1: ਹਰ ਜਨ ਰਾਮ ਨਾਮ ਗੁਣ ਗਾਵੇ,
0: ਹਰ ਜਨ ਰਾਮ ਨਾਮ ਗੁਣ ਗਾਵੇ,
1: ਹਰ ਜਨ ਰਾਮ ਨਾਮ ਗੁਣ ਗਾਵੇ।
0: ਤੇਰੀ ਭਗਤ ਨਾ ਸੋਡੂ ਭਾਵੇਂ ਲੋਕ ਹੱਸੇ, ਤੇਰੀ ਭਗਤ ਨਾ ਸੋਡੂ ਭਾਵੇਂ ਲੋਕ ਹੱਸੇ, ਸਾਚ ਨਾਮ ਮੇਰਾ ਹੀਰਾ ਬਸੈ, ਸਾਚ ਨਾਮ ਮੇਰਾ ਹੀਰਾ ਬਸੈ, ਹਰ ਜਨ ਰਾਮ।

ਲਿਖ ਲਿਓ ਸਰੀਰ ਕਬੀਰ ਕਬੀਰ ਕੇ ਸੋ ਕੇਸਾ ਕਬੀਰ।

बिन भागा सतसंग ना लब्बै, बिन संगत मैल भरी जै जियो, वड भागी हर संग।

ਬਿਨ ਸੰਗਤ ਮੈਲ ਭਰੀ ਜੈ ਜੀਉ ਬਿਨ ਸੰਗਤੀ ਸਭ ਐਸੇ ਰਹੇ

ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ

ਮਿਲ ਸਤ ਸੰਗਤ ਖੋਜ ਦਸਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ

ਕਰੋ ਪ੍ਰਤਿਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਓ ਮੈਂ ਬਿਨ ਗੁਰ ਦੇਖੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੈ ਅਰਦਾਸ
2: ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ।

ਵਾਹਿਗੁਰੂ ਜੀ ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਅਰਦਾਸ ਕਿਉਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧਿਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ। ਦਸਾਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚਿਤਿਆਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ,

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਦਤਾਰ ਪਾਤਸ਼ਾਹ ਜੀਓ। ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ, ਆਪ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਦਤਾਰ ਸਤਿਗੁਰੂ ਜੀਓ, ਆਪ ਜੀ ਨੇ ਉੱਦਮ ਉਪਰਾਲਾ ਬਖਸ਼ਿਸ਼ ਕੀਤਾ ਹੈ, ਸੰਗਤਾਂ ਨੇ ਰਲ ਮਿਲ ਕੇ ਹਰੀ ਜਸ ਗਾਇਣ ਕੀਤਾ ਹੈ ਦਤਾਰ ਪਾਤਸ਼ਾਹ, ਦਿਨ ਵਿੱਚ ਸ੍ਰੀ ਸਹਿਜ ਪਾਠ ਦੇ ਵਿੱਚੋਂ ਗੁਰਬਾਣੀ ਪੜ੍ਹੀ ਗਈ, ਸੋਦਰ ਦੇ ਪਾਠ ਹੋਏ ਉਪਰੰਤ ਕੀਰਤਨ ਹੋਇਆ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਤੋਂ ਆਪ ਜੀ ਦੀ ਸੇਵਾ 'ਚ ਵਿਚਰਦਿਆਂ ਗਾਇਣ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਸਤਿਗੁਰੂ ਜੀਓ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਸਾਸ ਸਾਸ ਹਮ ਭੂਲਣ ਹਾਰੇ, ਤੁਮ ਸਮਰੱਥ ਅਗਣਤ ਅਪਾਰੇ, ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ। ਅੱਗੇ ਤੋਂ ਸੋਝੀ ਦੇਣੀ ਗੁਰਬਾਣੀ ਦਾ ਕੀਰਤਨ ਦਾ ਰਸ ਬਖਸ਼ਿਸ਼ ਕਰਨਾ, ਨਾਮ ਬਾਣੀ ਦੇ ਨਾਲ ਜੋੜਨਾ ਸੱਚੇ ਸਤਿਗੁਰੂ ਜੀਓ, ਰਹਿਤ ਵਹਿਤ ਵਿੱਚ ਕਿਰਪਾ ਕਰਨਾ, ਕੁਰਹਿਤਾਂ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ, ਪੰਥ ਦੀ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਕਰਨੀ ਦਤਾਰ ਸਤਿਗੁਰੂ ਜੀਓ। ਦਤਾਰ ਪਾਤਸ਼ਾਹ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ, ਸਾਰਿਆਂ ਦੀ ਸੇਵਾ ਸਾਏ ਪਾਉਣੀ, ਤਿਲ ਫੁੱਲ ਭਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਸਤ ਸੰਤੋਖ ਦਇਆ ਧਰਮ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ, ਪਰਿਵਾਰਾਂ 'ਚ ਸੁੱਖ ਸ਼ਾਂਤੀ ਦੇਣੀ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਤਾਰ ਪਾਤਸ਼ਾਹ। ਸਤਿਗੁਰੂ ਜੀ, ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਸੁਰਜੀਤ ਕੌਰ ਜੀ ਦੇਗ ਵਾਸਤੇ 5 ਪਾਉਂਡ, ਸਰਦਾਰ ਦਲਜੀਤ ਸਿੰਘ ਬੀਬੀ ਵਿਗਿਆਨ ਕੌਰ ਵੱਲੋਂ ਲੰਗਰਾਂ ਵਾਸਤੇ 21 ਪਾਉਂਡ, ਕਮਾਈ ਵਿੱਚ ਵਾਧੇ ਦੀ ਅਰਦਾਸ ਬੇਨਤੀ ਦਤਾਰ ਸਤਿਗੁਰੂ ਜੀਓ। ਗੁਰਮਤਿ ਅਨੁਸਾਰ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਅਰਦਾਸ ਭਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ। ਦਤਾਰ ਪਾਤਸ਼ਾਹ, ਸਾਰੇ ਸੰਸਾਰ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤੈ ਲਿਓ ਜੇਤਾ ਸਮੁੰਦ ਸਾ

ਕਿਰਪਾ ਕਰਨੀ ਪਾਤਸ਼ਾਹ ਜੀਓ, ਸੁੱਖ ਸ਼ਾਂਤੀ ਵਰਤਾਉਣੀ ਸੱਚੇ ਪਾਤਸ਼ਾਹ। ਨਤਾਰ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਰਾ ਆਗਿਆ ਪਈ ਅਕਾਲ ਕੀ।

ਵਾਹਿਗੁਰੂ ਸਾਹਿਬ ਜੀ ਸੋਹਲਾ ਰਾਗ ਗੋੜ ਦੀਵ ਕੀ ਮਹੱਲਾ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜਾਕਰ ਕੀਰਤੀ ਆਖੀਐ ਕਰਤੇ ਕਾਹੋਈ ਵਿਚਾਰੋ ਤਿਤ ਕਰ ਗਾਹੋ ਸੋਹਿਲਾ ਸਿਵਰੋ ਸਿਰਜਨਹਾਰੋ ਤੁਮ ਗਾਓ ਮੇਰੇ ਨਰ ਪਉ ਕਾ ਸੋਹਿਲਾ ਹਉ ਵਾਦ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤ ਜੀਅੜ ਸਮਾਲਿਅਮ ਦੇਖੇਗਾ ਦੇਵਨਹਾਰ ਤਿਰਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇਵ ਸੱਜਣ ਸੀਸੜੀਆਂ ਜੋ ਹੋ ਸਹਿ ਸੋ ਮੇਲ ਕਰ ਕਰ ਹੋ ਪਹੁੰਚਿਆ ਸਦਰੇ ਨੇਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੀਵਨ ਰਾਗਾ ਸਮ ਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋਵੇ ਸਨੇਕ ਬਾਬਾ ਜਾ ਕਰ ਕਰਤੇ ਕੀਰਤ ਹੋਏ ਸੋ ਕਹਿ ਰਾਖ ਵਡਾਈ ਤੁਇ ਰਹਾਓ ਵਿਸੇ ਚਸਿਆ ਘੜੀਆ ਪੈਰਾ ਤਿੱਤੀ ਵਾਰੀ ਮਾਹੋਆ ਸੂਰਜ ਕੋ ਰੁੱਤ ਨੇਕ ਨਾਨਕ ਪੇਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦੀਕ ਬਣੇ ਤਾਰਕ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਾਉਣ ਚੋਰੋ ਕਰੇ ਸੰਗਮਨਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਾਉ ਖੰਨਾ ਤੇਰੀ ਆਰਤੀ ਅਨਹੱਤਾ ਸਦ ਵਜਨ ਤੇਰੀ ਰਹਾਓ ਸਹਿਸ ਤਵ ਨੈਨਨ ਨੈਨ ਹੈ ਤੋਏ ਕਉ ਸਹਿ ਸੂਰਤ ਨਨਕ ਤੋਏ ਸਹਿਸ ਪਦ ਵਿਮਨਾ ਨੇਕ ਪਦ ਗੰਧ ਬਿਨ ਸਾਸਤਾ ਗੰਧੀ ਵਿਚਲ ਤਮੋਹੀ ਸਾਮੈ ਜੋ ਜੋ ਤੈ ਸੋਏ ਤਿਹ ਦੇ ਚਾਨਣ ਸਾਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਰਮ ਕ੍ਰਾਂਧ ਲੋਵਤ ਮਨੋ ਆਨੰਦ ਨੋ ਮੁਹਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਹੋ ਜਾਤੇ ਤੇਰੇ ਨਾਇ ਵਾਸਾ ਰਾਗ ਔੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਵੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੈ ਕਰ ਸਾਧੂ ਜਲਪਨ ਵੱਡਾ ਹੈ ਕੰਡੋਤਪਨ ਵੱਡਾ ਹੈ ਰਹਾਓ ਸਾਖ ਹਰ ਸਾਧਨਾ ਜਾਣਿਆ ਤਰੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲਾ ਚੁਬੈ ਦੁੱਖ ਪਾਵੈ ਜਮਕਾਰ ਸਾਹਿਬ ਸੇ ਡੰਡਾ ਹੈ ਹਰ ਜਨ ਹਰ ਹਨਾ ਸਮਾਣੇ ਦੁਖ ਜਨ ਮਨ ਪਉ ਖੰਡਾ ਹੈ ਆਪਣਾ ਸੀ ਪੁਰਖ ਪਾਇਆ ਪਰਮੇਸ਼ਰ ਬੋ ਸੁਖ ਖੰਡ ਬ੍ਰਹਿਮੰਡਾ ਹੈ ਹਮ ਗਰੀ ਮਸਕੀਨ ਪ੍ਰਾ ਤੇਰੇ ਹਰ ਆਖ ਰਾਖ ਵਡ ਵੱਡਾ ਹੈ ਜਾਂ ਨਾਨਕ ਨਾਮ ਆਧਾਰ ਟੇਕੈ ਹਰਨਾਮੇ ਹੀ ਸੁਰਖ ਮੰਡਾ ਹੈ ਰਾਗ ਔੜੀ ਪੂਰਬੀ ਮਹੱਲਾ ਪੰਜਵਾਂ।

Wow.

0: ਨਿਰੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਚਿਆਰਾ ਹੋਈ ਐ ਕੂੜੈ ਟੁੱਟੈ ਪਾਲ
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ
0: ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ
1: ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ
0: ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
1: ਨਾਨਕ ਹੁਕਮੈ ਜੇ ਬੁਝੈ ਤਾ ਹਮੈ ਕਹੈ ਨਾ
0: ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ
1: ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਾਵੈ
0: ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹੇ
1: ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਥ ਰਹਿ ਦੂਰ
0: ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ

0: ਜਿਤ ਦਿਸੈ ਦਰਬਾਰ।
1: ਮੋਹ ਕੇ ਬੋਲਣ ਬੋਲੀ ਅਜਤ ਸੁਣ ਧਰੇ ਪਿਆਰ।
0: ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ।
1: ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ।
0: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ।
1: ਆਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਏ।
2: ਨਾਨਕ
1: ਗਾਵੀਐ ਗੁਣੀ ਨਿਧਾਨ। ਗਾਵੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁ ਘਰ ਲੈ ਜਾਏ।
2: ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਾ ਸਮਾਈ।
1: ਗੋਰੀ ਸ਼ਿਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ।
2: ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ। ਗਾਇਕ
1: ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
2: ਕੀਰਤ ਨਾ ਵਾਜੇ ਤਿਸ ਭਾਵਾ ਬਿਨ ਭਾਣੇ ਕੇ ਨਾ ਏਕ ਰੀ।
1: ਸਿਰ ਠੁਪਾਈ ਵੇਖਾਂ ਬਿਨ ਕਰਮਾ ਕੀ ਮਿਲੈ ਲਈ।
2: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ।
1: ਗਾਇਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
2: ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ।
1: ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ।
2: ਚੰਗਾ ਨਾ ਉਰਖਾਈ ਕੈ ਜਸ ਕੀਰਤ ਜਗਲੇ।
1: ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ।
2: ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤ ਰੇ।
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ।
2: ਰੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ।
1: ਸ਼ਹਿਦ ਪੀਰ ਸੁਰਨਾ ਸੁਣੇ ਧਰ ਤਬਲੇ ਆਕਾਸ਼।
2: ਸੁਣੇ ਦੀਪ ਲੋ ਪਾਤਾਲ ਸੁਣੇ ਪੋਹੇ ਰਸਕੈ ਕਾਲ।
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼।
2: ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ।
1: ਜੋਗ ਜੁਗ ਤਨ ਭੇ ਸੁਣੇ ਸ਼ਾਸ਼ਤ ਸਿਮਰਤ ਵੇਦ।
2: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼।
1: ਸੁਣੇ ਸਤ ਸੰਤੋ ਗਿਆਨ ਸੁਣਿਆ ਸਠ ਕਾ ਇਸ਼ਨਾਨ।
2: ਸੁਣੇ ਪਟ ਪਟ ਪਾਵਹਿ ਮਾਨ ਸੁਣੇ ਲਾਗੇ ਸਹਿਜ ਧਿਆਨ।
1: ਨਾਨਕ ਭਗਤਾਂ ਸਦਾ ਵਿਗਾਸ

0: ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੁੱਛੈ ਪਛਤਾਏ
1: ਰਾਗਤ ਕਲਮ ਨ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮੰਨੈ ਸੁਰਤ ਹੋਵੈ ਮਨ ਬੁੱਤ ਮੰਨੈ ਸਗਲ ਭਵਨ ਕੀ ਸੁਰਤ
0: ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ
0: ਮਾਰਗ ਠਾਕ ਨਾ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ
1: ਮੰਨੈ ਮਗ ਨ ਚੱਲੈ ਪੰਥ ਮੰਨੈ ਧਨ ਸੇਤੀ ਸੰਬੰਧ
0: ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮੰਨੈ ਪਾਵੇ ਮੋਖ ਦੁਆਰ ਮੰਨੈ ਪਰਵਾਰ ਸਧਾਰ
0: ਮੰਨੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ
0: ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ
1: ਪੰਚੇ ਸੋਹੇ ਦਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ
0: ਕਰੈ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰ
1: ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ
0: ਜੇ ਕੋ ਬੁਝਿਆ ਹੋਵੈ ਸਚਿਆਰ ਤਬਲੈ ਉੱਪਰ ਕੀਤਾ ਭਾਰ
1: ਧਰਤੀ ਹੋਰ ਪਰੈ ਹੋਰ ਹੋਰ ਤਿਸੇ ਭਾਰਤ ਲੈ ਕਵਣ
0: ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ
1: ਇਹੋ ਲੇਖਾ ਲਿਖ ਜਾਣੈ ਕੋਏ ਲੇਖਾ

0: ਓਂਕਾਰ ਸੰਖ
1: ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ
0: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
1: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀਏ ਸੰਖ ਦਾਤਾਰ
0: ਸੰਖ ਸੂਰ ਮੋਹ ਭਖਸਾਰ

0: ਸੰਖ ਮੂਰਖ ਅੰਧਪੁਰ ਸੰਖ ਚੋਰ ਹਰਾਮ ਖੋਰ
1: ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਡ ਹੱਤਿਆ ਕਮਾਹੇ
0: ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ
1: ਸੰਖ ਮਲੇਸ਼ ਮਲ ਪਾਖਾਹੇ ਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾਂ ਇਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਨਾਮ ਸੰਖ ਥਾਵ ਗਮ ਗਮ ਸੰਖ ਲੋ
1: ਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹਾ
0: ਲਿਖਣ ਬੋਲਣ ਬਾਨ ਅਖਰਾ ਸਰ ਸੰਜੋਗ ਵਖਾਨ
1: ਜੇ ਲਿਖੇ ਤਿਸਰ ਨਾਹੇ ਜੇ ਫਰਮਾਏ ਤਿਮ ਤੇ ਪਾਹੇ
0: ਗੀਤਾ ਗੀਤਾ ਤੇਤਾ ਨਾਉ ਵਿਰਨਾਵੈ ਨਾਹੀ ਕੋ ਥਾਉ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
0: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰਸ ਖੇਹੇ
0: ਜੋ ਤੁਧ ਬਰੀਤੀ ਕਾਪੜ ਹੋਏ ਦੇ ਸਾਬੂਨ ਲਈਆ ਹੋ ਧੋਏ
1: ਭਰੀਐ ਮਤ ਪਾਪਾ ਕੈ ਸੰਗ ਉਹ ਤੋਂ ਪਹਿਨਾਵੈ ਕੈ ਰੰਗ
0: ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ
1: ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ
0: ਤਪ ਦਇਆ ਤਤ ਦਾਨ ਜੇ ਕੋ ਪਾਵੈ ਤਲਕਾ ਮਾਨ
1: ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤੀ ਰਥ ਮਨ ਲਾਉ
0: ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ
1: ਸਵਾਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
0: ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਜੋਗੀ ਜਾਣ ਰੁਤਮਾਹੁ ਨਾ ਕੋਈ
1: ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ
0: ਘਰੇ ਆਖਾਂ ਕਿਉ ਸਾ ਲਾਹੀ ਕਿਉ ਵਰਣੀ ਕਬ ਜਾਣਾ
1: ਨਾਨਕ ਆਖਣ ਸਭ ਕੋ ਆਖੇ ਇਕ ਦੋ ਇਕ
0: ਸਿਆਣਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ
1: ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੇ
0: ਪਾਤਾਲਾਂ ਪਾਤਾਲਾ ਖਾ ਗਾ ਸਾ ਆਗਾਸ
1: ਕੋੜ ਕੋੜ ਕਪਾਲ ਥਕੇ ਵੇਦ ਕਹਿਣੀ ਕਪਾਲ
0: ਨਾਨਕ ਵੱਡਾ ਆਖੀ ਆਪੇ ਜਾਣੈ ਆਪ
1: ਸਲਾਹੀ ਸਲਾਹਾ ਇਤੀ ਸੁਰਤ ਨਾ ਪਾਈਐ
0: ਬਾਪ ਵੈ ਸਮੁੰਦ ਨਾ ਜਾਣੀਐ
1: ਸਮੁੰਦ ਸਾਹ ਸੁਲਤਾਨ ਗਿਰਹਾ ਸਿਰਤੀ ਮਾਲ ਤਨ
0: ਮੇਰੀ ਤੋਲਣਾ ਹੋਵਣੀ ਜਿਤ ਸਮਨ ਹੋਣਾ ਵਿਸਰੈ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ
0: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਜਾਪੈ
1: ਕੀਤਾ
0: ਆਕਾਰ ਅੰਤ ਨਾ ਜਾਪੈ ਪਾਰਾ ਜਾਹੀ
1: ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ
0: ਸਾਹਿਬ ਉੱਚਾ ਥਾਂ ਉੱਚ

0: ਕਾਹੀ ਕਾਹੀ
1: ਕਿਤਿਆਂ ਦੋ ਉਹ ਸਦ ਮਾਰੇ ਪੇਦਾ ਤੇਰੀ ਦਾਤਾਰ
0: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ
1: ਜੇ ਕੋ ਖਾਏ ਕਾਖਣ ਪਾਇਓ ਜਾਣੇ ਜੀਤੀਆਂ ਮੋਹ ਖਾਏ
0: ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ
1: ਜਿਸ ਨੂੰ ਬਖਸ਼ੇ ਸਭ ਸਲਾਹ ਨਾਨਕ ਪਾਤਸ਼ਾਹੀ ਬਾਦਸ਼ਾਹ
0: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
1: ਅਮੁੱਲ ਲੈ ਜਾਏ ਮੁੱਲ ਪਾਏ ਅਮੁੱਲਾ ਸਮਾਹੇ
0: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
1: ਬਖਸ਼ੀਸ਼ ਅਮੁੱਲ ਨੀਸਾਨ ਅਮੁੱਲ

0: ਆਖੇ ਗੋਪੀ ਤੈ ਗੋਬਿੰਦ,
1: ਆਖੇ ਈਸ਼ਰ ਆਖੇ ਸਿੱਧ ਆਖੇ ਆਖੇ ਕੀਤੇ ਕੀਤੇ ਬੁੱਧ,
0: ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ,
1: ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੀ,
0: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇ,
1: ਦੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ,
0: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰਗਾ ਵਾਰਾ ਗਾ ਵਾਰ,
1: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ,
0: ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ,
1: ਕੇਤੇ ਰਾਗ ਪਰੀ ਸੋ ਕਹੀ ਅਨ ਕੇਤੇ ਗਾਵਨ ਹਾਰੇ,
0: ਗਾਵੇ ਤੁਮਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ,
1: ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ,
0: ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ,
1: ਗਾਵੇ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ,
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ,
1: ਗਾਵੇ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ,
0: ਗਾਵਨ ਪੰਡਤ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ,
1: ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ,
0: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ,
1: ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ,
0: ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ,
1: ਦੁੱਧ ਨੂੰ ਗਾਵੇ ਜੋ ਦੁੱਧ ਭਾਵਨ ਰਤੇ ਤੇਰੇ ਭਗਤ ਰਸਾਲੇ,
0: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ,
1: ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ,
0: ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ,
1: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ,
0: ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ,
1: ਸੁਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ,
0: ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ, ਦਾ
1: ਸੰਤੋਖ ਸ਼ਰਮ ਪਤ ਝੋੜੀ ਧਿਆਨ ਕਰੈ ਵਿਭੂਤ,
0: ਕਿੰਥਾ ਕਾਲ ਕੁਵਾਰੀ ਕਾਇਆ ਜੁਗ ਟੰਡਾ ਪਰਤੀਤ, ਆਈ
1: ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ,
0: ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ, ਜੁਗ ਜੁਗ ਏਕੋ ਵੇਸ,
1: ਆਂਦਾ ਭੰਡਾਰਨ ਘਟ ਘਟ ਵਾਜੈ ਨਾਦ,
0: ਆਪ ਨਾਥ ਨਥੀ ਸਭ ਜਾਗੀ ਦਿਤ ਸਿਧਵਰਾ ਸਾਧ,
1: ਜੋਗ ਜੋਗ ਦੋਇ ਕਾਤ ਲਾਵੈ ਲੇਖ।

0: ਭਾਵਤ ਬਚਲ ਆਵੈ ਜਬ ਹੋਵੈ ਪੁਰਮਾਨ ਆਦੇਸ ਸਾਇ ਆਦੇਸ ਆਦੋ ਨੀਲੋ ਨਾਦੋ ਨਾਹਤ ਜੁਗ ਜੁਗ ਏਕੋ ਵੇਸ
1: ਭੰਡਾਰ
0: ਹਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਸਾਇ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਬੋ ਲੱਖ ਹੋਏ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ
0: ਪਤ ਪਵੜੀਆਂ।

0: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ
1: ਵਾਰ ਪਵਨ ਪਾਣੀ
0: ਥਾਪ ਰੱਖੀ ਧਰਮ ਸਾਲ ਤਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕੋ ਅਨੰਤ
1: ਕਰਮੀ ਹੋਏ ਵਿਚਾਰ ਸੱਚਾ
0: ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ
1: ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ
0: ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਆਖੋ ਕਰਮ
1: ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼
0: ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ
1: ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼
0: ਕੇਤੇ ਅੰਤ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
1: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ
0: ਵੇਸ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ
1: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ
0: ਨਰਿੰਦ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ
0: ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ
1: ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ
0: ਘੜੀਏ ਸੁਰਤ ਮਤ ਮਨ ਬੋਧ ਤਿਥੈ ਘੜੀਏ ਸੁਰਾਂ ਸਦਾ ਕੀ ਸੁਧ
1: ਧਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
0: ਤਿਥੈ ਜੋਦ ਮਹਾਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ
1: ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ
0: ਨਾਉ ਮਰਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ
1: ਤਿਥੈ ਭਗਤ ਵਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ
0: ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ
1: ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨਾ ਅੰਤ ਤਿਥੈ
0: ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਵਕਾਰ
1: ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਦਰ
0: ਭਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ
1: ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਘੜੀਐ
0: ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ।

0: ਜਾਪ ਸ੍ਰੀ ਮੁਖ ਵਾਗ ਪਾਤਸ਼ਾਹ ਦਸਵੀਂ ਸ਼ਪਸ਼ਨ ਤੋਂ ਪ੍ਰਸਾਦ ਚੱਕਰ ਚਿਹਨ ਨਿਰਭਰਨ ਜਾਤ ਅਰਪਾਤ ਨਹਿੰਜੇ
1: ਰੂਪ ਰੰਗਾ ਲੇਖ ਭੇਖ ਕੋ ਕਹਿ ਨਾ ਸਕਤ
0: ਕਹਿ ਚਲ ਮੂਟ ਅਨੁਭਵ ਪ੍ਰਕਾਸ਼ ਮਿਤੋਜ ਕਹੀ ਜੈ
1: ਕੋਟ ਇੰਦ੍ਰ ਇੰਦ੍ਰਾਣ ਸਾਹੂ ਸਾਹਣ ਗਣਿਜੈ ਰਪਵਨ ਮੀ
0: ਸੋਰਨਾਰ ਸੋਰਨੀਤ ਨੀਤ ਮੰਤਰਨ ਕਹਿਤ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਚੰਗ ਪਿਆਤ ਸ਼ੰਦ
0: ਨਮਸਤੋ ਅੰਕਾਲੇ ਨਮਸਤੋ ਅੰਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ
0: ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਬਾਏ ਨਮਸਤੰਗ ਢਾਹੇ
1: ਨਮਸਤੰਗ ਨੀਲੇ ਨਮਸਤੰਗ ਨਤੇ ਨਮਸਤੰਗ ਛੇਦੇ ਨਮਸਤੰਗ ਗਾਤੇ
0: ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੋਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ
0: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਗਾਤੇ
0: ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਹਾਨੇ
0: ਨਮਸਤੰਗ ਆਹੀ ਨਮਸਤੰਗ ਬਾਹੀ ਨਮਸਤੰਗ ਦਰਵਰਗੇ ਨਮਸਤੰਗ ਸਰਗੇ
1: ਨਮਸਤੰਗ ਪਰਭੋਗੇ ਨਮਸਤੰਗ ਸੁਚੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ
0: ਨਮਸਤੰਗ ਦਾਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸਤਸਵੇ
0: ਦੇਸ਼ੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਮਨੇ
0: ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਭਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮੋ ਸਰਬ ਧੰਦੇ ਨਮੋ ਸਤਾ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ
1: ਚਾਚਰੀ ਸ਼ੰਤਵਾ ਪ੍ਰਸਾਦ

0: ਪਰਮ ਤਾਰੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ
1: ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਪੰਗੀ ਅਨੰਗੇ
0: ਨਮੋ ਜੀਵ ਜੀਵੰ ਨਮੋ ਬੀਜ ਬੀਜੇ ਖਜੇ ਬੀਜੇ ਸਮਸਤੰਗ ਪ੍ਰਸਜੇ
1: ਕਿਰਪਾਲੰਗ ਸਰੂਪੇ ਕੋ ਕਰਮੰਗ ਪਰਣਾਸੀ ਸਦਾ ਸਰਬਦਾਰ ਦਸੇ ਦੰਗ ਨਿਵਾਸੀ ਚਰਪੜ ਸ਼ੰਤ ਵੈ ਪ੍ਰਸਾਦ
0: ਅੰਮ੍ਰਿਤ ਕਰਮੀ ਅੰਮ੍ਰਿਤ ਅਰਮੀ ਖਲ ਜੋਗੀ ਚਲ ਭੋਗੀ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
0: ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ
1: ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ
0: ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ
1: ਰੂਪਾਲ ਸ਼ੰਤ ਵੈ ਪ੍ਰਸਾਦ
0: ਆਦ ਰੂਪਨਾਥ ਮੂਲ ਜੋਨ ਪੁਰਖ ਪਾਰ
1: ਸਰਵ ਮਾਨ ਤਿਰ ਮਾਨ ਦੇਵ ਭੇਵ ਆਦ ਉਦਾਰ
0: ਸਰਵ ਕਾਲਕ ਸਰਵ ਕਾਲਕ ਸਰਵ ਗੋਪਨ ਕਾਲ
1: ਜਗਤਤਰ ਵਿਰਾਜਹਿ ਅਬਦੂਤ ਰੂਪ ਪ੍ਰਸਾਦ
0: ਨਾਮ ਠਾਮ ਨ ਜਾਤ ਜਾ ਕਰੂਪ ਰੰਗ ਨ ਰੇਖ
1: ਆਦ ਪੁਰਖ ਉਦਾਰ

0: ਰੰਗ
1: ਜਗ ਜਾਤ ਪਤ ਨਾਮ ਮੁਕਤ ਦੇਖ ਪੁਰਖ ਅਵਧੂਤ
0: ਗੁਣਗਾਨ
1: ਉਦਾਰ ਮਹਿਮਾ ਪਾਰਾਸਨ ਭੰਗ ਉਪਮਾਨੰਗ।

0: ਗਨ ਬੁਧਾਂਗਾ ਬਾਪ ਅੰਗਦ ਮਿਤ ਪਾਰ ਗੁਣ ਗਨ ਉਦਾਰ
1: ਗਨ ਪ੍ਰਣਾਮ ਨਿਰਭੈ ਨਿਕਾਮ ਅਦੁੱਤ ਪ੍ਰਚੰਡ ਮਿਤ ਗਤ
0: ਅਲਸਿਆ ਕਰਮ ਦ੍ਰਿਸ਼ ਧਰਮ ਸਰਬ ਪ੍ਰਣ ਅੰਡ ਅੰਡ ਵੱਡ
1: ਚਾਚਰੀ ਸੰਤ ਵਰ ਪ੍ਰਸਾਦ
0: ਬਿੰਦੇ ਮੁਕੰਦ ਉਦਾਰਿ ਅਪਾਰੀ
1: ਹਰੀਆਂ ਕਰੀਆਂ ਨੇ ਨਾਮੇ ਅਕਾਮੇ ਪ੍ਰਚੰਗ ਪਿਆਤ ਸ਼ੰਦ
0: ਜਤ ਚੱਕਰ ਕਰਤਾ ਜਤ ਚੱਕਰ ਹਰਤਾ ਜਤ ਚੱਕਰ ਦਾਨੀ ਜਤ ਚੱਕਰ ਜਾਨੀ
1: ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਚਤਰ ਚੱਕਰ ਪਾਸੇ ਜਤ ਚੱਕਰ ਵਾਸੇ ਜਤ ਚੱਕਰ ਮਾਨੇ ਜਤ ਚੱਕਰ ਦਾਨੇ ਆਏ
1: ਚਾਚਰੀ ਸ਼ੰਦ
0: ਨਾ ਸਤਰਣ ਮਿਤਰਣ ਭਰਮ ਨ ਪਿਤਰ
1: ਨਾ ਕਰਮ ਨਾ ਕਾਏ ਆ ਜਨਮ ਜਾਏ
0: ਨਾ ਚਿਤਰਣ ਮਿਤਰ ਪਰਿਹ ਪਵਿੱਤਰ
1: ਵਰਦਿਸੈ ਆਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਸ਼ੰਤ ਵੈ ਪ੍ਰਸਾਦ ਕਰਤੇ
0: ਕਿਆ ਸ਼ੇ ਦੇ ਸਕਿਆ ਭਿਜ ਭੇ ਸਕਿਆ ਗੰਜ ਕਰਮ ਕਿਆ ਪੰਜ ਭਰਮ
1: ਕਿਆ ਭਿਜ ਲੋਕੈ ਕੇ ਅਦਿੱਤ ਸੋਕੈ ਕੇ ਅਵਧੂਤ ਵਰਨੈ ਕੇ ਬਭੂਤ ਕਰਨੈ ਕਿਆ ਜਿਨ
0: ਪ੍ਰਭਾਂ ਕੇ ਧਰਮ ਤੋ ਜਾਂ ਕਿਆ ਸੁਖ ਵਰਨੈ ਕੇ ਸਰਬ ਭਰਨੈ ਕੇ
1: ਜਗਤੰ ਕ੍ਰਿਤੀ ਹੈ ਕੇ ਸ਼ਤਰੰਗ ਸ਼ਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਭਵ ਅਨੁਪੈ
0: ਯਾਦ ਦੇਵ ਕੇ ਆਪ ਵੇ ਵੇ ਜਤਰੰਗ ਬਿਹਨ ਕੇ ਕਹਿ ਦੀਨੈ ਕੇ
1: ਰੋਜ਼ੀ ਰਜ਼ਾ ਕੇ ਰਹੀ ਮੇਰੇ ਆਕੇ ਕੇ ਪਾਕ ਬਿਹੈ ਬਹਿ ਕੇ ਗੈ ਬੋਲ ਗੈ
0: ਕਿਆ ਫਲ ਗੁਨਾਹ ਕੇ ਸ਼ਾਹਨ ਸ਼ਾਹ ਕਾਰਨ ਕੁਨੰਦ ਕੇ ਰੋਜ਼ੀ ਦਹੰਦ ਹੈ
1: ਕੇ ਰਾਜ ਕੇ ਰਹੀਮ ਹੈ ਕੇ ਕਰਮੰ ਕਰੀਮ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ
0: ਸਰਬਤਰ ਮਾਨੈ ਕੇ ਸਰਬਤਰ ਦਾਨੈ ਕੇ ਸਰਬਤਰ ਗਾਉਣੈ ਕੇ ਸਰਬਤਰ ਪਾਉਣੈ ਕੇ
1: ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ
0: ਕੇ ਸਰਬਤਰ ਦੀਨੈ ਕੇ ਸਰਬਤਰ ਨੀਨੈ ਕੇ ਸਰਬਤਰ ਜਾਹੁ ਕੇ ਸਰਬਤਰ ਪਾਹੁ
1: ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ
0: ਕੇ ਸਰਬਤਰ ਹੰਦਾ ਕੇ ਸਰਬਤਰ ਗੰਦਾ ਕੇ ਸਰਬਤਰ ਭੀਖੀ ਕੇ ਸਰਬਤਰ ਭੇਖੀ
1: ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਭੋਖੈ
0: ਕੇ ਸਰਬਤਰ ਤ੍ਰਾਣ ਕੇ ਸਰਬਤਰ ਪ੍ਰਾਣ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ
1: ਕੇ ਸਰਬਤਰ ਮਾਨੀਐ ਸਦੈ ਬੰਗ ਪ੍ਰਧਾਨੀਐ ਕੇ ਸਰਬਤਰ ਜਾਪੀਐ ਕੇ ਸਰਬਤਰ ਕੇ
0: ਸਰਬਤਰ ਭਾਨੈ ਕੇ ਸਰਬਤਰ ਮਾਨ ਕੇ ਸਰਬਤਰ ਇੰਦਰ ਕੇ ਸਰਬਤਰ ਚੰਦਰ
1: ਕੇ ਸਰਬੰ ਕਲੀ ਮੈਂ ਕੇ ਫਰਮੰ ਫਹੀ ਮੈਂ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ
0: ਜੋ ਸੁਨ ਲੋ ਵਜੂ ਆਤਮਾ ਮਲ ਰੁਜੂ ਮੈਂ ਸੋ ਸਲਾਮ ਹੈ ਸਲਿਖਤ ਮਦਾਮ ਹੈ
1: ਗਨੀ ਮੁਲ ਸ਼ਿਕਸਤੈ ਗਰੀਬ ਉਲ ਪਰਸਤੈ ਬਿਲੰਦੁਲ ਮਕਾਨੈ ਜ਼ਮੀਨ ਉਲ ਜ਼ਮਾਨੈ ਸਮਿਓ
0: ਤਮਾਮ ਰਜੂਲ ਨਿਧਾਨਾ ਹਰੀ ਫੁਲ ਜੀ ਮਰ ਜਾਇਕ ਯਕੀਨੈ
1: ਅਨੇਕ ਕੁਲ ਤਰੰਗ ਹੈ ਅਪੇਦ ਹੈ ਅਪੰਗ ਹੈ ਅਜੀ ਸੁਲ ਨਿਵਾਸ ਹੈ ਗਨੀ ਮੁਲ ਖਿਰਾਜ ਹੈ ਰੂਪ
0: ਬਦਰ ਮੁਕਤ ਭੂਤਾਂ ਪ੍ਰਭੁਕਤ ਪ੍ਰਭਾ ਹੈ ਸੁਜਗਤ ਸੁਦਾ ਹੈ
1: ਸਦੈਵੰ ਸਰੂਪ ਹੈ ਅਪੇਦੀ ਅਨੂਪ ਹੈ ਸਮਸਤ ਉਪਰਾਜ ਹੈ।

0: ਗਿਣ ਰੂਪ
1: ਨਰਿਖੇ ਮੰਗਾ ਪਰ ਮੰਗਾ ਗੰਜੇ ਅਲੇਖੇ ਪੁਚੰਗ ਪਿਆ ਤੇ ਸ਼ੰਦ
0: ਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜਲ ਨਾਮੇ ਸਮਸਤਲ ਨਿਵਾਸੀ
1: ਕਾਮੰਗ ਬਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸਤਰਮੰਗ ਬਭੂਤੇ ਸਦਾ
0: ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ
1: ਅਜਾਏ ਬਭੂਤੇ ਗਜਾਏ ਬਗਨੀ ਮੈਂ ਹਰੀਆਂ ਕਰੀਆਂ ਕਰੀ ਮੁਰ ਰਹੀ ਮੈਂ
0: ਚੱਕਰ ਵਰਤੀ ਚਤਰ ਚੱਕਰ ਭੁਗਤੇ
1: ਸਿਯੰਭ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ
2: ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ
1: ਸੂਰ ਸੁਰਾਰਤਨ ਸੁਧ ਸਿਧਾਰਕ ਸੰਤ ਸਮੂਹ ਅਨੇਕ ਮਤੀ ਕੇ
2: ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੀਅਤ ਪ੍ਰਾਣ ਪਤੀ ਕੇ
1: ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ
2: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਨ ਕੋ ਜਾਤ ਵਿਚਾਰੇ
2: ਭਾਰੀ ਭੁਜਾਨ ਕੇ ਭੂਪ ਭਲੀ ਬਿਦਨਿਆਵਤ ਸੀਸ ਨਾ ਜਾਤ ਵਿਚਾਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਿਗਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ
1: ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
2: ਤੀਰਥ ਨਾਮ ਦੇ ਆਦਮ ਦਾਨ ਸੋ ਸੰਜਮ ਨੇ ਮਨ ਏਕ ਬਸਿਖ
1: ਹੈ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਭਾਨ ਕੇ ਬੇਖੈ
2: ਕੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੈ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
2: ਸੁਧ ਸੁਪਾਹ ਦ੍ਰੰਤ ਦੁਬਾਹਾ ਸੋ ਸਾਹਸ ਨਾ ਦਰਜਾਨ ਦਲੇਂਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
2: ਤੋਰ ਰੀਨ ਮਰੋਰ ਮੁਵਾਸਨ ਮਾਤੇ ਮਤੰਗਨ ਮਾਨ ਮਲੇਂਗੇ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
2: ਵੀਰ ਪਾਰ ਬੜੇ ਬਲੇ ਆਰਿਆ ਵਿਚਾਰੇ ਸਾਰ ਕੀ ਧਾਰ ਪਛਈਆ ਗੜੇ ਗੜਾਣ ਤੋੜ ਨਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ
1: ਚਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
2: ਪੁਨ ਪ੍ਰਤਾਪਨ ਬਾਡ ਜੈਤ ਧੁਨ ਪਾਪਨ ਕੇ ਬੋ ਪੁੰਜ ਖਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜੋਂਤਰ ਲੋਕ ਕੋ ਰਾਜ ਕਰੇਂਗੇ ਬ੍ਰਹਮ ਮਹੇਸ਼ਰ ਬਿਸੰ ਸਚੀ ਪਤੰਤ ਫਸੇ ਜਮ ਫਾਸ ਪਰੇਂਗੇ
1: ਨਰ ਸ੍ਰੀ ਪਤ ਕੇ ਪ੍ਰਸ

0: ਆਪਾਦ ਮੁਝੇ ਉਭਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ
1: ਸਦਾ ਹਮਾਰੇ ਪਛਾ ਸ੍ਰੀਆ ਸੋਜੋ ਕਰੇ ਹੋ ਰੱਖਾ
0: ਰਾਖ ਲਿਹੋ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ
1: ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕਰਤਾ
0: ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੀਉ ਅਵਤਰਾ
1: ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ

ਤਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ।

0: ਤੇਰਾ ਸਭ ਕਿਛ ਹੈ, ਜਿਸਦੇ ਹੈ ਸੋ ਪਾਵੇ।
1: ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ।
0: ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ।

0: ਕਹੇ ਨਾਨਕ ਸੁਣੋ ਸੰਤੋ ਸ਼ਬ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਪੰਜ ਸ਼ਬਦ ਤਿਤ ਕਰ ਸਭਾਗੇ ਸ਼ਬਦ ਵਾਜੇ ਕਲਾ।

0: ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ
1: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
0: ਕਿਰਪਾ ਕਿਲ ਵਿਖਰਤੇ ਗਿਆਨ
1: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ
0: ਆਨੰਦ ਹੈ।

0: ਸਵਾਰ ਸਵਾਰਿਆ
1: ਗੁਰ ਪ੍ਰਸ਼ਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ
0: ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
1: ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ
0: ਕਹਾਣੀ ਅਕਥ ਕੇਰੀ ਕਿਰਤ

0: ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੇ।
1: ਜੋ ਤੂੰ ਚਲਾਵੈ ਤਿਵ ਚੱਲਾ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
0: ਚਲਾਹੇ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵਹਿ,
1: ਹਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ।
0: ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
1: ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ। ਇਹ ਤਿਨਕੇ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ,
0: ਫਿਰੇ ਘਨੇਰੇ ਕਰੇ ਗੱਲਾਂ ਕੱਲੀ ਕਿਨੈ ਨਾ ਪਾਇਆ।
1: ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
0: ਮਾਤਾ ਪਿਤਾ ਕੁਟੰਬ ਸਹਿਰ ਸਿਓ ਪਵਿੱਤ ਸੰਗਤ ਸਵਾਈਆ,
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
0: ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ,
1: ਧਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ।

0: ਸਾਦੀ ਸਹਿਜ ਉਪਜਾਏ ਸਹਿਸਾ ਇਵਜਾਏ
1: ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਮੈਲੇ ਤਿਨੀ ਜਨਮ ਜੂਐ ਹਾਰਿਆ
0: ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨੁ ਵਿਸਾਰਿਆ
1: ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
0: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
1: ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚਿਆ ਨਾਹੀ ਮਨਸਾ ਸੱਚ ਸਮਾਣੀ
1: ਰਤਨ ਜਿਨ ਖਟਿਆ ਭਲੇ ਸੇਵਣ ਜਾਰੇ
0: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ
1: ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ
0: ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮਾ ਸੰਭਾਲੇ
1: ਸਦਾ ਰਹਿ ਪਾਣੇ ਗੁਰਬਿਨ ਅਵਰ ਨਾ ਜਾਣੇ ਕੋਈ
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇ ਕੀ ਆ ਜਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ
1: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ

0: ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ।
1: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
0: ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਨਿਤ ਕਰੇ ਰਸਨਾ ਕਹਿਆ ਕੁਛੂ ਨਾ ਜਾਣੀ,
1: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ,
0: ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਤ ਮਨ ਲਾਗਾ

0: ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ,
0: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

0: ਕਹਿ ਨਾਨਕ ਸੋ ਤਤ ਪਾਈ ਜਿਸਨੂੰ ਆਂਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ
1: ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ।

0: ਕਰਦਾ ਖੇਲ ਰਚਾਇਆ,
1: ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ,
0: ਸੁਰਗੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
1: ਮਾਇਆ ਜਿਤ ਹਰ ਵਿਸਰੈ ਮੋ ਉਪਜੈ ਭਾਉ।

0: ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ।
1: ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ।
0: ਸਰਦੀ ਬੁਝਿਆ ਤਾਂ ਜਗਤ ਹੋਆ ਜਗਤ ਨਜ਼ਰੀ ਆਇਆ।
1: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ।
0: ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ।

ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਆਪਣੀ ਪਵਿੱਤਰ ਗੋਦ ਦਾ ਆਨੰਦ ਸਭ ਸੰਗਤਾਂ ਨੂੰ ਬਖਸ਼ ਰਹੇ ਸੱਚੇ ਪਾਤਸ਼ਾਹ ਸਭਨਾਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ, ਸਭ ਦਾ ਗਾਵਿਆ ਸੁਣਿਆ ਸਭ ਦੀ ਪੜ੍ਹੀ ਬਾਣੀ ਸੱਚੇ ਪਾਤਸ਼ਾਹ ਜੀ ਦਰਗਾਹ ਦੇ ਵਿੱਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਸਭ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ, ਜੋ ਹੁਕਮਨਾਮਾ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਧਨਾਸਰੀ ਮਹੱਲਾ ਪੰਜਵਾਂ, ਧਨਾਸਰੀ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਮੁਖ ਤੋਂ ਫਰਮਾਉਂਦੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਕਹਿੰਦੇ ਜਿੰਨੇ ਤੈਨੂੰ ਇਹ ਸਰੀਰ ਦਿੱਤਾ, ਇਹ ਆਤਮਾ ਦਿੱਤੀ, ਜਿੰਨੇ ਤੈਨੂੰ ਇਹ ਸੰਸਾਰ 'ਤੇ ਰਹਿੰਦਿਆਂ ਧਨ ਦਿੱਤਾ, ਸਾਖ ਸੰਬੰਧੀ ਦਿੱਤੇ ਨੇ, ਕਹਿੰਦੇ ਉਹਦਾ ਸ਼ੁਕਰਾਨਾ ਕਰਨਾ ਕਰ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦਨੀਕੀ ਖਟਾਨੀ। ਸੱਚੇ ਪਾਤਸ਼ਾਹ ਕਹਿੰਦੇ ਉਹਨੇ ਹੀ ਸਾਰਾ ਦੁੱਖ ਸੁੱਖ ਸੁਣਦਾ ਹੈ। ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਕਹਿੰਦੇ ਜੇ ਤੇਰੇ ਮਨ ਦੇ ਵਿੱਚ ਕੋਈ ਅਰਦਾਸ ਹੈ ਨਾ, ਤਾਂ ਆਪਣੇ ਹੰਕਾਰ ਹਉਮੈ ਨੂੰ ਛੱਡ ਕੇ ਉਹ ਗੁਰੂ ਦੇ ਅੱਗੇ ਅਰਦਾਸ ਕਰਨੀ ਕਰ, ਉਹੀ ਅਰਦਾਸ ਸੁਣਦਾ ਹੈ। ਦੂਸਰਾ, ਮਨੁੱਖ ਕੋਈ ਜਿਹੜਾ ਹੈ ਸਾਰੇ ਆਪਣੇ ਆਪਣੇ ਦੁੱਖਾਂ ਦੇ ਨਾਲ ਭਰੇ ਹੋਏ ਨੇ, ਕੋਈ ਕਿਸੇ ਦੀ ਬੇਨਤੀ ਸੁਣ ਕੇ ਕਿਸੇ ਦਾ ਕੋਈ ਮਸਲਾ ਹੱਲ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਸਿਰਫ ਉਹ ਅਕਾਲ ਪੁਰਖ ਮਾਲਕ ਆਪ ਹੀ ਹੈ ਜਿਹੜਾ ਸਾਰਿਆਂ ਦੇ ਦੁੱਖ ਸੁੱਖ ਸੁਣਦਾ ਅਤੇ ਸਾਰਿਆਂ 'ਤੇ ਕਿਰਪਾ ਕਰਦਾ।

ਕਹਿੰਦੇ ਜਿਹੜੇ ਮਨੁੱਖ ਇੱਧਰ ਉੱਧਰ ਹੱਥ ਪੈਰ ਮਾਰਦੇ ਨੇ, ਯਤਨ ਕਰਦੇ ਨੇ ਕਿ ਕਿਸੇ ਤਰ੍ਹਾਂ ਨਾਲ ਮੈਂ ਵੱਡਾ ਬਣ ਜਾਵਾਂ, ਕਹਿੰਦੇ ਉਹ ਨਹੀਂ ਬਣ ਸਕਦਾ। ਸੱਚੇ ਪਾਤਸ਼ਾਹ ਕਿਰਪਾ ਕਰਨ ਅਤੇ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ, ਸਾਨੂੰ ਇਹ ਸਮਤ ਬਖਸ਼ਿਸ਼ ਕਰ ਦੇਣ ਕਿ ਉਹਦੇ ਚਰਨਾਂ ਤੋਂ ਇਲਾਵਾ ਹੋਰ ਕਿਸੇ ਦੇ ਅੱਗੇ ਜੋਦੜੀ ਨਾ ਕਰੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,

0: ਅਕਾਲ ਮੂਰਤ ਅਜੂਨੀ ਸਾਹਿਬ ਹੰਗੁਰ ਪ੍ਰਸਾਦ ਅਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਮਹੱਲੇ ਪਹਿਲੇ ਕੇ ਲਿਖੇ
1: ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ

ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਪ੍ਰਮਾਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ

0: ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ
1: ਪੌੜੀ ਨਾਲ ਜੀ ਪਾਈ ਕੇ ਲਿਖਣਾ ਹੈ ਤੇ ਬਹਾਲਿਆ ਤੋਂ ਸੱਚੇ ਸਤਿਗੁਰ ਬ੍ਰਹਮ ਵਾਕਰ ਜਿਤਵਾ ਲਿਆ ਆਉਨ ਪਾਈ ਕੁੜਿਆਰ ਮੋ ਕਾਲੇ ਤੋਂ ਦਿੱਤਾ ਲਿਆ ਤੇਰੇ ਨਾਇਰ ਤੇ ਸੇਜਨ ਗਾਰ ਕਸ ਕਤਨ ਵੱਲਿਆ ਨਾਇਰ ਬਹਾਲਿਆ

0: ਇਸਮਾਤ ਧਰਤੀ ਇਸਮਾਤ ਕਾਣੀ ਸਵਾਸਾ ਲੱਗੇ ਪ੍ਰਾਣੀ ਇਸਮਾਤ ਸੰਯੋਗ ਸਮਾਤ ਸੰਯੋਗ ਸਮਾਤ ਭੋਗ ਸਮਾਤ ਭੋਗ ਇਸਮਾਤ ਸਿਫਤ ਉਸਮਾਤ ਸਲਾਹ ਉਸਮਾਤ ਜਿਹੜੀ ਉਸਮਾਤ ਰਾਹ ਉਸਮਾਤ ਜਿਹੜੇ ਉਸਮਾਤ ਦੂਰ ਉਸਮਾਤ ਦੇ ਕੇ ਹਾਜ਼ਰਾ ਹਜ਼ੂਰ ਵੇਖ ਉਡਾਨ ਰਿਹਾ ਉਸਮਾਤ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪੁਰਾਣ ਤੇ

0: ਸਤਿਗੁਰ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ, ਕਿਤੀਆਂ ਕਨ ਕਹਾਣੀਆਂ ਕਿਤੇ ਬੇਦ ਵਿਚਾਰ, ਕਿਤੇ ਨੱਚੇ ਮੰਗਤੇ ਗਿੜਮਿੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ। ਲੱਕ ਟੱਕਿਆ ਕੇ ਮੁੰਦਰ

ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਭੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਸੂ ਦੇਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਪੰਜਾਲ ਨਾਨਕ।

ਉੱਡ ਡਰਾਵਾ ਝੱਟ ਪਾਏ, ਵੇਖਿਆ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ ਆ ਪਛਾੜੇ ਧਰਤੀ ਨਾਲ, ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚਨਾਮ ਜਾਖਾ ਕੀਆ ਸਗਲ ਜਹਾਨ।

ਤਾਂ ਹੁੰਚ ਲਿਆ ਹੁੰਚ ਖੱਟਿਆ ਹੁੰਚ ਗਿਆ ਹੂੰ ਸੱਚਿਆਰ ਕੁੜਿਆ ਰੂਪਾਂ ਪੁਣ ਵਿਚਾਰ ਹੋਂ ਵਿੱਚ ਨਰਕ ਸ਼ੁਰੂ ਕੇ ਅਵਤਾਰ ਹੂੰ ਚੇ ਹੁੰਚ ਰੋਵੇ ਹੁੰਚ ਭਰੀ ਹੁੰਚ ਤੋਵੇ ਹੁੰ ਜਾਤੀ ਜਿਨਸੀ ਹੋਵੇ ਹੋਂ ਵਿੱਚ ਮੂਰਖ ਹੋਂ ਸਿਆਣਾ ਮੋਹ ਮੁਕਤ ਕੇ ਸਾਰਨ ਜਾਣ ਹੋਂ ਜਮਾਇਆ ਹੋਂ ਛਾਏ ਆ ਹੂੰ ਮੈਂ ਕਰ ਕਰ ਜੰਤੂ ਪਾਇਆ ਹੋਂ ਮੈਂ ਬੁੱਝੇ ਤਾਂ ਦਰ ਸੁਝੇ ਗਿਆਨ ਵਿਹੂਨਾ ਕਤ ਕਤ ਲੂਝੇ

ਲਵਲਨ ਸੱਚ ਕਾਲ ਕੁੜ ਵਰਤਿਆ ਕਲ ਕਲਕ ਦੇ ਤਾਲ ਬਿਉ ਬਿਜ ਪਤ ਲੈ ਕੇ ਅਮ ਗੁਗਵੇ ਦਾਲ ਜੇ ਕੋਹੇ ਤਮ ਕੋ ਰੁਤੀ ਰੁਤ ਹੋਏ ਨਾਨਕ ਪਾਹੇ ਬਾਹਰ ਪੂਰੇ ਰੰਗਣ ਸੋਏ ਪੈ ਵਿੱਚ ਘੁੰਮ

ਕੇ ਬਸ ਕਿਸ ਨਾਲ ਹੀ ਤੇ ਵੇਖ ਜਿੰਦ ਪਾਇਆ ਇਕਨਾਂ ਨੂੰ ਤੂੰ ਮੇਰੇ ਲਈ ਕਰਤੂ ਦਿਖਾਇਆ ਤੇ ਕਿਰਪਾ ਤੇ ਜਾਣੇ ਜਿੱਥੇ ਨੂੰ ਦਾ ਪਜਾਇਆ।

ਆਤਮਾ ਜੋਤ ਜੋਤ ਮੈਂ ਜਾਤਾ ਕਲ ਕਲਾ ਭਰਪੂਰੇ ਆ ਤੂੰ ਸੱਚਾ ਸਾਹਿਬ ਸਿਵ ਸਵਾਲੇ ਹੋ ਜਿਣ ਕੀਤੇ ਸੋ ਪਾਰ ਪਿਆ ਬਹੁ ਨਾਨਕ ਕਰਦੇ ਕੀਆਂ ਬਾਤਾਂ ਜੋ ਕਿਸੇ ਕਰਨਾ ਸੋ ਕਰ ਰਿਹਾ ਮਹਾਂ।

ਗੁਨੇਗਾ ਪਾਪੀ ਸਾਧਨਾ ਮਾਰੀਏ ਜੇ ਅਕਾਲੇ ਕਾਲਣਾ ਤੇ ਹੋਣਾ ਪਚਾਰੀਏ ਐਸੀ ਕਲਾਨਾ ਖਿੱਟੀਏ ਜਿੱਦਰ ਕੇ ਗਿਆ ਹਰੀਏ ਬੜਿਆ ਤੇ ਉਗੇ ਵਿਚਾਰ ਕੇ ਵਿਚਾਰੀਏ ਉਹ ਚੱਲੇ ਸੋਚੇ ਮਾਰੀਏ।

ਘਟ ਘਟ ਬੈਸ ਨਿਰੰਤਰ ਰਹੀ ਹੈ, ਚੱਲੈ ਸਤਿਗੁਰ ਭਾਏ, ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਜਾਏ। ਆਸਣ ਬੈਸਣ ਤਿਰ ਨਾਰਾਇਣ, ਐਸੀ ਗੁਰਮਤਿ ਪਾਏ ਗੁਰਮੁਖ।

ਸੱਚ ਕਹੋ ਤੁਮ ਪਾਰ ਗੁਰਾਮੀ ਤੁਝ ਕਿਆ ਬੈਸਣ ਦੀ ਜੈ। ਜੈਸੇ ਜਲ ਮੈਂ ਕਮਲ ਨਿਰਾਲਮ ਮਰਗਾਈ ਨਾ ਸਿਆਣੇ ਸੁੱਤ ਸ਼ਬਦ ਪਵ ਸਾਗਰ।

ਜਾਇ ਨਾਨਕ ਭੁੱਖ ਨਾ ਜਾਇ। ਹਾਟ ਪਟਣ ਕਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ, ਖੰਡਤ ਨਿੰਦਰਾਲ ਪਹਾਰੰਗ, ਨਾਨਕ ਤਤ ਵਿਚਾਰੋ, ਦਰਸ਼ਨ ਪੇਖ ਕਰੋ, ਜੋਗਿੰਦਰਾ ਮੁੰਦਰਾ ਚੋਲੇ ਖਿੰਥਾ, ਬਾਰੇ ਅੰਤਰ ਏਕ ਸਰੇ ਵੋ ਖੜ ਦਰਸ਼ਨ ਇਕ ਪੰਥਾ। ਇਨ ਵਿਦ ਮਨ ਸਮਝਾਈਐ, ਪੁਰਖਾ ਬਹੁਤ ਚੋਟ ਨਾ ਖਾਈਐ, ਨਾਨਕ ਬੋਲੈ ਗੁਰਮੁਖ ਬੂਜੈ, ਜੋਗ ਜੁਗ ਤੇ ਵਪਾਈਐ, ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ, ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੈ ਸ਼ਬਦ ਸੁਸਮਝ ਪਰੇ।

ਪੰਚ ਪੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸਤਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੰਭਾਲ ਕੌਣ ਸਗੁਪਤਾ ਕੌਣ ਸਮੁਖਤਾ ਕੌਣ ਸੁਅੰਤਰ ਬਾਹਰ ਯੁਗਤਾ ਕੌਣ ਸੋ ਆਵੈ ਕੌਣ ਸਜਾਏ ਕੌਣ ਸੋ ਤ੍ਰਿਪਣ ਰਿਹਾ ਸਮਾਏ ਘਟ ਘਟ ਗੁਪਤ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੁਯੁਗਤਾ ਮਨਮੁਖ ਬਿਨਸਾ ਆਵੈ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉਂ ਕਰ ਵਾਧਾ ਸਰਪਣ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਏ ਤਤ ਵਿਚਾਰ ਸੁਗੁਰੂ ਹਮਾਰਾ ਦੁਰਮਤ ਵਾਧਾ ਸਰਪਣ

ਪੜੈ ਨਾ ਹੰਸ ਪੜੈ ਨਾ ਕੰਧ ਸਹਿਜ ਕਿਰਪਾ ਕਰੇ ਜਾਣੈ ਸਾਚਾ ਨਾਨਕ ਸਾਚੇ ਭਾਵੈ ਸਾਚਾ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵਕਰ ਕੇ ਤੁਮ ਨਜਾਰੇ ਕਿਉਂ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਿਤ ਭੈ ਉਦਾਸੀ ਦਰਸ਼ਨ ਕਹਿ ਤਾਂ ਹੀ ਭੇਖ ਨਿਵਾਸੀ ਸੱਚ ਵਖਰ ਕੇ ਹਮਣ ਜਾ ਰਹੇ।

ਕਿਤ ਵਿਦਿਆਸਾ ਮਨਸਾ ਖਾਈ, ਕਿਤ ਵਿਦਜੋ ਨਿਰੰਜਨ ਨਿਰੰਤਰ ਖਾਈ, ਬਿਨ ਦੰਤਾ ਕਿਉਂ ਖਾਈਐ ਸਾਰ, ਨਾਨਕ ਸਾਚਾ ਕਹੋ ਵਿਚਾਰ। ਸਤਿਗੁਰ ਕਹਿ ਜਨਮੈ ਗਵਣ ਮਿਟਾਇਆ, ਨਾਤ ਰਾਤੇ ਮਨ ਲਾਇਆ, ਮਨਸਾ ਆਸਾ ਸ਼ਬਦ ਜਿਲਾਈ, ਗੁਰਮੁਖ ਜੋਤ ਨਿਰੰਤਰ ਪਾਈ, ਤ੍ਰੈਗੁਣ ਮੇਟੇ ਖਾਈਐ ਸਾਰ, ਨਾਨਕ ਤਾਰੇ ਤਾਰਨ ਹਾਰ। ਆਦਿ ਕੋ ਕਵਣ ਵਿਚਾਰ ਕਥੀਅਲੇ, ਸੁਨ ਕਹਾ ਕਰ ਵਾਸੋ, ਗਿਆਨ ਕਿ ਮੁਦਰਾ ਕਵਣ ਕਥੀਅਲੇ, ਕਟਕਟ ਕਵਣ ਨਿਵਾਸੋ, ਕਾਲ ਕਠੀਗਾ ਕਿਉਂ ਜਾ ਲਾਈ ਲੇ, ਕਿਉਂ ਨਿਰਭਉ ਕਰ ਜਾਈਐ ਸਹਿ ਸੰਤੋਖ, ਆਸਣ ਜਾਣੇ ਕਿਉਂ ਸ਼ੇਦਾ ਬਹਿਰਾਈਐ। ਗੁਰ ਕੈ ਸ਼ਬਦ ਹਉ ਮੈਂ ਬਿਕਮਾਰੈ, ਤਾਂ ਨਿਜ ਕਰ ਹੋਵੈ ਵਾਸੋ, ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ, ਨਾਨਕ ਤਾਕਾ ਦਾਸੋ ਕਹਾਂ ਤੇ ਆਇਆ, ਆਵੈ ਕਹਾਂ ਏ ਜਾਵੈ ਕਹਾਂ ਏ ਰਹਿ ਸਮਾਈ।

ਪੂਰੇ ਗੁਰ ਤੇ ਸੱਚ ਕਮਾਵੈ ਗਤ ਮਿਤ ਸੱਚਾ ਸ਼ਬਦੇ ਪਾਈ ਆਦਿ ਕਉ ਬਿਸਮਾਦ ਵਿਚਾਰ ਕਥੀ ਲੇ ਸੁਨ ਨਿਰੰਤਰ ਵਾਸਲੀ ਆ ਕਲਪਤ ਮੁੰਦਰਾ ਗੁਰ ਗਿਆਨ ਵਿਚਾਰੀਏ ਲਈ ਘਟਕੜ ਸਾਚਾ ਸਰਬ ਜੀ ਆ ਗੁਰਬਚਨੀ ਅਵਗਤ ਸਮਾਈ ਆ ਤਤ ਨਿਰੰਜਨ ਸਾਜਲ ਹੈ ਨਾਨਕ ਦੂਜੀ ਕਾਰਨ ਕਰਨੀ ਸੇਵੈ ਸਿੱਖ ਜੋ ਕੂਜਲ ਹੈ ਹੁਕਮ ਬਿਸਮਾਦ ਹੁਕਮ ਪਛਾਣੈ ਜੀ ਜੋ ਸੱਚ ਜਾਣੈ ਸੋਈ ਆਪੇ ਮੇਟ ਨਿਰਾਲਮ ਹੋਵੈ ਅੰਤਰ ਸਾਜੋਗੀ ਕਹੀਐ ਸੋਈ ਅਵਗਤੋ ਨਿਰਮਾਇਲ ਉਪਜੈ ਨਿਰਗੁਣ ਤੇ ਸਰਗੁਣ ਥੀ ਆ ਸਤਿਗੁਰ ਪਰਚੈ ਪਰਮ ਪਦ ਪਾਈਐ ਸਾਚੈ ਸ਼ਬਦ ਸਮਾਇ ਲਿਆ ਏਕੈ ਕਉ ਸਭ ਏਕਾ ਜਾਣੈ ਉਹ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮ ਪ੍ਰਗਾਸ ਥੀ ਆ ਜੀਵਤ ਮਰੇ ਤਾਂ ਸਭ ਕੇ ਸੂਜੈ ਅੰਤਰ ਜਾਣੈ ਸ਼ਬਦ ਦਇਆ ਨਾਨਕ ਤਾਕੋ ਮਿਲੈ ਵਡਾਈ ਆ ਪਛਾਣੈ ਸਰਬ ਜੀ ਆ ਸੱਚ ਹੋਇ ਉਪਜੈ ਸਾਚ ਸਮਾਵੈ ਸੱਚ

ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਚ ਸਮਾਵੈ ਗੁਰਮੁਖ ਪਰਚੈ ਵੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ

ਸਭ ਪਰਵਾਰ ਗੁਰਮੁਖ ਜਪੀ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਆਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਉਮੈ ਜਾਲ ਸਮਾਈ ਗੁਰਮੁਖ ਧਰਤੀ ਸਾਜੈ ਸਾਚੈ ਸਾਜੀ ਤਿਸ ਮੈਂ ਉਪਤ ਖਪਤ ਸੋਭਾ ਜੀ ਗੁਰ ਕੈ ਸ਼ਬਦ ਰਪੈ ਰੰਗ ਲਾਏ ਸੱਚ ਰਥੋ ਪਾਸਿਓ ਕਰ ਜਾਏ ਸਾ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਵੈ ਕਿਉਂ ਸੱਚ ਸਮਾਵੈ ਗੁਰਮੁਖ ਅਸ਼ਟ ਸਿੱਧ ਸਭ ਬੁੱਧੀ ਗੁਰਮੁਖ ਭਵਜਲ ਤਰੀਐ ਸੱਚ ਸੁਧੀ ਗੁਰਮੁਖ ਸਾਰੇ ਅਪਸਰ ਬਿਦ ਜਾਣੈ ਗੁਰਮੁਖ ਪਵਿੱਤਰ ਨਿਵਿਰਤ ਪਛਾਣੈ ਗੁਰਮੁਖ

ਮੁਖ ਦੁਆਰ ਨਾਮ ਰਤੇ ਤ੍ਰਿਪਵਨ ਸੋਝੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪਸ ਹੋਏ ਨਾਮ ਰਤ ਸਚ ਕਰਨੀ ਸਾਰੋ ਨਾਮ

ਪਾਇਆ ਜਾਏ ਜੋ ਜੋਗ ਸਚ ਰਹਿ ਸਮਾਏ ਬਾਹਰ ਮੈਂ ਜੋਗੀ ਭਰਮਾਏ ਸੰਨਿਆਸੀ ਸ਼ਚਾਰ ਗੁਰ ਕੈ ਸ਼ਬਦ ਜੋ ਮਰਜੀ ਵੈ ਸੋ ਪਾਵੇ ਮੋਖ ਦੁਆਰ ਬਿਨ ਸ਼ਬਦਾ ਸਭ ਦੂਜਾ ਲਾਗਿਆ ਦੇਖੋ ਹਿਰਦੈ ਵਿਚਾਰ ਨਾਨਕ ਵੱਡਾ ਸੇ ਵਡਭਾਗੀ ਨੇ ਸੱਚ ਰੱਖਿਆ ਉਰਧਾਰ ਗੁਰਮੁਖ ਰਤਨ ਲਾਇ ਲਿਵ ਲਾਏ ਗੁਰਮੁਖ ਪਰਚੈ ਰਤਨ ਸੁਭਾਏ ਗੁਰਮੁਖ ਸੱਚੀ ਕਾਰ ਕਮਾਏ ਗੁਰਮੁਖ ਸੱਚੇ ਮਨ ਪਤੇ ਆਏ ਗੁਰਮੁਖ ਖਲ ਖਲਕਾਏ ਤਿਸ ਭਾਵੈ ਨਾਨਕ ਗੁਰਮੁਖ ਚੋਟ ਨਾ ਖਾਵੈ ਗੁਰਮੁਖ ਨਾਮ ਦਾਨ ਇਸ਼ਨਾਨ ਗੁਰਮੁਖ ਲਾਗੇ ਸਹਿ ਧਿਆਨ ਗੁਰਮੁਖ ਪਾਵੈ ਦਰਗਹਿ ਮਾਨ ਗੁਰਮੁਖ ਪਉ ਭੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸ਼ਾਸਤਰ ਸਿਮਰਤ ਵੇਦ ਗੁਰਮੁਖ ਪਾਵੈ ਕਟਕਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ ਰਾਮ ਨਾਮ ਰੰਗ ਰਹਾਤਾ ਨਾਨਕ ਗੁਰਮੁਖ ਸੰਪਛਾਤਾ ਬਿਨ ਗੁਣ ਪਰਮੈ ਆਵੈ ਜਾਏ ਬਿਨ ਗੁਰ ਕਾਲ ਨ ਪਾਵੀ ਥਾਏ ਬਿਨ ਗੁਰ ਮਨੂ ਅਤ ਡੁਲਾਏ ਬਿਨ ਗੁਰ ਤ੍ਰਿਪਤ ਨਾਈ ਵਿਖਾਏ ਬਿਨ ਗੁਰ ਬਸੀਅਰ ਦਸੈ ਮਰ ਵਾਟ ਨਾਨਕ ਗੁਰ ਬਿਨ ਘਟੈ ਘਾਟ।

ਕਮਣ ਕਥਾਲੇ ਰਹੋ ਨਿਰਾਲੇ ਬੋਲੋ ਨਾਨਕ ਸੁਣ ਤੁਮ ਬਾਲੇ। ਇਸ ਕਥਾ ਕਾ ਦੇਵ ਵਿਚਾਰ ਭਉਜਲ ਸ਼ਬਦ ਲੰਘਾਵਣ ਹਾਰ ਪਾਉਣ ਆਰੰਭ ਸਤਿਗੁਰ ਮਤਿ ਵੇਲਾ ਸ਼ਬਦ ਗੁਰੂ ਸੁਰਤਨ ਚੇਲਾ ਕਥ ਕਥਾ ਲਹਿਰਾਓ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਇੱਕ ਸ਼ਬਦ ਕਥਾ ਵਿਚਾਰ।

ਘਟ ਘਟ ਸਾਰ ਵੈ ਪ੍ਰਭੂਏ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖਲੈ ਸਚ ਸੋਏ ਸਹਸ ਸਹਿਜ ਪਾਏ ਮਿਲਿਆ ਸੁਖ ਹੋਏ ਗੁਰਮੁਖ ਜਾਗੈ ਨੀਂਦ ਨਾ ਸੋਵੈ ਸਹਿਜੇ ਪਾਏ ਮਿਲਿਆ ਸੁਖ ਹੋਵੈ ਗੁਰਮੁਖ ਜਾਗੈ ਨੀਂਦ ਨਾ ਸੋਵੈ ਸੁਨ ਸ਼ਬਦ ਪਰੰਪਰ ਧਾਰੈ ਕਹਿਤੇ ਮੁਕਤ।

ਸਹਿਜ ਰਤਾ ਬੂਝਿਆ ਪਤ ਹੋਏ ਤਾਂ ਕੀ ਕੀਮਤ ਕਰੇ ਨਾ ਕੋਏ ਜੈ ਦੇਖਾ ਤਰੈ ਸਮਾਏ ਨਾਨਕ ਪਾਰ ਪਰੈ ਸਚ ਭਾਏ ਸੋ ਸ਼ਬਦ ਕਾ ਕਾ ਵਾਸ ਕਥੀਏ ਲੇ ਜਿਤਰੀਐ ਭਵਜਲ ਸੰਸਾਰ ਹੋ ਤ੍ਰੈ ਸਤ ਅੰਗਲ ਵਾਈ ਕਹੀਐ ਤਿਸ ਕਉ ਕਉਣ ਆਧਾਰ ਹੋ ਬੋਲੈ ਕਿ ਲੈ ਅਸਰ ਹੋਵੈ ਕਿਉਂ ਕਰੈ ਅਲਕਲ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣੈ ਆਪਣਾ ਮਨ ਸਮਝਾਏ।

ਇਹ ਮਨ ਮੈਗਲ ਕਹਾਂ ਬਸੀਅਲ ਏ ਕਹਾਂ ਬਸੈ ਭਵਨਾ ਕਹਾਂ ਬਸੈ ਜੋ ਸੋ ਸ਼ਬਦ ਅਵਧੂ ਤਾਂ ਕਹੋ ਚੁੱਕੈ ਮਨ ਕਾ ਭਵਨਾ ਨਦ ਕਰਦਾ ਸਤਿਗੁਰੂ ਮੇਲੇ ਤਾਂ ਨਿਜ ਕਰ ਵਾਸਾਏ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੈ ਤਾਵਤ ਵਰਜ ਰਹਾਏ ਕਿਉਂ ਮੂਲ ਬਜਾਣੈ ਆਤਮ ਜਾਣੈ ਕਿਉਂ ਸੰਸਕਾਰ ਸੂਰ ਸਮਾਵੈ।

ਕੋਈ ਤਤ ਲਹੇ ਸੋ ਸ਼ਬਦ ਨਿਰੰਤਰ ਨਿਜਗਰ ਅਛੈ ਤ੍ਰਿਪਣ ਜੋਤ ਸੋ ਸ਼ਬਦ ਲਹਿ ਖਾਵੈ।

ਨਾਨਕਤ ਕਹਾਣੀ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਬਿਦੁਖ ਬਿਨ ਬਿਨ ਸਜਾਈ ਹਉ ਮੈਂ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆਂ ਦੇ ਉਪਾਈ ਗੁਰਮੁਖੋ ਵੈਸੋ ਗਿਆਨ ਤਤ ਵਿਚਾਰੇ ਹਉ ਮੈਂ ਸ਼ਬਦ ਜਲਾਏ ਮੰਤ ਨਿਰਮਲ ਨਿਰਮਲ ਬਾਣੀ ਸਾਚੇ ਰਹੇ ਸਮਾਏ ਨਾਮ ਰਹੇ ਬੈਰ ਨਾਮ ਨਾਮੇ ਨਾਮ ਰਹੇ ਬੈਰਾਗੀ ਸੱਚ ਰੱਖਿਆ ਉਰ ਧਾਰੇ ਨਾਨਕ ਬਿਨਾਂ ਵੈ ਜੋ ਕਦੇ ਨਾ ਹੋਵੇ ਦੇਖੋ ਹਿਰਦੈ ਵਿਚਾਰੇ ਗੁਰਮੁਖ ਸੱਚ ਸ਼ਬਦ ਵਿਚਾਰੈ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ ਗੁਰਮੁਖ ਨਿਜ ਕਰ ਵਾਸਾ ਹੋਏ ਗੁਰਮੁਖ ਜੋਗੀ ਜੋਗਤ ਬਜਾਣੈ ਨਾ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਿਗੁਰ ਸੇਵੈ ਜੋਗ ਨਾ ਹੋਈ ਬਿਨ ਸਤਿਗੁਰ ਭੇਟੈ ਮੁਕਤ ਨਾ ਕੋਈ ਬਿਨ ਸਤਿਗੁਰ ਭੇਟੈ ਨਾਮ ਪਾਇਆ ਨਾ ਜਾਏ ਬਿਨ ਸਤਿਗੁਰੂ ਭੇਟੇ ਮਾਂ ਦੁਖ ਪਾਏ

ਮਾਹੇ ਜਿਸ ਵਿਖਾਲੈ ਸੋ ਵੇਖਿਆ ਜਿਸ ਵਸਿਆ ਮਨ ਮਾਹੇ ਮਹਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੈ ਦੁੱਖ ਜਿ ਖਾਏ ਦੁੱਖ ਵਿੱਚ ਜੰਮੈ ਦੁੱਖ ਵਿੱਚ ਮਰੈ ਹਉਮੈ ਕਰਤ ਵਿਆਏ ਆਵ

ਨਾ ਕਰਨਾ ਜਾਏ ਮਹੱਲਾ ਤੀਜਾ ਸਤਿਗੁਰ ਮਿਲਿਆ ਸਦਾ ਸੁੱਖ ਜਿਸ ਨੂੰ ਆਪੇ ਮੇਲੇ ਸੋਏ ਸੁੱਖ ਹੈ ਵਿਵੇਕ ਹੈ ਅੰਤ ਨਿਰਮਲ ਹੋਏ ਗਿਆਨ ਕਾ ਭਰਮ ਕੱਟੀਐ ਗਿਆਨ ਪ੍ਰਾਪਤ ਹੋਏ ਨਾਨਕ ਏਕੋ ਨਦਰੀ ਆਏ ਆ ਜਾ ਦੇਖਤ ਸੋਏ ਪੌੜੀ ਸੱਚੈ ਤਖ਼ਤ ਰਚਾਇਆ ਬੈਸਣ ਕੋ ਜਾਈ ਸਭ ਕਿਛੇ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਨ ਕਰ ਮਹਿਲ ਸਰਾਈ ਚੰਦ

ਹੁਕਮ ਕਮਾਵਣ ਕਾਰਾ ਪੰਡਿਤ ਪੜਦੇ ਜੋ ਤੁਗੀ ਨਾ ਬੂਝੈ ਵਿਚਾਰਾ ਸਭੀ ਤੇਰਾ ਕੇ ਰਹਿ ਸਾ ਸਿਰਜਣਹਾਰਾ ਜਿਸ ਪਾਵੈ ਤਿਸ ਬਖਸ਼ ਲੈ ਸਾ ਸ਼ਬਦ ਸਮਾਈ ਵਾ।

ਗੁਰਪ੍ਰਸਾਦੀ ਕੋ ਸੱਚ ਕਮਾਵੈ, ਨਾਨਕ ਸੋ ਤਪਾ ਮੁਖੰਤਰ ਪਾਵੈ, ਮਾਲਾ ਤੀਜਾ ਸੋ ਤਪਾ ਜੇ ਤਪ ਘਾਲੈ, ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੈ, ਸਤਿਗੁਰੂ ਕੀ ਸੇਵਾ ਤਪ ਪ੍ਰਵਾਨ, ਨਾਨਕ ਸੋ ਤਪਾ ਦਰਗੈ ਪਾਵੈ ਮਾਣ ਪੌੜੀ, ਰਾਤ ਦਿਨ ਸੋ ਪਾਇਨ ਸੰਸਾਰ ਕੀ ਵਰਤਨ।

ਸਮਾਉਂ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉਂ ਸੱਚਾ ਆਪ ਤਖਤ ਸੱਚ ਬਹਿ ਸੱਚ ਕਰੇ ਨਿਆਉਂ ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਖਾਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ ਸਲੋਕ ਮਾਲ।

ਆਪੇ ਸਿਰ ਸਭ ਸਾਜਨ ਆਪ ਮਤ ਦੀਨੀ ਸਿਸ਼ਟ ਸਿਮਰਤ ਸ਼ਾਸਤਰ ਸਾਜਨ ਪਾਪੁਨ ਗਣਤ ਗਿਣੀਨੀ ਜਿਸ ਬਜਾਏ ਸੋ ਬੁੱਝ ਸੀ ਸੱਚੇ ਸ਼ਬਦ ਪਦੀਨੀ ਸਭ ਆਪੇ ਆ ਵਰਤਦਾ ਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿ ਸਿਧੀ ਮਨ ਵਜੀਆਂ ਵਧਾਈ ਆ ਰਾਗ ਰਤਨ ਪਰਿਵਾਰ ਭਰੀ ਆ ਸ਼ਬਦ ਗਾਵਣੇ ਆਈਆਂ ਸ਼ਬਦ ਤਾ ਗਾਵੋ ਹਰੀ ਕੇ ਰਾਮ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੂ ਤੂੰ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭੀ ਸ਼ਹਿ ਜਿਸ ਦਿਨ ਸੁ ਪਾਵੇ ਸਦਾ ਸਿਫਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਮਿੱਠੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਹੈ ਘਰ ਸੁਭਾਗਿਆ ਸ਼ਬਦ ਵਾਜੇ ਕਲਾਜਿਤ ਕਰਧਾਰੀ ਆ ਪੰਚ ਦੂਤ ਤਦਵਾਸ ਕੀਤੇ ਕਾਲ ਕੰਟ ਕੁਮਾਰ ਅਦਰ ਕਰਮ ਪਾਇਆ ਤੁਸ ਦਿਨ ਕੋਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸਕੁਆ ਤਿਤਕਰ ਅਨਹਦ ਵਾਜੇ ਅਨਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਤਾਰ ਬ੍ਰਹਮ ਪ੍ਰਭ ਪਾਇਆ ਉਤਰੇ

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸਤਾ ਕੋ ਵਿਘਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਗੌਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਦੇਹ ਰਿੱਠੇ ਸ਼ਬਦ ਖਜਾਏ ਤੇਗ ਬਹਾਦਰ ਸਿਮਰੇ ਕਰਨਾ ਦਿਆ ਵਿਧਾਏ ਸਭ ਥਾਈਂ ਹੋਏ ਸਾਹਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਸਦਸੂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨਦਾਰ ਦਾ ਧਿਆਨ ਧਰਕੇ ਬੋਲਾਂ ਦੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਪ ਚਲਾਈ ਤੇ ਗੁਆਏ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਾਰਿਆਂ ਦੀ ਪੋਤਰ ਕਮਾਈ ਵੱਲ ਧਿਆਨ ਧਰਕੇ ਬੋਲਾਂ ਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਸੇ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਧਰਕੇ ਬੋਲਾਂ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਾਂ ਦੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰੀ ਅੰਦਰ ਦਵਾਨ ਸਜਾਏ ਗਏ ਸੱਜੇ ਹੋਏ ਤੇ ਉਹਨਾਂ ਸਿਰਾਸਤ ਦੀ ਵਾਰ ਦੇ ਕੀਰਤਨ ਹੋਏ ਸਤਿਗੁਰ ਸੇ ਪਾਤਸ਼ਾਹ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜੀ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਾ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਦੁਆਰਾ ਸਿੰਘ ਸਭਾ ਡਰਬੀ ਸਮੂਹ ਸਾਧ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਟੇਕ ਊਟ ਆਸਰ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਲੱਗੇ ਨੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਪਾਠੀ ਸਿੰਘਾਂ ਦੀ ਰਚਨਾ ਤੇ ਆ ਵੱਸ ਕੇ ਸੁੱਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਸੇਵਾਦਾਰਾਂ ਦੇ ਸਿਰ ਤੇ ਮਿਹਰ ਪ੍ਰਿਆ ਤਰਾ ਕੇ ਸੁ ਸੇਵਾ ਲੈਣੀ ਗੁਣਾ ਗੁਣਾ ਵਿਚਾਰਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਸਮੂਹ ਸਾਧ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਇਸੇ ਤਰ੍ਹਾਂ ਉੱਦਮ ਉਪਰਾਲੇ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਨਿਰਵਿਘਨਤਾ ਸਹਿਤ ਸਮਾਪਤੀ ਕਰਾਉਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਵਿਸਾਦ ਸੰਵਰ ਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਮੇ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੇ ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਨੂੰ ਮਿਲਿਆ ਪਿਤਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ।

ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ।

0: ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਾਹ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਭੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੈ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਬੁਝਿਆ ਤਾਂ ਹੋਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਣੇ ਨਿਸਾਨ ਗਾਵੈ ਕੋ ਗੁਣ ਵਡਿਆਈ ਹੈ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦੱਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹੇ ਦੇਹੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜੇ ਦੱਸੈ ਦਰਬਾਰ ਮਹਾਂ ਕੇ ਬੋਲਣ ਬੋਲੀਐ ਜਿਸਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਵ ਦੁੱਖ ਪ੍ਰਰ ਸੁ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾਈ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਪਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਗੁਣ ਦੇ ਤੇ ਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਦ ਫਿਰ ਸੁਣਾ ਸੁਣਿਆ ਤਰ ਤਲ ਅਕਾਲ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋਈ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰ ਬ੍ਰਹਮਾ ਇੰਦ ਸੁਣਿਆ ਮੁਕਸਰਾ ਅਨੰਦ ਸੁਣਿਆ ਯੋਗ ਜੁਗਾ ਤਨ ਫਿਰ ਸੁਣਿਆ ਸਾਧ ਸਿਮਰਤ ਵੈਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾ ਸੁਣੇ ਸਤਸੰਤੋ ਗਿਆਨ ਸੁਣਿਆ ਸਰਕਾਰ ਸੁਨਾਨ ਸੁਣਿਆ ਫੜ ਫੜ ਭਾਵੈ ਮਾਨ ਸੁਣੇ ਲਾਗੇ ਸਾਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਣਾ ਕੇ ਗਾ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਸ ਸੁਣੇ ਹੱਥ ਵੈ ਸੁਗਾ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਦ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਸੁਰਤ ਹੋਇ ਮਨ ਬੁੱਧ ਮੰਨੈ ਸਗਲ ਭਉਣ ਕੀ ਸੁੱਧ ਮੰਨੈ ਮੂੰਹ ਚੋਟਾ ਨਾ ਖਾਏ ਮੰਨੈ ਚਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਮਾਰ ਕਟਾਕ ਨਾ ਪਾਏ ਮੰਨੈ ਪਸੂ ਪਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਾਵੇ ਨਾ ਭੇਖੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਕੇ ਮਾਨ ਪੰਚੇ ਸੋਇ ਦਾਰਾ ਜਾਣ ਪੰਚਾਂ ਕਹਿ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨੇ ਸਮਾਰ ਧਲ ਧਰਮ ਦਇਆ ਕਾਬੂ ਸੰਤੋਖ ਤਾਪ ਰੱਖਿਆ ਜਿਨ ਸੋ ਜੇ ਕੋ ਬੂਝੇ ਹੋ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲਈ ਕਮਜ਼ੋਰ ਜੇ ਜਾਤ ਰੰਗਾਂ ਕੇ ਨਾ ਆਪ ਸਭ ਨਾਲ ਲਿਖਿਆ ਬੜੀ ਕਲਾਮ ਹੈ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲੇ ਰੂਪ ਕੀਤੀ ਦਾ ਜਾਣੇ ਕੁਣ ਕੋ ਕੀਤਾ ਵਸਾਓ ਇੱਕੋ ਕੁਆਓ ਤਿਸ ਤੇ ਹੋਏ ਲਗ ਦਰਿਆਵ ਕੁਦਰਤ ਕੌਣ ਕਾਂ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵੇਂ ਸਾਹਿਬ ਭਲੀਕਾਰ ਤੁਸਦਾ ਸਰਾਮਤ ਨਿਰੰਕਾਰ ਸੰਕ ਜਪ ਸੰਕ ਭਾਵ ਸੰਕ ਪੂਜਾ ਸੰਕ ਤਪਤਾਵਾ ਸੰਕ ਗ੍ਰੰਥ ਮੁੱਖ ਵੇਦ ਪਾਠ ਸੰਘ ਜੋ ਗੁਣ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਘ ਸਤੀ ਅਸੰਖ ਦਾ ਤਾਰ ਅਸੰਖ ਸੂਰਮਾ ਭਾਕਸਾਰ ਅਸੰਖ ਮੁੰਨ ਲਿਵਲਾਏ ਤਾਰ ਕੁਦਰਤ ਕਵਣ ਕਾਂ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੋ ਤੁਧ ਭਾਵੇਂ ਸਾਹਿਬ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ असंख मोर कंध खोर असंख चोर हराम खोर असंघ मोर कर जाय जोर असंग लुड़ त्याग असंघ पापी पाप कर जाय असंघ कुड़ियार कुड़े खाए संघ कुड़े स्मल पाखाए असंघ निंदक सिर करे पार नानक निज कह विचार वारण जाम एक बार चतुत भावे सज पलिकार तू सदा सलामत निरंकार संख नाव संख थाव गम गम संख लो संख सिर भार अखरी नाम अखरी साला अखरी ज्ञान की थूंगा अखरी लिखण भूलन बाण अखरा सिर संजोग खान जिन्हें लिखे ते सरणाए ते फरमाए ते तुय पाए जेता कीता तेता नाव विनावे नाय को ताव कुदरत करुण काम विचार वारण जावे एक बार चतुत भावे सज पलिकार तू सदा सलामत निरंकार ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ ਮੋਤ ਪਲੀਤੀ ਕੱਪੜੋ ਹੋਏ ਦੇ ਸਾਬੁਣ ਲਈਏ ਧੋਏ ਭਰੀਏ ਮਤ ਪਾਪਾਂ ਕੇ ਸੰਗ ਧੋਪੈ ਨਾਵੇਂ ਕੇ ਰੰਗ ਪੁੰਨੀ ਪਾਪੀ ਅੱਖ ਨਾਏ ਕਰ ਕਰ ਕਰਨਾ ਲਿਖ ਲੈ ਜਾ ਵਾਪੇ ਵੀ ਜਾਪੇ ਖਾ ਨਾਨਕ ਹੁਕਮੇ ਆਓ ਜਾ ਤੀਰਥ ਤਪ ਦਿਆ ਦਾਦਾ ਜੇ ਕੋ ਭਾਵੇ ਤਿਲਕਾ ਮਾਣ ਸੁਣਿਆ ਮਨੇ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਨੇ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਪਰਮਾਓ ਸਤ ਸਵੰਸ ਦਾ ਮਨਸਾਓ ਕਵਣ ਸੁਵੇਲਾ ਵਕਤ ਕਵਣ ਕਵਣ ਸਿਧ ਕਵਣ ਵਾਰ ਕਵਣ ਸੁਰਤੀ ਮਾਂ ਕਵਣ ਜਿਤ ਆਕਾਰ ਵੇਲ ਨ ਪਾਈਆ ਪੰਡ ਤੇਜ ਹੋ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਅੱਜ ਲਿਖਣ ਲੇ ਕੁਰਾਂ ਤੇ ਤਵਾਰ ਨ ਜੋਗੀ ਜਾਣੇ ਰੁਤਮਾ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਉਂ ਕਰਿਆ ਖਾ ਕਿਉਂ ਸਲਾਈ ਕਿਉਂ ਹੋਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੇਖ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨ ਸੋ ਹੈ ਪਾਤਾਲਾ ਪਾਤਾ ਲਖ ਹੈਗਾ ਸਾਂਗਾ ਸੋੜ ਘੋੜਕ ਬਲ ਤੱਕੇ ਵੇਦ ਕਹਿਣਿਕ ਵਾਸ ਹੈ ਸਠਾਰਾਂ ਕਹਿਣਕ ਤੇ ਬਸ ਲੋਕ ਧਾਤ ਲਿਖਾ ਹੋਏ ਤਾਂ ਲਿਖੇ ਲਿਖ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਾ ਲਾਏ ਸਾ ਲਾਏ ਤੇ ਸੋਥਨ ਪਾਈਏ ਨਦੀਆਂ ਤੇ ਵਾਪ ਸਮੁੰਦਰ ਜਾਣੀ ਹੈ ਸਮੁੰਦਰ ਸ਼ਾਹ ਸੁਲਤਾਨ ਗਿਰਾ ਸਿੱਤੀ ਮਾਲ ਤਣ ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਵਿਸਰੈ ਅੰਤ ਨ ਸਿਫਤੀ ਕਹਿ ਨਾ ਅੰਤ ਅੰਤ ਨ ਕਰਨੇ ਦੇ ਨਾ ਅੰਤ ਅੰਦਰ ਜਾਪੇ ਕਿਆ ਅੰਤਰ ਵੇਖਣ ਸੁਣਨ ਅੰਤ ਨ ਜਾਪੇ ਕਿਆ ਅਮਨ ਮੰਤ ਅੰਤਰ ਜਾਪੇ ਕੀਤਾ ਕਾਰ ਅੰਤਰ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਵਿਲਾਇ ਤਾ ਕੇ ਅੰਤਨ ਪਾਏ ਜਾਏ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਦਾ ਉੱਚ ਉੱਪਰ ਉੱਚਾ ਨਾਵ ਏਵੜ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣਾ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਰੱਖਿਆ ਨਾ ਜਾਏ ਵੱਡਾ ਦਾਤਾ ਤਿੰਨ ਤਮਾਏ ਕੀਤੇ ਮੰਗੇ ਜੋ ਦਾਰ ਕੀਤੇ ਗਣਤ ਨੇ ਵਿਚਾਰ ਕੀਤੇ ਖਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰ ਖਾਈ ਖਾਏ ਕੀਤਿਆ ਦੁਖ ਭੂਕ ਸਦਮਾਰੇ ਪੈ ਦਾਤਰੀ ਦਾ ਤਾਰ ਬੰਦ ਖਲਾਸੀ ਬਾਣੇ ਹੋਏ ਹੋਰ ਆਖ ਨ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਇਓ ਜਾਣੇ ਜੇ ਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸਿਵ ਕਈ ਕੇ ਜਿਸਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁਲ ਗੁਣ ਅਮੁਲ ਅਪਾਰ ਮੁਲ ਅਪਾਰੀ ਮੁਲ ਭੰਡਾਰ ਮੁਲਾ ਅਮਲਾ ਜਾਏ ਮੁਲ ਭਾਏ ਮੁਲਾ ਸਮਾਏ ਮੁਲ ਤੁਰ ਅਮੁਲ ਦੀਵਾਨ ਅਮੁਲ ਤੁਲ ਅਮੁਲ ਪ੍ਰਵਾਨ ਅਮੁਲ ਬਖਸ਼ੀ ਸੁਮੁਲ ਨਿਸ਼ਾਨ ਅਮੁਲ ਕਰਮ ਉਲ ਫੁਰਮਾਨ ਮੁਲੋ ਮੁਲਾ ਖਿਣਾ ਜਾਏ ਆਖ ਆਖ ਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਿਰ ਵਿਖੇ ਆਣੇ ਆਖੇ ਬਰਮਾ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਿਰ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧ ਆਖੇ ਦਾ ਨਵੇਂ ਆਖੇ ਦੇਵ ਆਖੇ ਸੁਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਕੀਤੇ ਕੀਤੇ ਹੋਰ ਕਰੇ ਤਾਂ ਆਖਣ ਸਕੇ ਕਈ ਕੇ ਜਿਵੜ ਪਾਵੇ ਤਿਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋੜੀ ਵਿਗਾੜ ਤਾਂ ਲਿਖੇ ਸਿਰ ਗਾਵਾ ਰੰਗਾ ਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਨ ਹਾਰੇ ਗਾਵੇ ਤੋਣ ਪੌਣ ਪਾਣੀ ਬੈ ਸੁੰਦਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਿਰ ਬ੍ਰਹਮਾ ਦੇਵੀ ਸੋਣ ਸਦਾ ਸੁਆਰੇ ਗਾਵੇ ਨਿਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿਰ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਖਰਾਰੇ ਗਾਵਨ ਪੰਡਿਤ ਪੜਨ ਖੀ ਸਰ ਜੁਗ ਜੁਗੇ ਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮਸ ਪਿਆਲੇ ਗਾਵਨ ਤਨੂ ਪਾਏ ਤਰਿਆਰ ਸਰ ਤੀਰਥ ਨਾਲੇ ਗਾਵੇ ਜੋਤ ਮਹਾਂ ਬਲਸੂਰਾ ਗਾਵੇ ਕਾਣੀ ਚਾਰੇ ਗਾਵੇ

ਸਿਜਾਇ ਨਜਾਸੀ ਰਚਨਾ ਜਿਨ ਰਸਾਏ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜੋ ਤਿਸ ਦੀ ਵੜਿਆ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨ ਜਾਏ ਸੋ ਪਾਤਸ਼ਾਹ ਸਹਾ ਪਾਤਸ਼ਾਹ ਨਾਨਕ ਰਹਿਣ ਰਜਾਏ ਮੁੰਦਾ ਸੰਤੋਖ ਸਰੰਪਾ ਝੋਲੀ ਧਿਆਨ ਕੀ ਕਰੈ ਭਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਂਜੀ ਤੇ ਜਗ ਜੀਤੇ ਆਦੇਸ ਸੇ ਆਦੇ ਸਾਧਨੀ ਲਣਾਤ ਨਾਏ ਜੁਗ ਜੁਗੇ ਕੋਇ ਭੁਗਤ ਕੇ ਅੰਤਿਆ ਭੰਡਾਰਨ ਘਟਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਸ ਦਵਰਾ ਸਾਧ ਸੰਜੋਗ ਪੰਜੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ ਸੇ ਆਦੇ ਸਾਧਨੀ ਲਣਾਤ ਨਾਏ ਜੁਗ ਜੁਗੇ ਕੋਇ ਸੈ ਏਕਾ ਮਾਹੀ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨਿਕ ਸੰਸਾਰਿਕ ਭੰਡਾਰਿਕ ਲਾਦੀ

ਜੋਰ ਚਪੇੜ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜ਼ੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ, ਰਾਤੀ ਰੋਤੀ ਦਿੱਤੀ ਵਾਰ, ਪੌਣ ਪਾਣੀ ਕਣੀ ਪਾਤਾ, ਤਿਸਵੀ ਧਰਤੀ ਥਾਪ ਰੱਖੀ ਧਰਮਸਾਲ, ਤਿਸਵੀ ਜੀ ਜੁਗਤ ਕੇ ਰੰਗ, ਤਿਨਕੇ ਨਾਮ ਨੇਕ ਆਨੰਦ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੇ ਸੋਣ ਪੰਜ ਪਰਿਵਾਰ, ਨਤਰੀਕਣ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾਏ ਧਰਮ ਗਿਆਨ ਖੰਡ ਕਾ ਕੋ ਕਰਮ, ਕੇਤੇ ਪੌਣ ਪਾਣੀ ਬੈਸੰਤਰ, ਕੇਤੇ ਕਣ ਮਹੇਸ਼, ਕੇਤੇ ਬਰਮੈ ਘਾਟ ਘੜੀ ਰੂਪ ਰੰਗ ਕੇ ਵੈਸ, ਕੇਤੇ ਆ ਕਰਮ ਭੂਮ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਨ ਮੁਣ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਦ ਨਿਰੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾਂਦ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਜਿੱਥੇ ਘਾਟ ਘੜੀਏ ਬਹੁਤ ਅਨੂਪ, ਤਾਕੀਆਂ ਗੱਲਾਂ ਕਥੇ ਨਾ ਜਾਏ, ਜੇ ਕੋ ਕਹਿ ਪਿਛੇ ਪੁਛਤਾਏ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀ ਸੁਰਾਂ ਸਦਾ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਜਿੱਥੇ ਜੋਤ ਮਹਾਂਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਜਿੱਥੇ ਸੀਤੋਂ ਸੀਤਾ ਮੈਂ ਮਾਮਾਏ, ਤਾਕ ਰੂਪ ਨਾ ਕਥਨੇ ਜਾਏ, ਨਾ ਉਹ ਮਰਨ ਠਾਗੇ ਜਾਏ, ਜਿਨਕੇ ਰਾਮ ਸੇ ਮਨ ਮਾਏ, ਜਿੱਥੇ ਭਗਤ ਸਹਿ ਕੇਲੂ ਕਰੇ ਨੰਦ ਸੱਚਾ ਮਨ ਸੋਏ, ਸੱਚ ਖੰਡ ਵਸਨ ਅੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਪੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜੋ ਕੁਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾਂ ਧੀ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਾਉ ਖਲਾ ਕੰਤਵਤਾਓ, ਭਾਂਡਾ ਪਾਓ ਅੰਮ੍ਰਿਤ ਢਾਲ, ਖੜੀਏ ਸ਼ਬਦ ਸੱਚੀ ਟਿਕ।

ਰਾਗ ਆਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸੋ ਧਰਤੀ ਰਾਕੇ ਆ ਸੋ ਕਰਕੇ ਅੱਜ ਤਵੈ ਸਰਬ ਸੰਭਾਲੇ ਵਾਜੇ ਤੇਰੇ ਨਾਲ ਅਨੇਕ ਸੰਗਾ ਕੀਤੀ ਤੇਰੀ ਵਾਵਨ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪੁਣ ਪੁਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਾ ਨਿਖਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨ ਇੰਦਰ ਇੰਦਰਾਸਨ ਬੈਠੀ ਦੇਵਤੇ ਆਂਦਰ ਨਾਲੇ ਗਾਵਨ ਤੁਨੂੰ ਸਿਰ ਸਮਾਧੀ ਅੰਦਰ ਗਾਵਨ ਤੁਨੂੰ ਸਾਧ ਵਿਚਾਰ ਗਾਵਨ ਤੁਨੂੰ ਜਤੇ ਸਤੇ ਸੰਤੋਖੀ ਗਾਵਨ ਤੁਨੂੰ ਵੀਰ ਕਰਾਰੇ ਗਾਵਨ ਤੁਨੂੰ ਪੰਡਿਤ ਪੜ੍ਹਨ ਲਖੀ ਸਿਰ ਚੁਗ ਚੁਗ ਵੇਦਾਂ ਨਾਲੇ ਗਾਵਨ ਤੁਨੂੰ ਮੋਹਣੀ ਅਮਨ ਮੋਹਣ ਸੁਰਗ ਮੱਛ ਪਿਆਲੇ ਗਾਵਨ ਤੁਨੂੰ ਤੁਨੂੰ ਪਾਏ ਤੇਰੇ ਅਰਸਾ ਤੀਰਥ ਨਾਲੇ ਗਾਵਨ ਤੁਨੂੰ ਜੋਤ ਮਾਂ ਬਲਸੂਰਾ ਗਾਵਨ ਤੁਨੂੰ ਖਾਣੀ ਚਾਰੇ ਗਾਵਨ ਤੁਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸਿਮਾ ਚਿਤਨਾ ਨਾਣੇ ਕਿਆ ਵਿਚਾਰ ਸੋਈ ਸੋਈ ਸਦਾ ਸਦ ਸਾਹਿਬ ਸਾਚਾ ਸਾਚੀ ਨਾਏ ਹੈ ਪਿਓ ਸੇ ਜਾਏ ਨ ਜਾਸੀ ਰਚਨਾ ਜਿਨ ਰਸਾਏ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀਮਾ ਜਿਨ ਵਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ਼ ਦੀ ਉੜਿਆਏ ਜੋ ਤਿਸ ਭਾਵੈ ਸੋਏ ਕਰਸੇ ਫਿਰ ਹੁਕਮ ਨ ਕਰਨਾ ਜਾਏ ਸੋ ਪਾਸਾ ਸਾਹ

ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੋ ਕੀ ਕਾਸ਼ਟ ਰਿਹਾ। ਜਨਨ ਪਿਤਾ ਲੋਕ ਸੁਤ ਬਣਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਜਿਗ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਉਡੇ ਉਡਿਆ ਵੇ ਸਾ ਕੋਸਾ, ਤਿਸ ਪਾਸੇ ਬਚਰੇ ਚਰਿਆ, ਤਿਨ ਕਵਣ ਖਲਾਵੈ ਕਵਣ ਚੁਕਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਾ ਸਸ਼ਟ ਸਿਧਾਨ, ਠਾਕੁਰ ਕਰ ਤਲ ਦਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤਣ ਪਾਰਾ ਵਰਿਆ, ਰਾਗਾਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ ਹਰ ਗਮਾਗਮ ਅਪਾਰ, ਸਭ ਧਿਆਵੈ ਸਭ ਧਿਆਵੈ ਤੂਜੀ, ਹਰ ਸੱਚੇ ਸਿਰਜਨ ਹਰ, ਸਭ ਜੀ ਤੁਮਾਰੇ ਜੀ ਤੂੰ ਜੀ ਅੰਕਾ ਦਾਤਾਰ, ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰ, ਹਰ ਆਪੇ ਠਾਕੁਰ ਆਪੇ ਸੇਵਕ ਜੀ ਕਹਿ ਨਾਨਕ ਜੰਤ ਵਿਚਾਰ, ਤੂੰ ਘਟ ਘਟ ਅੰਤਰ ਸਰਵ ਨਿਰੰਤਰ ਦੀ, ਹਰ ਇੱਕੋ ਪੁਰਖ ਸਮਾਨ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿੜਾਣ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਤੁਧ ਬਿਣਿਆ

ਹਰਤਿ ਹਵੈ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੇ ਸੇ ਮੁਕਤ ਸੇ ਮੁਕਤ ਪੈ ਜਿਨ ਹਰਿ ਧਿਆਇਆ ਜੀ ਤਿਨ ਝੂਟੀ ਜਮਕੀ ਵਾਸੇ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗੁਆਸੇ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੇ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੇ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਂਤੂ ਜੀ ਹਰਨ ਕਣੇਕ ਅਨੰਤਾ।

ਭਗਵੰਤਾ ਸੇ ਭਗਤ ਸੇ ਭਗਤ ਫਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖਿਆ ਪਰੰਪਰ ਕਰਤਾ ਜੀ ਤੂੰ ਜੇ ਉੜਿਆ ਵਰਣ ਖੁਆਏ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਏ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਏ ਤੁਦੇ ਆਪੇ ਸਿਰ ਸਭ ਪਾਈ ਜੀ ਤੁਦੇ ਆਪੇ ਸਿਰ ਸਭ ਗਾਏ

ਸੰਜੋਗ ਮਿਲਿਓ ਛੁੜਿਆ ਸੰਜੋਗ ਕੀ ਮੈਲ ਜਿਸਨ ਤੂੰ ਜਾਣਾ ਏ ਸੋਈ ਜਣ ਜਾਣੇ ਹਰ ਗੁਣ ਸਦੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਵਾਇ ਤੁਦ ਬਿਨ ਦੂਜਾ ਹੋਰ ਨ ਖੋਇ ਤੂੰ ਕਰ ਕਰ ਵੇਖਿਆ ਜਾਣੇ ਸੋਈ ਜਣ ਨਾਣੇ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੇ ਭੈਲੇ ਨਿਵਾਸਾ ਪਾਣੀ ਪਾਵਕਤ ਨੇ ਕੀਆ ਪੰਕਜ ਮੋਹ ਭਗਨੇ ਚਾਲੇ ਹਮ ਦੇਖਾ ਤੈ ਡੂਬੀ ਲੈ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ।

ਸ਼ਰਮਾ ਸੋਹਿਲਾਰਾ ਗੁਰ ਦੀਪ ਕੀ ਮਹੱਲਾ ਪਹਿਲਾ ਇੱਕੋ ਓੰਕਾਰ ਸਤਿਗੁਰੂ ਪ੍ਰਸਾਦ ਜੈ ਕਰ ਕੀਰਤਿਆ ਕੇ ਕਰਤੇ ਕਾ ਵਿਚਾਰ ਤੁਤ ਕਰ ਗਾਓ ਸੋਹਿਲਾ ਸਿਵਰੋ ਸਿਰਜਨਹਾਰ ਤੂੰ ਗਾਵੋ ਮਿਰ ਨਿਰਭਉ ਕਾ ਸੋਹਿਲਾ ਹੋਂ ਵਾਰੀ ਜੇ ਸੋਹਿਲੇ ਸਦਾ ਸੁਖੋਏ ਰਹਾ ਨਿਤ ਨਿਤ ਜੀੜੇ ਸਮਾਲੇਂ ਦੇਖੇ ਗਾ ਤੇ ਉਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਦੇ ਕਮ ਸਮਾਰ ਸੰਭਵ ਸਾਹਾ ਲਿਖਿਆ ਮਿਲ ਕਰ ਪਾਓ ਤੇਲ ਦੇ ਸੁਜਨ ਐਸੇ ਚੜਿਆ ਜੋ ਸਾਹਿਬ ਸੋ ਮੈਲ ਘਰ ਘਰ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੇ ਨਾਨਕ ਦੇ ਅਨੁਰਾਗ ਆਸਾ ਮਹੱਲਾ ਪਹਿਲਾ।

ਰਾਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਣ ਲੋ ਪਵਨ ਚੋਰੂ ਕਰੇ ਸਕਲ ਮਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਈ ਪਵਖੰਡ ਨਾ ਤੇਰੀ ਆਰਤੀ ਅਣਹਤਾ ਸ਼ਬਦ ਵਾਜੰਤ ਫੇਰੀ ਰਹਾ ਸਹਿਸਤਾਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਾਇਕ ਤੋਏ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸਤਾਵ ਗੰਧ ਵਿਚਲਤ ਮੋਏ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਪਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋਵਣ ਦਿਨੋ ਮੋਹੇ ਆਏ ਪਿਆਸਾ।

ਸੰਤੇ ਸੁਣ ਮਰਮੇਤਾ ਸੰਤ ਟਹਿਲ ਕੇ ਬੇਲਾ ਈਹਾਂ ਖਾੜ ਚਲੋ ਹਰਲਾ ਹਾਇਆ ਕੇ ਬਸੁਨ ਸਹੇਲਾ ਰਹਾ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਰਸ ਕਥ ਕਥਾ ਤਿਨ ਜਾਨ ਜਾਕੋ ਆਏ ਸੋਈ ਬਿਹਾਜੋ ਹਰ ਕੁਰਤੇ ਮਣ ਬਸੇਰਾ

ਮੁਕ ਕਰ ਸੰਤਨ ਕੀ ਧੂਰ ਏਕ ਓਂਕਾਰ ਸਤਿਗੁਰੂ ਪ੍ਰਸਾਦ ਸੀ ਜਾਗ ਮਹੱਲਾ ਪਹਿਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਸਰਰ ਤਿੰਦਾ ਉਜੜਾ ਕਸਤੂਰ ਖੰਗੂ ਖੰਗੂ ਅਗਰ ਚੰਦਨ ਲੀ ਪਿਆਵੇ ਚਾ ਮਾ ਦੇਖ ਭੁਲਾ ਵੇ ਸਿਰ ਤਰ ਚਿਤਨ ਆਵੇ ਨਾਵ ਹਰ ਬਿਨ ਜੀਉ ਜਲ ਵਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਵਰਣਾਈ ਥਾਵ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੁੜਾਓ ਮੋਹਣੀ ਮੁੱਖ ਮਣੀ ਸੋਏ ਕਰੇ ਰੰਗ ਪਸਾਵ ਮਾ ਦੇਖ ਭੁਲਾ ਵੇ ਸਿਰ ਤਰ ਚਿਤਨ ਆਵੇ ਨਾਵ ਸਿੱਧ ਹੋਵਾ ਸਿੱਧ ਲਾਏ ਰਿਧ ਆਖਾਇਆ ਗੋਤ ਪਰ ਹੋਏ ਵੈਸਾ ਲੋਕ ਰਾਖੇ ਵਾ ਮਾ ਦੇਖ ਭੁਲਾ ਵੇ ਸਿਰ ਤਰ ਚਿਤਨ ਆਵੇ ਨਾਵ ਸੁਲਤਾਨ ਵਾ ਮੈਂ ਲਸਕਰ ਤਖ ਤਰਾ ਕਾਬਾ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਬਾ ਮਦੇ ਭੁਲਾ ਵਿਸਰ ਤਰਾ ਚਿਤਨ ਆਵੇ ਨਾਮ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟ ਮੇਰੀ ਆਰਜਾ ਪੌਣ ਪੁਣੀ ਪਿਆ ਚਾਂ ਸੂਰਜ ਦੇ ਗੁਣ ਦੇਖਾ ਸੁਪਨੇ ਸੋਨਾ ਪਤਾ ਭੀ ਤੇਰੀ ਕੀਮਤ ਨਾ ਪਾਕੇ ਉੜੇ ਅੱਖਾਂ ਨਾਮ ਸਾਕਚਾ ਨਿਮਕਾਰ ਨਿਰੰਕਾਰ ਨਿਥਾ ਸੁਨ ਸੁਨੇ ਆਖਣੇ ਆਖਣਾ ਦੇ ਪਾਵੇ ਕਰੇ ਤੁਮਾਏ ਰਹਾ ਕੁਸਰ ਕੱਟੀਆਂ ਵਾਰ ਕੁਵਾਰ ਭੀਸਨ ਪੀਸਾਂ ਪਾਗੀ ਸੇਤੀ ਜਾਲੀਆਂ ਪਸੰਦ ਸਥਿਤੀ ਰਲ ਜਾਵ ਭੀ ਤੇਰੀ ਕੀਮਤ ਨਾ ਪਾਇਓ ਕਿ ਉੜੇ ਅੱਖਾਂ ਨਾ ਪੰਖੀ ਹੋ ਕੇ ਗਾਜੈ ਪਵਾ ਸਹਿ ਸਮਾਨੀ ਜਾਵ ਨਦਰੀ ਕਿਸਨੇ ਆਵ ਨਾ ਕੁਛ ਵੀ ਨਾ ਖਾਵ ਭੀ ਤੇਰੀ ਕੀਮਤ ਨਾ ਪਵੇ ਕਿ ਉੜੇ ਅੱਖਾਂ ਨਾ ਨਾਨਕ ਕਾਗਦ ਲਖਮੜਾ ਪੜ ਪੜ ਕੀ ਚੇ ਵਾ ਮਸੂ ਤੋੜਨੇ ਆਵੇ ਲੇਖਣ ਪਹੁੰਚ ਲਾਓ ਭੀ ਤੇਰੀ ਕੀਮਤ ਨਾ ਪਵੇ ਕਿ ਉੜੇ ਅੱਖਾਂ ਨਾ ਸ੍ਰੀ ਰਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣ ਲੇਖੇ ਖਾਣਾ ਖਾਓ ਲੇਖੇ ਵੜ ਚਲਾਈ ਲੇਖੇ ਸੁਣਵੇ ਖਾਓ ਲੇਖੇ ਸਾਹ ਲਵਾਈ ਬੜੇ ਕਬੂਜਨ ਜਾ ਬਾਬਾ ਮਾਇਆ ਰਚਨਾ ਤੋਂ ਅੰਧੇ ਨਾ ਵਿਸਾਰੇ ਨਾ ਦਿਸੇ ਨਾ ਉਹ ਗਾਵ ਜੀ ਹੁਣ ਮਰਨਾ ਜਾਇ ਕੇ ਅਤੇ ਕਰਦੇ ਗੱਲ ਜਿੱਥੇ ਬੈਸਮ ਜਿੱਥੇ ਕੋਈ ਨਾ ਚੱਲਿਓ ਨਾ ਰੋਣ ਵਾਲਾ ਜੇਤੜੇ ਸਭ ਅੱਖ ਬੰਨੇ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘਟਨਾ ਆਖੇ ਕੋਈ ਕੀਮਤ ਕਿਨੇ ਨਾ ਪਾਈ ਆ ਕਹਿਣਾ ਵੱਡਾ ਹੋਏ ਸਾਚਾ ਸਾਹਿਬ ਇੱਕ ਤੂੰ ਹੋਰ ਜੀਆਂ ਕੀਤੇ ਲੋ ਨੀਚਾ ਅੰਦਰ ਨੀਚਾ ਅਤੇ ਨੀਚੀ ਵਾਤ ਨੀਚ ਨਾਨਕਿਨ ਗੇ ਸੰਗ ਸਦ ਵੱਡਿਆ ਸਿਕਾਰੀ ਸਹਿ ਜਿੱਥੇ ਨੀਚ ਮਾਲੀ ਤਿੱਥੇ ਨਿਰਤਰੀ ਬਖਸ਼ੀਸ਼ ਸ੍ਰੀ ਰਾਗ ਮਹੱਲਾ ਪਹਿਲਾ ਲਵ ਕੁੱਤਾ ਕੂੜ ਚੂੜਾ ਠਾਕਾ ਦਾਮਰਦਾਰ ਪਰ ਨਿੰਦਾ ਪਰ ਮਲ ਮੁਖੀ ਮੁਖ ਸੁਧੀ ਅਗਨ ਕਰੋ ਚੰਡਾਲ ਰਸ ਕਾ ਸਾਫ ਸਲਾਹ ਨਾ ਇਕਰਮ ਮਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉੱਤਮ ਸਿਧ ਉਤਮ ਉਤਮ ਕੋਈ ਨੀ ਕਰਮ ਭੈਰੋ ਰਹਾਓ ਰਸ ਸੋਨਾ ਰਸ ਰੂਪਾ ਕਮਲ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਜਾ ਮੰਦਰ ਮੇ ਰਸ ਮੇਠਾ ਰਸ ਮਾਸ ਇਹ ਤੇਰਾ ਸਰੀਰ ਕਹਿ ਕਹਿ ਕਰ ਨਾਮ ਨਿਵਾਸ ਜਿਤ ਬੋਲੇ ਸਪਤ ਪਾਏ ਸੁ ਬੋਲੇ ਪ੍ਰਵਾਨ ਫਿੱਕਾ ਬੋਲ ਕੁਛ ਨਾ ਸੁਣ ਮੂਰਖ ਮਣ ਜਾਨ ਜੋ ਤਿਸ ਭਾਵੈ ਸੇ ਫਲੇ ਹੋਰ ਕਹਿ ਕਹਿਣ ਵਖਾਨ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਸ ਮਾਏ ਤਿਨ ਕਾ ਕਾ ਸਲਾਹਣਾ ਔਰ ਸਵਾਲਿਓ ਕਾਇ ਨਾਨਕ ਨਦੀ ਵਾਰੇ ਰਾਚੇ ਦਾਨ ਨਾਇ ਸ੍ਰੀ ਰਾਗ ਮਹੱਲਾ ਪਹਿਲਾ ਮੁਲਕ ਲੂਲਾ ਕੌਣ ਕਾ ਦਿੱਤਾ ਤਿੰਨ ਹਾਰ ਮਤੀ ਮਨ ਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੰਫੀਆ ਰੱਖਣ ਕੋ ਦਰਬਾਰ ਨਾਨਕ ਸੱਚੇ ਕੋ ਸਾਜਾ ਨੇ ਸੱਜ ਸੇ ਸੁਖ ਬਾਈ ਤਰੀ ਦਰਗੇ ਚੱਲੇ ਮਾਂ ਰਹਾ ਸੱਚ ਸਰਾ ਗੁੜਬਾਹਰਾ ਜਿਸ ਸੱਚਾ ਨਾ ਸੁਣੋ ਖਣ ਜੇ ਤੁਰਿਆ ਤੁਨ ਬਹਾਰ ਜਾ ਤਾਮਣ ਖੀਵਾ ਜਾਣੀਏ ਜਾਂ ਮੈਂ ਲੀਬਾ ਥਾਉ ਨਾਮ ਨੀ ਚੰਗਿਆਈ ਸਤ ਪ੍ਰਮੁਲ ਧਨਵਾਸ ਤਾਮ ਕੋ ਵਿਜਲਾ ਲੱਖਦਾ ਤੀਕਦਾ ਦੁੱਖ ਤਿਸੇ ਬਿਆਖੇ ਸੁਖ ਤਿਸੇ ਪਾਸ ਸੁਖ ਮਨ ਵਸਾਰੇ ਜੀ ਕੇ ਜਾ ਕੇ ਜੀ ਭਰਾ ਨੇ ਤਿਸੇ ਸਭ ਪੁੱਤਰਾ ਜੇਤਾ ਪੈਨਨ ਖਾਨ ਹੋਰ ਗੱਲਾਂ ਸਭ ਘੋੜੀਆਂ ਤੁਦ ਭਾਵੇ ਪ੍ਰਵਾਨ ਸ੍ਰੀ ਰਾਗ ਮਹਿਲ ਪਹਿਲਾ ਜਾਲ ਮੋਹ ਘਸ ਮਸਕਾਰ ਮਤ ਕਾਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰਪੁਛਲੀ ਗੁਜ਼ਾਰ ਲਿਖ ਨਾਮ ਸਲਾਹ ਲਾ ਲਿਖ ਲਿਖੰਤ ਨ ਪਾਰਾ ਵਾਰ ਬਾਬਾ ਲਿਖ ਲਿਖ ਜਾਨ ਜਿੱਥੇ ਲਿਖ ਅਮੰਗਿਤ ਤੇ ਹੋਏ ਸੱਚਾ ਨਿਸ਼ਾਨ ਰਹਾ ਜਿੱਥੇ ਮਿਲੇ ਵੜਿਆਈਆਂ ਸਤਿਖੁਸ਼ੀਆਂ ਸੱਚਾਓ ਤਿੰਨ ਮੁਖ ਟਿੱਕਰ ਨਿਕਲਿਆ ਜਿਨਮ ਸੱਚਾ ਨਾਓ ਕਰਮ ਮਿਲੇ ਤਾਂ ਪਾਈ ਨਾਹੀ ਗਾਲੀ ਵਾਵ ਦੁਆਵੇ ਕਿਆਵੇ ਜਾਏ ਉੱਠ ਰੱਖੀ ਨਾ ਸਲਾਰ ਇਬੂ ਪਾਏ ਮੰਗਦੇ ਗੁਣਵੜੇ ਦਰਬਾਰ ਕੇ ਗਿਆ ਜਾਣੀ ਵੀ ਨਾ ਵੇਕਾਰ ਸਭੈ ਤੇਰੇ ਡਰਾ ਗਲਾ ਖਪ ਖਪ ਛੀਜੇ ਦੇ ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿੱਠੇ ਗਏ ਨਾਨਕੁੱਟੀ ਚੱਲਿਆ ਸਭ ਕੂੜੇ ਤੁੱਟੇ ਨੇ ਸਿਰਾਗ ਮਹੱਲਾ ਸਭ ਰਸ ਮਿੱਠੇ ਮਣੀਏ ਸੁਣੀ

ਖੜ ਤੁਰਸੀ ਮੁਖ ਬੋਲਣਾ ਮਾਰਨਾ ਕੇ ਛੱਤੀ ਅੰਮ੍ਰਿਤ ਭਾਵੇ ਜਾਂ ਕੁਣਦਰ ਕਰੇ ਨਾਨਕੁਰ ਖਾਓ ਨਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਮਨ ਤ੍ਰਿਪਤੀ ਹੈ ਜਿਤ ਖਾਦੇ ਮਨ ਪੀੜੀ ਹੈ ਤਾਂ ਮਨ ਮੈਂ ਚਲਿਆ ਵਿਕਾਰ ਹਾਓ ਰੱਤਾ ਪੈਨਰਾਲ ਮਨ ਰਤਾ ਸੁਪੇਦੀ ਸਦਾਨ ਏ ਨੀਲੀ ਸਾਲੀ ਪੈ ਕਦਾ ਪੈ ਕਰਨੀ ਪਹਿਰਨ ਪੈਰ ਤਿਆ ਕਰਮ ਬੰਦ ਸੰਤੋਖਾ ਧੰਜੋ ਤਰਨਾਮ ਬਾਬਾ ਹੋਰ ਭੈਣ ਖੁਸ਼ੀ ਕੁਵਾਰ ਜਿਤ ਪਦੇ ਤਨ ਪੀੜੇ ਮਨ ਵਿੱਚ ਲਵਿਕਾਰ ਹਾ ਘੋੜੇ ਪਾਖਰ ਸੋਨੇ ਸਾਖਤ ਬੂਝਣ ਤੇਰੀ ਵਾਟ ਤਰਕਸ ਤੀਰ ਕਮਾਣ ਸੰਗ ਤੇ ਗਵੰਧੁਨ ਗੁਣਦਾਤ ਵਾਜਣ ਜਪ ਸੋਕ ਲੜਕਾ ਪ੍ਰਭ ਕਰਮ ਤਰਮ ਜਾਤ ਬਾਬਾ ਹੋਰ ਚੜਨਾ ਖੁਸ਼ੀ ਕੁਵਾਰ ਜਿਤ ਚੜੀਏ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਿਦਰ ਤ੍ਰੀ ਪਰਵਾਰ ਹੁਕਮ ਸੋਏ ਤੁਦ ਭਾਵਸੇ ਹੋਰੇ ਆਖਣ ਵਦ ਫਾਰੇ ਨਾਨਕ ਸੱਚਾ ਪਾਤਸ਼ਾਹ ਪੂਛ ਨਕਰੇ ਵਿਚਾਰੇ ਬਾਬਾ ਹੋਰ ਸੋਨਾ ਖੁਸ਼ੀ ਕੁਵਾਰ ਜਿਤ ਉੱਚੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਹਾਉ

ਗੁਰਪੂਰੇ ਤਖਤੇ ਡੋਲੇ ਗੁਰੂ ਪੂਰਾ ਜੀ ਕਰੇ ਭਾਈ ਸੱਚ ਸੱਚ ਤੋੜ ਰਹਾਉ ਪ੍ਰਭ ਹਰਿਮੰਦਰ ਸੋਹਣਾ ਤਿਸਮੇ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲੇ ਗੁਰ ਪੌੜੀ ਬੇੜੀ ਗੁਰ ਗੁਰ ਤੁਲਹਰਣਾਓ ਗੁਰ ਸਰ ਸਾਗੁਰ ਬਹੁਤਾ ਗੁਰ ਤੇਰੀ ਦਰਿਆ ਜੇ ਤਿਸ ਭਾਵੇ ਉਜਲੀ ਸਤ ਨਾਮ ਜਾ ਪੂਰ ਪੂਰ ਆਕੇ ਪੂਰੇ ਦੁਖ ਨਿਵਾਸ ਪੂਰੇ ਥਾਂ ਸੁਹਾਵਨੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੇ ਕਿਉਂ ਕਟੇ ਗੁਣਤਾ ਸਿਰਾਗ ਮਹਲਾ ਪਹਿਲੇ ਆਓ ਭੈਣੇ ਗਲ ਮਿਲੇ ਅੰਕ ਸਹਿਲੜੀਆਂ ਮਿਲ ਕੇ ਕਰੇ ਕਹਾਣੀ ਸਮਰੰਤ ਗੰਤ ਕੀਆ ਸੱਚ ਸਾਹਿਬ ਸਭ ਗੁਣ ਅਵਗੁਣ ਸਭ ਅਸਾਹ ਕਰਤਾ ਸਭ ਕੋ ਤੇਰੇ ਜੋਰ ਆਓ ਵਿਚਾਰੀ ਜਾਂ ਤੂੰ ਤਾਂ ਕਿਹੋ ਰਹਾ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵ ਅਗਨੀ ਗੁਣੀ ਸਾ ਸੰਦੋਖ ਸੰਗਾਰਿਆ ਮਿੱਠਾ ਬੋਲਣੀ ਪੀਰ ਰਸਾਲੋ ਤਾਂ ਮਿਲੇ ਜਾਂ ਗੁਰਪੁਰ ਸ਼ਬਦ ਸੁਣੀ ਕੀਤਿਆਂ ਕੇ ਤੇਰੀ ਕੁਦਰਤੀ ਕੇਵਲ ਤੇਰੀ ਦਾਤ ਕੀਤੇ ਤੇਰੇ ਜੀ ਜਾ ਸਿਫ ਕਰਿਆ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਜਾਤ ਸੱਚ ਮਿਲੇ ਸੱਚ ਉਪਜੇ ਸੱਚ ਮੇ ਸੱਚ ਸਮਾਏ ਸੂਰਤ ਹੋਏ ਭਗਤ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾ ਸਿਰਾ ਮਹੱਲਾ ਪਹਿਲਾ ਭਲੀ ਸਰੀ ਜੇ ਉਪਰੀ ਹੋਮੇ ਮੋਈ ਕਰਾ ਦੂਤ ਲੱਗੇ ਫਿਰ ਚਾਕਰੀ ਸਤਿਗੁਰੂ ਕਾ ਵੇ ਸਾਹਿਬ ਕੋਲ ਕੋਇਆ ਦੀ ਬਾਤ ਹੈ ਸੱਚਾ ਵੇ ਪ੍ਰਵਾ ਮਨ ਦੇ ਸੱਚ ਮਿਲੇ ਭਉ ਜਾਏ ਭੈ ਬਿਨ ਨੇ ਭਉ ਕਿਉਂ ਥੀਏ ਗੁਰਮੁਖ ਸ਼ਬਦ ਸਮਾਜ ਰਹਾਏ ਕੀਤਾ ਆਖਣੇ ਆਖੇ ਆਖਣ ਤੋੜਨਾ ਆਏ ਮੰਗਣ ਵਾਲੇ ਖੇਤੜੇ ਦਾਤਾ ਏਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸੇ ਸੁਖੋ ਜਗ ਸੁਪਨਾ ਬਾਜੀ ਬਣੀ ਫਿਰ ਮੈਂ ਖੇਲ ਖਿਲਾਏ ਸੰਜੋਗੀ ਮਿਲੀ ਏਕ ਸੇ ਬਿਨ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋ ਥੀ ਆਵਰਣ ਕਰਨਾ ਜਾਏ ਗੁਰਮੁਖ ਵਸ ਵਸਾਏ ਸੱਚ ਉਹ ਸੰਰਾਸ ਜਿਨੀ ਸੱਚ ਬਣਜਿਆ ਗੁਰਪੁਰੇ ਸਵਾਸ ਨਾਨਕ ਸਾਂਸੀ ਸਾ ਸੌਦਾ ਜਿਸ ਬਾਸ ਸ੍ਰੀ ਰਾਗ ਮਹਲਾ ਪਹਿਲਾ ਧਰਮ ਲੈ ਫਿਰਦਾਦ ਕੋ ਸਿਫਤੀ ਸਿਫ ਸਮਾਏ ਲਾਲ ਗੁਲਾਲ ਕਹਿ ਪਰਾ ਸੱਚਾ ਰੰਗ ਛੜਾ ਸੱਚ ਮੇਰੇ ਸੰਤੋਖੀ ਆ ਹਰ ਜਵੇ ਕੇ ਭਾਏ ਭਾਏ ਜੇ ਸੰਜਨਾ ਕੀ ਰਹਿ ਸੰਸਵਾ ਗੁਰੂ ਭਾਈ ਹੈ ਮੁਖਤਾਰ ਤੇ ਨਹਾਓ ਚੌਥਾਂ ਸੁਹਾਵ ਨਾਓ ਗੁਰਮਹਿ ਮੁਰਾਰ ਸਤਿਗੁਰਣੀ ਦੇ ਭਾਈ ਦਰਤ ਮਿਲ ਪਿਆਰੇ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਤ੍ਰਿਵਿਲ ਕਰਮ ਕਮਾਈਏ ਆ ਸੰਦੇਸਾ ਹੋਏ ਕਿਉਂ ਗੁਰ ਬਿਨ ਤ੍ਰਿਪਟੀ ਛੂਟ ਸੀ ਸਹਿਜ ਮਿਲਿਆ ਸੁੱਖ ਹੋਏ ਹੈ ਨਿਜ ਕਰ ਮਹਿਲੇ ਪਾਪ ਛਾਣੀਏ ਨਦਰ ਕਰੇ ਮਲ ਧੋਏ ਬਿਨ ਗੁਰਮਹਿਲ ਨਾ ਉਤਰੇ ਬਿਨ ਹਰ ਕੋ ਕਰਵਾਸ ਕੁਛ ਵਿਚਾਰ ਔਰ ਤਿਆਗੇ ਆਸ ਨਾਨਕ ਦੇਖ ਦਿਖਾਈ ਹੋਂ ਤਾਂ ਸਤਿਬਹਾਰ ਜਾਸ ਸ੍ਰੀ ਰਾਗ ਮਹਿਲਾ ਪਹਿਲਾ ਤ੍ਰਿਗੁਣ ਜੂੰ ਦੁਆਗਨੀ ਮੁੱਠੀ ਦੂਜੇ ਪਾਏ ਕਲਰ ਕਰੀ ਕੰਧ ਜੋ ਅਹਿਨ ਕਰ ਟੈ ਪਾਏ ਬਿਨ ਸ਼ਬਦੇ ਸੁਖਣਾ ਥੀਏ ਪਿਰ ਬਿਨ ਮਜੂ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸ਼ਿੰਗਾਰ ਦਰ ਘਰ ਢੋਈ ਨਾ ਲੈ ਦਰਗਾ ਚੁੜਕਵਾ ਰਹਾ ਆਪ ਸੁਜਾਨਾ ਭੁੱਲੇ ਸਚਵੜ ਕਿਸਾਨ ਪਹਿਲੇ ਧਰਤੀ ਸਾਧਕੇ ਸਤਨਾਮ ਦੇ ਦਾਨ ਨਾਉਣ ਦੇ ਉਪਜੇ ਨਾਮ ਏਕ ਨਾ ਕਰਮ ਕੋ ਨਿਸ਼ਾਨ ਗੁਰੂ ਕੋ ਜਾਨ ਜਾਨੇ ਕਹਿਤੀ ਜਦ ਸਾਰੇ ਇਹਦੇ ਨਾਮ ਸਾਰਿਆ ਮਨ ਕੰਧ ਕੁਵਾਰੇ ਆਉਣ ਜਾਣ ਆਉਣ ਜਾਣਾ ਚੁੱਕੀ ਮਰ ਜਨਮ ਹੋਏ ਕੁਵਾਰ ਚੰਦਨ ਮੋਲਨ ਆਇਆ ਕੰਘੂ ਮਾਂ ਸੰਦੂਰ ਹੈ ਚੋਆ ਚੰਦਨ ਬੋਗਣਾ ਭਾਣਾ ਨਾਲ ਕਪੂਰ ਹੈ ਜੇ ਤਨ ਕੰਧਨਾ ਹੋਵੇ ਭਾਵੀ ਤਾਂ ਸਭ ਡੰਬਰ ਕੂੜ ਸਭ ਰਸ ਭੋਲਣ ਬਾਦ ਸਾਹਿਬ ਸਭ ਵਿਭਾਗ ਸੰਗਾਰ ਵਿਕਾਰ ਜਬ ਲਗ ਸ਼ਬਦ ਜਾਣ ਬਿਨਾਂ ਭੇਦੀਏ ਕਿਉਂ ਸੋਏ ਗੁਰਦੁਆਰੇ ਨਾਨਕ ਧਿਆਨ ਸੁਹਾਗਨੀ ਜਿਨਸ ਨਾਲ ਪਿਆ ਸੀ ਰਾਗ ਮਹੱਲਾ ਪਹਿਲਾ ਸੁਣੀ ਦੇ ਡਰਾਵਣੇ ਜਾ ਜਿਉਂ ਵਿੱਚੋ ਜਾਏ ਭਾਏ ਬੁਲੰਦੀ ਉਜਵੀ ਧੂਣ ਨਿਕ ਸੋਕਾਏ ਪੰਚੇ ਰੁਣ ਦੁੱਖ ਭਰੇ ਬਿਨ ਸੇ ਦੂਜੇ ਭਾਏ ਮੂੜੇ ਰਾਮ ਜਪੋ ਗੁਣਸਾਰੇ ਹੋਮੀ ਮੁਤਾ ਮੋਨੀ ਸਮੁੱਠੀ ਅੰਕਾਰ ਹਵ ਜਿਨੀ ਨਾਮ ਸਾਰਿਆ ਦੂਜੀ ਘਰ ਲਾਗੇ ਦੂਤਾ ਲਾਗੇ ਪਸਮ ਅੰਤਰ ਦਿਨਾ ਆਗੇ ਗੁਰ ਆਖੇ ਸੁਭ ਰਹੋ ਮੁੱਠੀ ਤੁੰਦੇ ਠੱਗ ਮੋਈ ਪ੍ਰੀਤ ਪਿਆਰ ਪਿਆਰ ਗਿਆ ਮੂੰਹ ਅਵੈਰ ਵਿਰੋਧ ਧੰਦਾ ਥੁੱਕਾ ਮੂਹੀ ਮਮਤਾ ਮਾਇਆ ਕ੍ਰੋਧ ਕਰਮ ਮਿਲੇ ਸਜ ਪਾਈਏ ਗੁਰਮੁਖਤਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਸੁਨਰ ਜਮੇ ਨਾ ਮਰੇ ਨਾ ਬਿਨਾ ਜਾਏ ਨਾਮ ਕਰ ਪ੍ਰਧਾਨ ਸੋ ਦਰਗੇ ਪੈਂਦਾ ਜਾਏ ਸ੍ਰੀ ਰੰਗ ਫਲ

ਬਿਨ ਸ਼ਬਦੇ ਪਰਮਾਈ ਦੁਦੜ ਬੈਪੂਰ ਮਨ ਸ਼ਬਦ ਰੋਚਿਤ ਲਾਹੇ ਜਿਨ ਗੁਰਮੁਖ ਨਾਮ ਨ ਬੂਜਿਆ ਮਰਜਨ ਮੇ ਆਵੇ ਜਾ ਰਹਾ ਤਨ ਸੂਚਾ ਸੋ ਆਖੀਏ ਜਿਸ ਮੈਂ ਸਾਚਾ ਨਾ ਹੂੰ ਪੈ ਸਚਰਾ ਦੀ ਦੇਰੀ ਜਿਵੇਂ ਸਸੁਆ ਸਚੀ ਨਦ ਨਿਹਾਲੀਏ ਪੌਣ ਪਾਵੇ ਤਾਵ ਸਾਚੇ ਤੇ ਪੌਣ ਫਿਆ ਪੌਣੇ ਤੇ ਜਲ ਹੋਏ ਜਲਦ ਤ੍ਰਿਉਣ ਸਾਜਿਆ ਕੜਕੜ ਜੋ ਸਮਾਏ ਨਿਰਮਲ ਮੈਲ ਨਾ ਥੀਏ ਸ਼ਬਰਤੀ ਪਤ ਹੋਏ ਇਹ ਮਨ ਸਾ ਸੰਤੋਖਿਆ ਨਦਰ ਕਰੇ ਤੇ ਸੁਮਾਹੇ ਪੰਜ ਭੂ ਸਚ ਬੈਰ ਤੇ ਜੋ ਸਚੀ ਮਣ ਮਾਏ ਨਾਨਕ ਉਗਣ ਵਿਸਰੈ ਪੂਰਾ ਕੇ ਪਤਾ ਸ੍ਰੀ ਰਾਗ ਮਹੱਲਾ ਨਾਨਕ ਬੇੜੀ ਤਰੀਏ ਤਰੀਏ ਸੱਚ ਨਾਨਕ ਬੇੜੀ ਸੱਚ ਕੀ ਤਰੀਏ ਗੁਰੂ ਵਿਚਾਰ ਇੱਕ ਜਾਵੀ ਪੂਰ ਪ੍ਰਿਅੰਕਾਰ ਮਨ ਹਟਮਤੀ ਬੂਢਿਆ ਗੁਰਮੁਖ ਸੱਚ ਸੁਤਾਰ ਗੁਰਬਿਣ ਕਿਉਂ ਸੁਤਾ ਤਰੀਏ ਗੁਰਬਿਣ ਕਿਉਂ ਤਰੀਏ ਸੁਖ ਹੋਏ ਜਿਉਂ ਪਾਵੇ ਤੂੰ ਰੱਖ ਤੂੰ ਮੈਂ ਅਵਣ ਦੂਜਾ ਕੋਇ ਰਹਾ ਅੱਗੇ ਦੇਖੂੰ ਡਾਉ ਚਲੋ ਪਛ ਹਰੰਗੂਰ ਜਿਸ ਤੇ ਉਪਜੇ ਦਿਸ ਤੇ ਬਿਨਸੇ ਖੜਖੜ ਸੱਚ ਭਰਪੂਰ ਆਪੇ ਮਿਲ ਮਿਲਾਵੇ ਸੱਚ ਮਿਲ ਹਦੂਰ ਸਾਹਿਬ ਸਾਹਿਬ ਤੂੰ ਸੰਗਲਾ ਕਦਨ ਵਿਸਰਿਓ ਜਿਉ ਜੋ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਧਣੀ ਕਰੁ ਨਿਵਾਰ ਸਮੇਓ ਜਿਨ ਏ ਜਗ ਦੁਬੈ ਤ੍ਰਿਪੁਣ ਕਰਕਾਰ ਗੁਰਮੁਖ ਚਾਨਣ ਜਾਣੀਏ ਮਨ ਗੁਮੁਖ ਗੁਆਰ ਘੜਘੜ ਜੋ ਨਿਰੰਤਰੀ ਬੁਝੇ ਗੁਰਮੁਖ ਸਾਰ ਗੁਰਮੁਖ ਜੀ ਨੇ ਜਾਣਿਆ ਤਿਨ ਕੀਚੇ ਸਾਵਾਸ ਸੱਚੇ ਸਤੀ ਰਣ ਮਿਲੇ ਸੱਚੇ ਗੁਣ ਪ੍ਰਕਾਸ਼ ਨਾਨਕ ਨਾਮ ਸੁਨਾਮ ਨਾਮ ਸੰਤੋਖੀਆ ਜੀਵ ਗੁਣ ਪ੍ਰਭਾਸੀ ਰਾਗ ਮਹੱਲਾ ਪਹਿਲਾ

ਮੇਰੇ ਮਨ ਲੈ ਲਾਹਾ ਕਰ ਜਾ ਗੁਰਮੁਖ ਨਾਮ ਸਲਾਹੀ ਹੈ ਹੋਮਿਨਿਹਾ ਸੁਨਸਨ ਕੰਡਨ ਗੰਢੀ ਹੈ ਲਿਖੁੜ ਲਿਖੁੜ ਗੁਜੇ ਭਾਰ ਤਿਸਨਾਇਨ ਸੈਗਲੀ ਹੋਮੇ ਰੋਗ ਵਿਕਾਰ ਉਹ ਵੇ ਪ੍ਰਵਾਹ ਤੋਲਵਾ ਗੁਰਮਤਿ ਕੀ ਸਾਰੇ ਲਕਸ਼ਿਆਣ ਜੇ ਕਰੀ ਲਕਸ਼ੋਂ ਪ੍ਰੀਤ ਮਿਲਾਪ ਬਿਨ ਸੰਗ ਸਾਧਨ ਤਰਾਪੀ ਬਿਨ ਨਾਵ ਦੁੱਖ ਸੰਤਾਪ ਹਰ ਜਪ ਜੀ ਰੇ ਛੁੱਟੀ ਹੈ ਗੁਰਮੁਖ ਜੀ ਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਆ ਸਿਰ ਨਾਲ ਤ੍ਰਿਭਨ ਕੋਈ ਟੰਡੋਲਿਆ ਗੁਰਮੁਖ ਕੋਈ ਨਿਹਾਲ ਸਤਿਗੁਰੂ ਮੇਲ ਮਿਲਾਇਆ ਨਾਮ ਸੁਰੂ ਨਾਲ ਸਿਰਾ ਮਹੱਲਾ।

ਕੀ ਜਲ ਬੁਝੀ ਪਾਏ ਗੁਰੂ ਗਿਆਨ ਹਾ ਅੰਤਰੀ ਗਿਆ ਜਾਣੀਏ ਗੁਰ ਮਿਲੀਏ ਸੰਕ ਉਤਾਰ ਮੋਇਆ ਜਿਤ ਕਰ ਜਾਈਏ ਤੇ ਜੀਵਦਿਆਂ ਮਰ ਮਾਰਨ ਬਾਣੇ ਅਨੰਦ ਸਭ ਸੁਹਾਵਨੇ ਭਾਈ ਗੁਰੂ ਵਿਚਾਰ ਅਣਦ ਬਾਣੀ ਪਾਈਏ ਤੈ ਹੁਮੇ ਹੋਏ ਨਿਵਾਸ ਸਤਿਗੁਰ ਸੇਵ ਆਪਣਾ ਸਤਿਗੁਰਬਾਣੇ ਤਾਸ ਖੜਦਰ ਕੇ ਪੈਣਾਈ ਮੁਖਰ ਨਾਮ ਨਿਵਾਸ ਜੈ ਦੇਖਾ ਤੈ ਰਵ ਰਹੇ ਸਿਵ ਸ਼ਕਤੀ ਕਾ

ਹੋਏ ਮਨ ਬੈਰਾਗੀ ਕਰਵਸ ਸਤ ਬੈਰਤਾ ਹੋਏ ਗਿਆਨ ਤੁਮਾਰ ਸਭੋਗ ਹੋਏ ਬੋਟ ਭੁਗਣਾ ਹੋਏ ਨਾਨਕ ਇਹ ਮਨ ਮਾਰ ਮਿਲ ਭੀ ਫਿਰ ਦੁਖਣਾ ਸ੍ਰੀ ਰਾਗ ਮਹੱਲਾ ਪਹਿਲਾ ਇਹ ਮਨ ਮੂਰਖ ਲੋਭਿਆ ਲੋਭੇ ਲਗਲ ਖਾਨ ਸਭਨ ਪੀਜੇ ਸਾਖਦਾ ਦੁਰਮਤਿ ਆਉਣ ਜਾਣ ਸਾਧੂ ਸਤਿਗੁਰੂ ਜੇ ਮਿਲੇ ਤਾਂ ਪਾਏ ਗੁਣਿੰਦਾਨ ਮਨ ਰੇ ਹੁਮੇ ਕਿਸ਼ੋਰ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੇ ਦਰਗੇ ਮਾਨ ਰਹਾਵ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਕਰ ਤਨ ਜਾਨ ਸਭ ਸੁਖਰ ਸਭੋਗ ਨੇ ਸੰਸਮ ਮਿਲ ਗਿਆ ਨਿਤਹਿਣ ਸਰਵਰ ਸੇਵਿਆ ਸਤਿਗੁਰੂ ਦੀ ਨਾਮ ਕੋਕਰ ਕੂੜ ਕਮਾਈ ਗੁਣਿੰਦਾ ਜੇ ਬਜਾਨ ਭਰਮੇ ਭੁਲਾ ਦੈ ਦੁਖਣ ਜਾਂ ਮਾਰ ਕਰੇ ਖੁਦਾਨ ਮਨੁੱਖ ਸੁਖ ਨ ਪਾਈਏ ਗੁਰਮੁਖ ਸੁਖ ਸੁਭਾਨ ਅਤੇ ਤੰਦ ਵਟਾਈ ਸਾਜਗਤ ਪ੍ਰਵਾਨ ਨਹਾਰ ਸੱਜਣ ਗੁਰਸੇਵ ਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਵਿਸਰੈ ਕਰਮ ਸੱਜਣ ਸਰਾਗ ਨਿਸ਼ਾਨ ਸਰਾਗ ਮਹਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੇ ਰੂਹ ਬੜਾ ਮਨਮਾਏ ਕਿਉਂ ਦਰ ਗਏ ਪੈਨਾਏ ਕਿਉਂ ਦਰ ਗਏ ਵਧਵਾਈਏ ਜਾਂ ਹਰ ਨਸੇ ਮਨਮਾਏ ਗੁਰ ਮਿਲੇ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਮਨ ਰਹਿ ਸਹਿ ਗੁਣਸਾਰ ਜਿਨ ਕਿਨ ਪਾਲ ਨਾ ਵਿਸਰੇ ਤੇ ਜਨਮ ਮਿਲੇ ਸੰਸਾਰ

ਗੁਰਮੁਖ ਸਰ ਮਨ ਵਸੈ ਤਿਸ ਮਿਲੇ ਗੁਰ ਸੰਜੋਗ। ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰੇ, ਤਿਸ ਸੁਣੇ ਨ ਕੀਚੈ ਕੀਜੈ ਜੋ ਦਿਸੈ ਚਾਲਣ ਚਲਣ ਹਾਰੇ। ਗੁਰੂ ਕਹਿ ਸੁਹਾਗਣੀ ਸੋ ਭਰਾਵ ਸੇਜ ਪਤਾਰੇ, ਚਾਰੇ ਅਗਨੀ ਵਾਰ ਮਾਰੇ ਗੁਰਮੁਖ ਹਰ ਜਲ ਪਾਏ, ਅੰਤਰ ਗੁਣ ਪ੍ਰਕਾਸ਼ਿਆ ਅੰਮ੍ਰਿਤ ਭਰਿਆ ਗਾਏ। ਨਾਨਕ ਸਤਿਗੁਰੂ ਉਮੀਦ ਕਰ ਸੱਚ ਭਾਵੇ ਦਰਗੇ ਜਾਏ। ਸ੍ਰੀ ਰਾਗ ਮਹੱਲਾ ਪਹਿਲਾ, ਹਰ ਹਰ ਜਪ ਪਿਆਰਿਆ ਗੁਰਮਤਿ ਲੇ ਹਰ ਬੋਲੇ, ਮਨ ਸੱਚ ਕਸੂਟੀ ਲਾਈਏ ਤੁਲੀ ਪੂਰੇ ਤੋਲੇ, ਕੀਮਤ ਕਿੰਨਾ ਪਾਈਏ ਰਿਤ ਮਾਨਕ ਮੋਲ ਅਮੋਲ। ਭਾਈ ਰੇ ਹਰ ਹੀਰਾ ਗੁਰਮਾਹ, ਸਤਸੰਗਤ ਸਤਿਗੁਰੂ ਭਾਈਏ ਐਨੇ ਸਭ ਸਲਾਹ ਰਹਾਓ। ਸੱਚ ਉਖਰ ਤਨ ਰਾਸ ਲੈ ਭਾਈ ਗੁਰ ਪ੍ਰਸਾਦ, ਜੋ ਗੁਣ ਮਰੇ ਦਿਲ ਪਾਈ ਤੋ ਤਿਸਨਾ ਦਾਸ ਅੰਦਾਸ, ਜਮ ਜੰਦਾਰਣ ਲੱਗੀਆਂ ਭੋਜਲ ਤੁਰੇ ਤਰੇ ਤਰਾਸ। ਗੁਰਮੁਖ ਕੂੜ ਨਾ ਭਾਵੇ, ਸੱਚ ਰਤੇ ਸੱਚ ਪਾਏ ਸਗ ਸਜ ਨ ਪਾਵੇ, ਕੂੜੇ ਕੂੜੀ ਪਾਏ ਸੱਚ ਦੇ ਗੁਰ ਮੇਲੀਏ ਸੱਚੇ ਸੱਚ ਸਮਾਏ। ਮਨ ਮੈਂ ਮਾਨ ਗੁਲਾਲ, ਨਾਮ ਰਤਨ ਪਦਾਰਥ ਹੀਰ, ਸੱਚ ਗੁਰਤਨ ਨਾਮ ਹੈ ਘੜ ਘੜ ਗੈਰ ਗੰਭੀਰ। ਨਾਨਕ ਗੁਰਮੁਖ ਪਾਈ ਦਇਆ ਕਰੇ ਮਨ ਹੀ ਦਇਆ ਕਰੇ ਹਰ ਹੀਰ। ਸ੍ਰੀ ਰਾਗ ਮਹੱਲਾ ਪਹਿਲਾ, ਭਰਮੇ ਪਾਏ ਨ ਵਿਜਵੇ ਜੇ ਭਵੇ ਦਸੰਦਰ ਦੇਸ, ਅੰਤਰ ਮਹਿਲ ਨਾ ਉਤਰੇ ਤ੍ਰਿਗ ਜੀਵਨ ਤ੍ਰਿਗ ਵੈਸ, ਹੋਰ ਕੀਤੇ ਭਗਤ ਨਾ ਹੋਏ ਬਿਨ ਸਤਿਗੁਰ ਕੈ ਉਦੇਸ। ਮਨ ਰੇ ਗੁਰਮੁਖ ਅਗਨਿ ਵਾਰੇ, ਗੁਰੂ ਕਾ ਕਹਿ ਮਨੋ ਸਹਿ ਹਉ ਮੈਂ ਤਿਸ ਨਾ ਰਹਾਵ। ਮਨ ਮਾਨ ਬੋਲ ਹੈ ਰਾਮ ਨਾਮ ਪਦ ਪਾਏ, ਮੇਰ ਸਤ ਸੰਗਤ ਹਰ ਪਾਏ, ਗੁਰਮੁਖ ਹਰ ਲਿਵ ਲਾਏ। ਆਵ ਗਿਆ ਸੁਖ ਪਾਇਆ ਮੈਂ ਸਲੇ ਸਲ ਸਮਾਇਆ, ਜਿਨ ਹਰ ਹਰ ਨਾਮ ਨ ਚੇਤਿਓ ਸੋ ਆਉ ਗਣ ਆਵੇ ਜਾਏ, ਜੇ ਸਤਿਗੁਰੂ ਪੁਰਖ ਨਾ ਪੇਟਿਓ ਸੋ ਭੋਜਲ ਪਚੇ ਬਚਾਏ। ਇਹ ਮਾਨ ਜਿਨੂੰ ਬੋਲ ਹੈ ਇਉਂ ਘੋੜੀ ਬਦਲੇ ਜਾਏ, ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨੇ, ਗੁਰਮੁ ਭੋਜ ਲੰਘੀਏ ਬਦਰਗੇ ਪਤ ਪ੍ਰਵਾਨ। ਨਾਨਕ ਤੇ ਮੁਖ ਉਜਲੇ ਤਣ ਉਪਜ ਤੁਣ ਉਪਜੇ ਸ਼ਬਦ ਨਿਸ਼ਾਨ। ਸ੍ਰੀ ਰਾਗ ਮਹੱਲਾ ਪਹਿਲਾ, ਵਣਜ ਕਰੋ ਵਣਜਾਰਿਓ ਵਖੜੇ ਸਮਾਲ, ਤੈਸੀ ਵਸਤ ਵਸਾਈ ਜੈਸੀ ਨਿਭਿ ਨਾਲ, ਅੱਗੇ ਸਾਹ ਸੁਜਾਣ ਲੈਸੀ ਵਸ ਸਮਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ ਸਭ ਦੇਖੇ ਪਤੇ ਆਏ ਰਹਾ ਹੋ। ਜਿੰਨਾ ਰਾਸਨ ਸੱਚ ਹੈ ਕਿਉਂ ਤਿਨਾ ਸੁਖੋਏ, ਖੋਟੇ ਵਣਜ ਵਣਜੀਏ ਮਨ ਤਨ ਖੋਟਾਏ, ਫਾਹੀ ਫਾਥੇ ਫਿਰਗ ਮਿਰਗ ਜਿਉਂ ਦੁਖਣ ਤਰੋਏ, ਖੋਟੇ ਖੋਤੇ ਖੋਟੇ ਪੋਤੇ ਨਾ ਪਵਾਏ ਮਨ ਮੈਂ ਸਮਝ ਆਈ ਹੈ ਬੁੱਧੇ ਸ਼ਬਦ ਸੁਭਾ ਰਾਮ ਨਾਮ ਰੰਗ ਰੱਖਿਆ ਭਾਰ ਨਾ ਪਰਮ ਤੇ ਨਹਾ।

ਗੱਲੀ ਪਾਇਆ ਮਾਲਕੇ ਮਾਣੇ ਰੂਪ ਕੀ ਸੋਭਾ ਤੇ ਬਿਧੇ ਜਨਮ ਗਵਾਇਆ ਰਹਾਉ ਐਵ ਤਨ ਚੇਕੜੋ ਇਮਨ ਮੀੜ ਕੋ ਕਮਲ ਕੀ ਸਾਰ ਨੇ ਮੂਲ ਪਾਈ ਪੌਰ ਉਸਤਾਦ ਨਿਤ ਭਾਖਿਆ ਬੋਲੇ ਪੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੁਝੇ ਜਾਨੇ ਬੁਝਾਈ ਆਖਣ ਸੋਨਾ ਪੌਣ ਕੀ ਬਾਣੀ ਮਰਤਾ ਮਾਇਆ ਖਜ਼ਮ ਕੀ ਨਜ਼ਰ ਦਿਲੀ ਪ੍ਰਸੰਦੇ ਜਿਨੀ ਕਰ ਇਤਿਹਾਸ ਕਰ ਕੇ ਪੰਜ ਗਰ ਸਾਥੀ ਨੌ ਸ਼ਤਾਨ ਮਤ

ਅਸੀਂ ਬੋਲ ਵਿਗਾੜ ਵਿਗਾੜੇ ਬਹੁਲ, ਤੂੰ ਨਦਰੀ ਅੰਦਰ ਤੋਲੇ ਤੋਲ, ਜੇ ਕਰਨੀ ਤਾਂ ਪੂਰੀ ਮਤ, ਕਰਨੀ ਬਾਜੋ ਘਟੇ ਘੱਟ। ਪ੍ਰਾਣਵਤ ਨਾਨਕ ਗਿਆਨੀ ਕੈਸਾ ਹੋਏ, ਆ ਪਛਾਣੇ ਬੂਜੇ ਸੋਏ, ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ, ਦਰਗਹਿ ਪ੍ਰਵਾਨ ਸੀ ਰਾਗ ਮਹਿਲਾ ਪਹਿਲਾ ਘਰ ਚੌਥਾ। ਤੂੰ ਦਰਿਆ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤਲਾ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਖ ਸੀ ਬੂਟ ਮਾਰਾਂ, ਨਾ ਜਾਣਾ ਮਿਓ ਨਾ ਜਾਣਾ ਜਾਲੀ, ਜਾ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਹਾਉ। ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕਛ ਕਰੀ ਸੋ ਤੇਰੇ ਹਦੂਰ, ਤੂੰ ਦੇਖਿਓ ਮੱਕਰ ਪਾਓ, ਤੇਰੇ ਕੰਮ ਨਾ ਤੇਰੇ ਨਾ।

ਨਾਨਕ ਆਣੇ ਆਵੇ ਰਾਸ ਬਿਨ ਆਵੇ ਨਾਈ ਸਾ ਵਾਸ ਦੀ ਰਾਗ ਮਹੱਲਾ ਪਹਿਲਾ ਕਰ ਪੰਜਵਾ ਅਛਲ ਛਲਾਈ ਨਾ ਛਲੇ ਨਾ ਕਉ ਕੁਟਾਰਾ ਕਰ ਸਕੇ ਜੋ ਸਾਹਿਬ ਰਾਖੇ ਤੋਂ ਰਹੇ ਸਲੋਭੀ ਕਾ ਜੀਓ ਟਲ ਪਲੇ ਬਿਨ ਤੇਲ ਦੀਵਾ ਕਿਉਂ ਜਲੈ ਰਹਾਓ ਕੋਠੀ ਪ੍ਰਾਣ ਕਮਾਈਏ ਭਵਟੀਏ ਤਨ ਪਾਈਏ ਸਚ

ਜਾਣੀਆ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ ਕੋ ਨਾਨਕ ਬਾਂਧ ਉਡਾਈਏ ਸ਼੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ ਹੋ ਸਤਿਗੁਰ ਸੇਵੀ ਆਪਣਾ ਇੱਕ ਮੈਂ ਇੱਕ ਜਿੱਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇਵ ਜਾਏ ਮਨ ਚੰਦਿਆ ਵਰ ਭਾਵਨਾ ਜੋ ਇੱਛੇ ਸੋ ਫਲ ਪਾਏ ਨਾਉ ਧਿਆਈਏ ਨਾਉ ਮੰਗੀਏ ਨਾਵੇਂ ਸਹਿ ਸਮਾਏ ਮਨ ਮੇਰੇ ਹਰ ਚਾਖ ਤਿਗ ਜਾਏ ਜਿਨੀ ਗੁਰਮੁਖ ਚਾਖਿਆ ਸਹਿਜ ਰਹਿ ਸਮਾਏ ਰਹਾਉ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਧਾਨ ਅੰਤਰ ਹਰ ਸਰਾਵ ਰਿਆ ਚੂਕਾ ਮਨ ਅਭਮਾਨ ਹਿਰਦੇ ਕਮਲ ਪ੍ਰਕਾਸ਼ਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਵ ਰਿਆ ਪਾਇਆ ਦਰ ਗਏ ਮਾਨ ਸਤਿਗੁਰ ਸੇਵ ਨੇ ਆਪਣਾ ਤੇ ਵਿਹਲੇ ਸੰਸਾਰ ਹੋਮੇ ਮਮਤਾ ਮਾਰ ਕੇ ਹਰ ਆਖਿਆ ਉਰਧਾਰ ਹੋ ਤਨ ਕੇਵਲ ਹਾਰ ਨੇ ਜਿਨ੍ਹਾਂ ਨਾਮੇ ਲੱਗਾ ਪਿਆਰ ਸਹੀ ਸੁਖੀਏ ਚੌਂ ਚੁਕੀ ਜਿਨ੍ਹਾਂ ਨਾਮ ਖੋਟ ਪਾਰ ਗੁਰ ਮਿਲੀਏ ਨਾਮ ਪਾਈਏ ਚੁੱਕੇ ਮੋਹ ਪਿਆਸ

ਸਚਨਾ ਗੁਣਤਾ ਸ਼੍ਰੀ ਰਾਗ ਮਹਲਾ ਤੀਜਾ ਵੋ ਭੇ ਕਰ ਭਰਮਾਈਏ ਮਨ ਹਿਰਦੇ ਕਵਟ ਕਮਾਏ ਹਰ ਕਾ ਮਹਿਲ ਨਾ ਪਾਵੇ ਮਰ ਬੇਟਾ ਮਾਹੇ ਸਮਾਏ ਮਨ ਰੇਗ ਰਹੀ ਮਾਹ ਉਦਾਸ ਸੰਜਮ ਕਰਨੀ ਸੋ ਕਰੇ ਗੁਰਮੁਖੋਏ ਪ੍ਰਗਾਸ ਰਾਉ ਗੁਰ ਕੇ ਸਭ ਮਨ ਜੀਤਿਆ ਗਾਤ ਮੁਕਤ ਘਰੇ ਮੈਂ ਪਾਏ ਹਰ ਕਾ ਨਾਮ ਧਿਆਈਏ ਸਤ ਸੰਗਤ ਮੇਲ ਮਿਲਾਏ ਗੇ ਲੱਖ ਇਸਤਰੀਆਂ ਭੂ ਕਰੇ ਨਵਖਣ ਰਾਜ ਕਮਾਏ ਬਿਨ ਸਤਿਗੁਰ ਸੁਖ ਨਾ ਪਾਵੇ ਫਿਰ ਭੇਜੋ ਨੀ ਪਾਏ ਹਰ ਹਰ ਕੰਠ ਗੁਰ ਜੀ ਨੀ ਪੈਰਿਆ ਗੁਰਚਾਰਨੀ ਜਿਤ ਲਾਏ ਤੇ ਨਾ ਪਿਛੇਰੇ ਸਿਧ ਫਿਰੇ ਉਹ ਨਾ ਤਿਲ ਨਾ ਤਮਾਏ ਜੋ ਪ੍ਰਭਾਵੇ ਸੋ ਥੀਏ ਵਰਨਾ ਕਰ ਨਾ ਜਾਏ ਜਨ ਨਾਨਕ ਜੀਵੇ ਨਾਮ ਲੈ ਹਰ ਦੇਵ ਸਹਿ ਸੁਭਾਏ ਸੀ ਰਾਗ ਮਹਲਾ ਤੀਜਾ ਘਰ ਪਹਿਲਾ ਜਿਸ ਹੀ ਕਿ ਸਰਕਾਰ ਹੈ ਤੇ ਸੀ ਕਾ ਸਾ ਕੋਏ ਗੁਰਮੁਖ ਕਾਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ ਅੰਤਰ ਜਿਸ ਕਹਿ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਤਿੰਨ ਘਰ ਵਾਸਾ ਹੋਏ।

ਕਰੇ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮੈਂ ਇੱਕ ਵਰਤਦਾ ਹੀ ਕੁਰਿਆ ਸਮਾਏ ਜਿਸਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪਲ ਪਲ ਪੰਥ ਜੋਤ ਕੀ ਬਾਤ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁੱਧਈ ਅੰਤਰ ਲੋਭ ਵਿਕਾਰ ਲੱਖ 84 ਭਰਮ ਦੇ ਭਰਮ ਭਰਮ ਹੋਏ ਕੁਵਾਰ ਪੂਰਵ ਲਿਖਿਆ ਕਮਾਵਣਾ ਕੋਈ ਨ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਦੀ ਜੇ ਆਪ ਗਵਾਏ ਸ਼ਬਦ ਮਿਲੇ ਤਾਂ ਮਿਲੇ ਸੇਵਾ ਪਵੇ ਸਭ ਥਾਂ ਪਾਰਸ ਪਾਰਸ ਹੀ ਪਾਰਸ ਹੋਏ ਜੋਤੀ ਜੋ ਸਮਾਏ ਜਿਨ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਰ ਤੂੰ ਕਰੇ ਪੁਕਾਰ ਲੱਖ 84 ਜਨ ਸ੍ਰੀ ਸਭ ਸੇ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁੱਧੀ ਹੈ ਪਾਈਏ ਮੁਖ ਦੁਆਰ ਸੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿਨਾ ਨਿਜ ਕਰਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣ ਤਾਰ ਸਭ ਦਿੱਤੇ ਸੀ ਨਿਰਮਲੇ ਔ ਸਤ ਬਲਾਰੇ ਜਾ ਸਿਰ ਦੇ ਜਿਨ ਕੈ ਹਰ ਬਸ ਤਿਰਤ ਘਟ ਹੈ ਪ੍ਰਗਾਸ ਮਨ ਮੇਰੇ ਹਰਾ ਨਿਰਮਲ ਥਾਏ ਤੁਰਮਤ ਜਿਨ ਕੋ ਲਿਖਿਆ ਸੋ ਗੁਰਮੁਖ ਰਹੇ ਲਿਵ ਲਾਏ ਰਾਓ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੇ ਭਰਪੂਰ ਗੁਰਮਤਿ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ ਜਿਨ ਗੁਣ ਤਿੰਨ ਸਤ ਮਨ ਵਸੇ ਉਹ ਗੁਣਵੰਤਿਆਂ ਦੂਰ ਮਨ ਮੈਂ ਗੁਣ ਤੇ ਬਾਹਰੇ ਬਿਨ ਆਵੇ ਮਰਦੇ ਚੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ ਅੰਦਰ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਸੁੰਭਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ਼ ਹੈ ਉਹ ਸਦਾ ਸਦਾ ਥਿਰ ਹੋਏ ਉਹ ਜਨ ਪਦਾਰਥ ਪਾਏ ਕਿਹਾ ਨਾਮ ਨਾ ਚੇਤਾ ਲਿਵ ਲਾਏ ਪਾਖੀ ਸੀ ਰਹਿਣਾ ਨਹੀਂ ਆਗੇ ਠੋਰ ਨਾ ਪਾਏ ਉਹ ਬੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜਿਸ ਨਜ਼ਰ ਕਰੇ ਸੋ ਭਰੇ ਅਸੇ ਤੇ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨ ਕਬੂਜ ਨਾ ਪਾਏ ਜਿਨ

ਬੁਲਾਏ ਹੀ ਰਾਗ ਮਹਲਾ ਤੀਜਾ ਜੀ ਇੱਕ ਮਨ ਨਾਮ ਤਿਆ ਗੁਰਮਤੀ ਵਿਚਾਰ ਤਿੰਨ ਕੇ ਮੁਕਸਾਦ ਉਜਲੇ ਤੇ ਸੱਚੈ ਦਰਬਾਰ ਓਏ ਅੰਮ੍ਰਿਤ ਪੀਏ ਵੈ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਾਤਰ ਹੋਏ ਹਰ ਹਰ ਸਦਾ ਧਿਆਈਏ ਮਲ ਹੋਮੇ ਕੱਢੇ ਤੋਏ ਰਾਵ ਮਨ ਕੋ ਨਾਮ ਨਾ ਜਾਣੀ ਬਿਨ ਨਾਵੇਂ ਪਦ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੂਜੇ ਪਾਏ ਬਿਸ਼ਟਾ ਕੇ ਕੀੜੇ ਪਵੇ ਵਿੱਚ ਬਿਸ਼ਟਾ ਅਸੇ ਬਿਸ਼ਟਾ ਮੈਂ ਸਮਾਏ ਤਿਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਪਾਏ ਕੁਲ ਉਧਾਰੇ ਆਪਣਾ ਕਾਂਜਣੇ ਦੀ ਮਾਏ ਹਰਾ ਨਾਮ ਧਿਆਏ ਜਿਸਨੋ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਕੋਈ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸਾ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹਲਾ ਤੀਜਾ ਹਰ ਭਗਤਾਂ ਹਰ ਨਾਰਾਜ ਸਾਗਰ ਪੂਜ ਕਰੇ ਵਪਾਰ ਹਰ ਨਾਮ ਸਦਾਨ ਸਦਾ ਸਦਾ ਬਖਰ ਹਰ ਨਾਮ ਆਧਾਰ ਗੁਰਪੂਰੇ ਹਰ ਨਾਮ ਲੜਾਇਆ ਹਰ ਭਗਤਾਂ ਤੋਂ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਸ ਕਿਆ ਕਰੇ ਗੁਰਮੁਖ ਨਾਮ ਧਿਆਏ ਰਾਵ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋ ਬਈ ਦੁਬਦਾ ਬੋਲ ਖੁਆਰ ਸੋ ਜਾਂ ਰਲਾਇਆ ਨਾ ਰਲੇ ਜੇ ਸੰਤਰ ਬਵੇਕ ਵਿਚਾਰ ਸੋ ਸੇਵਖਾ ਰਾਖੇ ਜੋ ਰਾਖੇ ਉਧਾਰ ਮੰਤਰ ਸੋਪੇ ਅੱਗੇ ਤਰੇ ਹੋਮੇ ਵਿੱਚੋਂ ਮਾਰ ਧੰਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਵਿਹਾਰ ਕਰ ਮਿਲੇ ਤਾਂ ਪਾਈਏ ਬਿਨ ਕਰਮੇ ਪਾਇਆ ਨਾ ਜਾਏ ਲਖਤ ਰਾਸੀ ਦੱਸ ਦੇ ਜਿਸ ਮੇਲੇ ਸੋ ਮਿਲੇ ਹਰੇ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਦਰ ਨਾਮ ਧਿਆਈਏ ਸਹਿਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੇ ਪਾਏ ਗੁਰਸਰਨਾਏ ਸੁਖ ਲਾਏ ਅੰਦਰ ਨਾਮ ਧਿਆਏ ਰਾਵ ਸਾਚੇ ਮਹਿਲ ਨ ਲਾਗੀ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਵਿਛਾਣੀਏ ਰਮਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਣਾਇਆ ਗਿਆਨ ਅੰਧੇਰਾ ਜਾਏ ਮਨ ਖਮੇਲੇ ਮਲ ਭਰੇ ਹੋਮੇ ਤ੍ਰਿਸ਼ਨਾ ਬੇਕਾਰ ਬਿਨ ਸ਼ਬਦੇ ਮਹਿਲ ਨਾ ਉਤਰੇ ਮਰ ਜੰਮੇ ਹੋਏ ਖੁਆਰ ਧਾਤਰ ਬਾਜੀ ਪਲ ਚ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪਤਾ ਸਾਂਝਮੀ ਅਰਕੇ ਨਾਮ ਪਿਆਰ ਸਭ ਗੁਰਮੁਖ ਸਦਾ ਧਿਆਈ ਹੈ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹਲਾ ਤੀਜਾ ਮਨ ਮੁਖ ਮੋਹਿਆ ਪਿਆ ਬਹਰਾ ਉਦਾਸੀ ਨਾ ਹੋਏ ਸ਼ਬਦ ਜੀ ਨੇ ਸਦਾ ਦੁੱਖ ਹਰ ਦਰਗਹਿ ਪਤ ਖੋਏ ਹੋਮੇ ਗੁਰਮੁਖ ਹੋਈਏ ਨਾਮ ਰਤੇਸ ਹੋਏ ਮੇਰੇ ਮਨ ਨਿਸ ਪੂਰੇ ਨਿਤਿਆਸਾ ਸਤਗੁਰਸੇ ਮੋਹ ਪਰ ਚਲੇ ਘਾਰੀ ਮਾਏ ਉਦਾਸਾ ਰਾਵ ਗੁਰਮੁਖ ਕਰਮ ਕਮਾਵੇ ਬਿਖਸੇ ਹਰ ਬਰਾਗ ਆਨੰਦ ਆਂਦਨ ਭਗਤ ਕਰੇ ਦਿਨ ਰਾਤੀ ਹੋਮੇ ਮਾਰਨਾ ਚੰਦ ਵੱਡੇ ਭਾਗ ਸਤਸੰਗ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬਰਾਗੀ ਸੋਈ ਹਰ ਦਿਨਾਂ ਵਸਾਏ ਅੰਤ ਲਾਗਾ ਤਾਂ ਸਮੂਲੇ ਵਿੱਚੋਂ ਆਪ ਗਵਾਏ ਨਾਮਦਾਨ ਸਤਿਗੁਰੂ ਦਿਖਾ ਲਿਆ ਰਸ ਪਿਆ ਗਾਏ ਜਿਨ ਕਿਨੇ ਪਾਇਆ ਸਾਧ ਸੰਗਤੀ

ਇਨਕੇ ਨਾਲ ਸੰਭਾਲੀਐ ਗੁਰੂ ਪਾਵੈ ਕੋਈ, ਨਾਮ ਨਿਧਾਨ ਖੋਟੇ ਵਿਭਾਗ ਪ੍ਰਾਪਤ ਹੋਏ। ਮੇਰੇ ਮਨ ਤਾਂ ਨਿੰਦਾ ਹੋਵੇ ਹੰਕਾਰ ਹਰ ਜੀ ਉਸ ਦਾ ਧਿਆਇ ਤੋਂ ਗੁਰਮੁਖ ਏਕ ਹੰਕਾਰ ਹਾਉ। ਗੁਰਮੁਖਾਂ ਕੇ ਮੁਖ ਉਜਲੇ ਗੁਰੂ ਸਾਹਿਬ ਦੀ ਵਿਚਾਰ, ਹਾਲਤ ਪਾ ਸੁਖ ਪਾਏ ਜਪ ਚਰ ਦੇ ਮਰਾਰ, ਘਾਰੀ ਵਿੱਚ ਮਹਿਲ ਪਾਇਆ ਗੁਰੂ ਸਾਹਿਬ ਦੀ ਵਿਚਾਰ, ਸਤਿਗੁਰ ਤੇ ਜਮੂੰ ਫੇਰੇ ਮੱਥੇ ਤਨਕਾਲੇ, ਅੰਦਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ, ਸੁਪਨੇ ਸੁਖਨਾ ਦੇਖਣੀ ਬਹੁ ਚਿੰਤਾ ਪਲ ਜਾਲੇ, ਸਭਨਾ ਕਾ ਦਾਤਾ ਏਕ ਹੈ ਆਪੇ ਵਖ ਕਰੇ ਕਹਿਣਾ ਕਿਸ਼

ਇਹ ਮੰਤਾ ਉਤਾਰੇ ਜਾਪੇ ਨਜ਼ਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਧਿਆਏ ਨਾਮ ਦਾਨ ਸਤ ਮਨ ਬਸੇ ਮਹਿਲੀ ਪਾਵੇ ਥਾਉ ਰਹਾਉ ਮਨਮੁਖ ਮਨ ਤਨਾਂਦਾ ਤਿਸਨੋ ਠੋਰ ਨਾ ਠਾਉ ਬਹੁ ਜੋ ਨੀ ਭਾਉਂਦਾ ਫੇਰੇ ਜਿਉਂ ਸੂਏ ਘਰ ਕਾਉ ਗੁਰਮਤੀ ਕਰ ਚਾਨਣਾ ਸ਼ਬਦ ਮਿਲੇ ਨਾਮ ਤ੍ਰੈਗੁਣ ਵਿਖਿਆ ਅੰਧ ਹੈ ਮਾਇਆ ਮੋਗਵਾ ਲੋਭੀਅਨ ਕੋ ਸੇਵ ਦੇ ਪਰ ਬੇਦਾਂ ਕਰੇ ਪੁਕਾਰ ਵਿਖਿਆ ਅੰਦਰ ਪਚਮੂਏ ਨਾ ਉਰਵਾਰ ਨਾ ਪਾਰ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋ ਗੁਰੂ ਚੇਤ ਹੈ ਸਬਦੀ ਜਮਕਾਲ ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਦਾ ਪਦ ਪਾਏ ਕਰ ਕਿਰਪਾ ਮਿਲਾਈ ਨਾਰ ਨਾਮ ਵਸਿਆ ਮਨਿਆ ਏ ਪੋਤ ਹੈ ਜਿਨ ਕੈ ਪੁੰਨ ਹੈ ਤਿਨ ਸਾਧ ਸੰਗਤ ਮੇਲਾਏ ਭਾਈ ਰੇ ਗੁਰਮਤਿ ਸੱਚ ਰਹਾਓ ਸੱਚੋ ਸਤ ਕਮਾਵਣਾ ਸੱਚੇ ਸ਼ਬਦ ਮਿਲਾਓ ਰਹਾਓ ਜਿਨੀ ਨਾਮ ਪਛਾਣਿਆ ਤਿਨ ਬਿਟੋਂ ਜਲ ਬਲ ਜਾਓ ਆਪ ਛੋੜ ਚਰਨੀ ਲੱਗਾਂ ਚੱਲਾਂ ਤਿਨ ਕੈ ਭਾਈ ਲਹਾਰ ਨਾ ਮਿਲੇ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਓ ਜਿਦੂ ਪਾਈਏ ਸਸ ਹੋਏ ਅਸਲ ਸੰਘਾਰੇ ਸੁਖ ਵਸੇ ਜੋ ਤਿਸ ਪਾਵੇ ਸੋ ਹੋਏ ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ ਇਹੋ ਸਹਿਸਾ ਮੂਲੇ ਨਾਹੀਂ ਭਾਉ ਲਾਏ ਜਨਕ ਹੋਏ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲਵਾਣੇ ਸੇਵਾ ਕਰੇ ਵਡਾਣੀ ਆਪਣਾ ਧਰ ਗਵਾਵੇ ਬੂਜੇ ਨਾਹੀਂ ਆਂਧਨ ਦੁੱਖ ਵਿਆਣੀ ਮਨਮੁਖੰਧ ਨ ਚੇਤੀ ਡੂ ਮੂਹੇ ਬਿਨ ਪਾਣੀ ਮਰ ਰੇ ਸਦਾ ਭਜੋ ਹਰ ਸਰਨਾਏ ਗੁਰ ਕਾ ਸ਼ਬਦ ਅੰਤਰ ਵਸੇ ਤਾਂ ਹਰ ਬਿਸਰ ਨਾ ਜਾਈ ਰਹਾਓ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੇ ਦੁਸ਼ਟੀ ਪਾਈ ਅਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਲਾਈ ਸਤਿਗੁਰ ਕੀ ਸੇਵਾ ਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਪ ਵਿੱਚ ਸੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪਈ ਤੂੰ ਸੁਖ ਪਾਏ ਤੂੰ ਸਤਿਗੁਰ ਕੀ ਸੁਨਾਗ ਦਿਓ ਤੁਨ ਕੈ ਬਲ ਜਾਓ ਦਰ ਸੱਚੇ ਸੱਚੀ ਵਡਿਆਈ ਸਹਿਜੇ ਸਰ ਸਮਾਓ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜੋ ਤੁਹਾਗਣ ਤਨ ਸ਼ਿਕਾਰ ਸੇ ਜੇ ਕੰਤ ਨਾ ਆਵੀ ਨਿਤ ਤੋਂ ਇੱਕ ਵਾਰ ਪਿਰਕਾ ਮਹਿਲ ਨਾ ਪਾਵੀ ਨਾ ਦੀਸੇ ਘਰ ਵਾਰ ਪਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਾਓ ਗੁਰਮੁਖ ਸਦਾ ਸੁਹਾਗਣੀ ਪੈ ਰੱਖਿਆ ਉਧਾਰ ਮਿੱਠਾ ਭੋਲੇ ਨਿਵ ਚੱਲੇ ਸੇ ਜਰ ਪਦਾਰ ਸੋ ਪਾਵਨ ਸੁਹਾਗਣੀ ਜਨ ਗੁਰਕਾਏ ਤੋਂ ਪਾਰ ਪੂਰੇ ਭਾਗ ਸਤਿਗੁਰ ਮੇਰੇ ਜਾ ਭਾਗੇ ਕਹੋ ਦੋ ਜਾਂ ਤੋ ਤੁਕ ਭ੍ਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੇ ਪਾਣੀ ਜੋ ਚੱਲੇ ਦੁੱਖ ਨਾ ਪਾਵੇ ਕੋਏ ਗੁਰ ਕੇ ਪਾਣੀ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਏ ਜਿਨਾ ਪ੍ਰਾਪਤ ਦਿਨ ਪੀਆ ਮੈਂ ਵਿੱਚੋ ਕੋਏ ਨਾਨਕ ਗੁਰੂ ਨਾਮ ਧਿਆਈਏ ਸੱਚ ਮਿਲਾਵਾ ਹੋਏ ਸੀ ਰਾਗ ਮਹੱਲਾ ਤੀਜਾ ਜਾ ਫਿਰ ਜਾਣੇ ਆਪਣਾ ਤਨ ਲੱਗੇ ਧਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੇ ਸੱਚ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੁਰਮਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਈ ਰਹਾਉ ਲਖਰਾ ਸੀ ਫਿਰ ਪੈ ਕੰਮ ਦੂਜੇ ਪਾਏ ਬਿਨ ਗੁਰ ਨੀਂਦ ਨਾ ਵੀ ਦੁਖੀ ਰਹਿਣ ਵਿਆਹੇ ਬਿਨ ਸ਼ਬਦੇ ਫਿਰ ਨਾ ਪਾਈਏ ਬਿਰਥਾ ਜਨਮ ਗਵਾਏ ਉਹ ਕਰਦੀ ਜਗ ਫਿਰੀ ਨਾ ਧਨ ਸਾਪੇ ਨਾ ਹੋਲੰਦੀ ਨਾਮ ਨਾ ਚੇਤੀ ਸਭਾ ਦੀ ਮਕਾਲ ਸਤਿਗੁਰ ਮਿਲੈ ਧਨ ਪਾਇਆ ਨਾ ਮਰ ਦੇ ਸਮਾਲ ਨਾਮ ਰਤੇ ਸੇ ਨਿਮਲੇ ਗੁਰ ਕੈ ਸਹਿਰ ਸੁਖਾਏ ਮਨ ਤਾਰਾ ਤਾਰੰਗ ਸੁਰਸਾ ਰਸਾ ਸਾਏ ਨਾਨਕ ਰੰਗ ਨਾ ਉਤਰੇ ਜਵਾਰ ਤੁਰ ਛੋਡਿਆ ਲਾਏ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪਿਆ ਮਲਾਏ।

ਗੁਰ ਕੀ ਸੇਵਨਾ ਕੀ ਨੀ ਬਿਰਥਾ ਜਨਮ ਗਵਾਇਆ ਰਹਾਉ। ਆਪੇ ਜਗਜੀਵਨ ਸੁਦਾਤਾ ਆਪੇ ਬਖਸ਼ ਮਿਲਾਏ, ਜੀਜਾਂ ਤੇ ਕਿਆ ਵਿਚਾਰੇ ਕਿਆ ਕੁਆਖ ਸੁਣਾਏ। ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ। ਦੇਹ ਕੁਟਾਮ ਬੋਲ ਹਣਾ ਚੱਲ ਜਾ ਨਾਲ ਨਾ ਜਾਈ, ਸਤਿਗੁਰ ਸੇਵ ਗੁਣ ਧਨ ਪਾਇਆ ਤਿਸ ਦੀ ਕਿਉਂ ਨਾ ਪਾਈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾਨ ਤੇ ਉਹ ਸਿਖਾਈ, ਆਪਣੇ ਮਨ ਚੇਤ ਕਹੇ ਕਹਾਏ ਬਿਨ ਗੁਰੇ ਆਪ ਨਾ ਜਾਈ। ਹਰ ਜੀ ਉਦਾਤਾ ਭਗਤ ਬਖਸ਼ ਲੈ ਕਰ ਕਿਰਪਾ ਮਨ ਵਸਾਈ। ਨਾਨਕ ਸੋ ਪਾਸੋ ਤੁਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ, ਸ੍ਰੀ ਰਾਗ ਮਹਲਾ ਤੀਜੋ। ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ। ਵਿੱਚੋਂ ਕਹਿ ਗੁਮਾਨ ਦਾ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਦਾਨ ਮੇਰੇ ਮਨ। ਗੁਰਮੁਖ ਧਿਆਏ ਅਰ ਸੋਏ, ਗੁਰ ਕਾ ਸ਼ਬਦ ਮਨ ਬਸੇ, ਮਨ ਤਨੇ ਮਲੋਏ ਰਾਵ। ਕਰ ਕਿਰਪਾ ਕਰਾਇਆ ਆਪੇ ਮਿਲਿਆ, ਏ ਗੁਰ ਸ਼ਬਦੀ ਸਲਾਹੀਏ ਰੰਗੇ ਸਹਿ ਸੁਪਾਏ। ਸੱਚੈ ਸੱਚ ਸਮਾਇਆ ਮਿਲ ਰਹੇ ਨ ਵਿਛੜ ਜਾਏ। ਜੋ ਕੁਛ ਕਰਨਾ ਸੋ ਕਰ ਹੈ ਅਵਰ ਨਾ ਕਰਨਾ ਜਾਏ। ਚਿਰੀ ਬਛੁਨੇ ਮੇਲੀਆਂ ਸਤਿਗੁਰ ਪੰਨੇ ਪਾਏ, ਆਪੇ ਕਰ ਕਰਾਸ਼ੀ ਅਵਰ ਨਾ ਕਰਨਾ ਜਾਏ। ਮੰਤਾਂ ਰਤਾ ਰੰਗ ਸਿਓਮੇ ਤਜ ਵਿਕਾਰ ਐਨ ਸਿੰਘ ਦੇ ਰਵ ਰਹੇ ਨਿਰਭਉ ਨਾਮ ਨਿਰੰਕਾਰ। ਨਾਨਕ ਆ ਮਲਾਈਨ ਪੂਰੇ ਸ਼ਬਦ ਅਪਾਰ, ਸ੍ਰੀ ਰਾਗ ਮਹੱਲਾ ਤੀਜਾ। ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ, ਕਥਨੀ ਪਤਨੀ ਨਾ ਪਾਈਏ ਹੋਮੇ ਵਿੱਚੋਂ ਜਾਏ। ਸਤਿਗੁਰ ਮਿਲੇ ਸਾਧ ਭੈ ਰਚੇ, ਆਪ ਬਸੇ ਮੰਨੇ ਆਏ ਭਾਈ ਰੇ। ਗੁਰਮੁਖ ਬੂਝੇ ਕੋਈ ਬਿਨ ਬੂਝੇ, ਕਰਮ ਕਮਾਵਣੇ ਜਨ ਪਦਾਰਥ ਕੋਈ ਰਾਓ। ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਅੰਮ੍ਰਿਤ ਸੱਚਾ ਨਾਮ ਹੈ ਕਹਿਣਾ ਕਿਸ਼ਮ ਜਾਏ, ਪੀ ਵੀ ਤੂੰ ਪ੍ਰਵਾਨ ਪਾਇਆ ਪੂਰੇ ਸ਼ਬਦ ਸਮਾਏ। ਆਪੇ ਦੇ ਤਾਂ ਪਾਈਏ ਹੋਰ ਕਰਨਾ ਕਿਛੂ ਨਾ ਜਾਏ, ਦੇਵਣ ਵਾਲੇ ਕਿਹ ਦਾਤ ਹੈ। ਗੁਰੂ ਦੁਆਰੇ ਪਾਏ ਜਿਹਾ ਕੀ ਤੂੰ ਤਿਆ ਹੋਆ, ਜਿਹੇ ਕਰਮ ਕਮਾਏ। ਜਤ ਸੰਜਮ ਨਾਮ ਹੈ ਬਿਨ ਨਾਵੇਂ ਨਿਰਮਲ ਨਾ ਹੋਏ, ਪੂਰੇ ਭਾਗ ਨਾਮ ਮਨ ਬਸੇ ਸ਼ਬਦ ਮਲਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੇ ਉਰ ਤਪ ਕਰੇ, ਵਿੱਚੋਂ ਹੋਮੇ ਨਾ ਜਾਏ, ਅਧਿਆਤਮ ਕਰਮ ਜੇ ਕਰੇ। ਨਾਮ ਨਾ ਕਾਬੀ ਪਾਏ, ਗੁਰ ਕੇ ਸ਼ਬਦ ਜੀਤ ਮਰੇ, ਹਰ ਨਾਮ ਬਸੇ ਮਨੇ ਆਏ। ਸੁਣ ਮਨ ਮੇਰੇ ਭੱਜ ਸਤਿਗੁਰ ਸਰਨਾ, ਗੁਰਪ੍ਰਸਾਦੀ ਛੁੱਟੀਏ ਬਿਗ ਭਾਵ ਜਲ ਸ਼ਬਦ ਗੁਰਤਾਰਨਾ ਰਾਵ। ਤੈ ਗੁਣ ਸਵਾ ਧਾ ਤੈ ਦੂਜਾ ਪਾਉ ਵਿਕਾਰ, ਪੰਡਿਤ ਬੜੇ ਬੰਧਨ ਮੋਹ ਵਾਧਾ ਨੇ ਬੁੱਝੀਏ ਵਿਖਿਆ ਪਿਆਰ। ਸਤਿਗੁਰ ਮਿਲੀਏ ਤਰਕੁਟੀ ਛੂਟੇ, ਚੌਥੇ ਪਦ ਮੁਖ ਦੁਆਰ ਗੁਰਤੇ ਮਾਰਗ ਪਾਈਏ। ਚੁੱਕੇ ਮੁਖ ਵਾਹ ਸ਼ਬਦ ਮਰੇ ਤਾਂ ਉਦਰੇ ਪਾਏ, ਮੁਖ ਦੁਆਰ ਗੁਰਪ੍ਰਸਾਦੀ ਮਰੇ ਸਚਨਾਮ ਕਰਤਾਰੇ। ਮੈਨੂੰ ਆਸਾ ਵਾਲਾ ਛੱਡੇ ਨਾ ਕਿਤੇ ਪਾਏ, ਦੂਜੇ ਪਾਏ ਦੁੱਖ ਲਾਏ ਦਾ ਬਹੁਤੀ ਦੇ ਸਜਾਏ। ਨਾਨਕ ਨਾਮ ਲੱਗੇ ਸੋ ਪਰੇ ਹੋਮੇ ਸ਼ਬਦ ਗਵਾਏ, ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰਕੇ ਗੁਰ ਪਾਈਏ, ਹਰ ਨਾਮੋ ਦੇ ਦੜਾਏ, ਬਿਨ ਗੁਰ ਕਿਰੇ ਨਾ ਪਾਇਓ ਬਿਰਥਾ ਜਨਮ ਗਵਾਏ। ਮਨ ਮੁ ਕਰਮ ਕਮਾਵਣੇ ਦਰਗਹਿ ਮਿਲੀ ਸਜਾਏ, ਮਰ ਰੇ ਦੂਜਾ ਭਾਵ ਚੁਕਾਏ, ਅੰਤਰ ਤੇਰੇ ਹਰ ਵਸੇ ਗੁਰ ਸੇਵਾ ਸੁਖ ਪਾਏ ਰਹੋ। ਸੱਚ ਬਾਣੀ ਸਾ ਸ਼ਬਦ ਹੈ ਜਾਂ ਸਤ ਤੇਰੇ ਪਿਆਰ, ਹਰ ਕਾ ਨਾਮ ਮਨ ਵਸੇ ਹੋਮੇ ਲੋ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਤੇ ਆਈਏ ਤਾਂ ਪਾਏ ਮੁਖ ਦੁਆਰ, ਹੋਮੇ ਵਿੱਚ ਜਗ ਬਿਨਸਰਾ ਮਰ ਜੰਮੇ ਆਵੇ ਜਾਏ। ਮਨਮੁਖ ਸ਼ਬਦ ਨਾ ਜਾਣਨੀ, ਦਰਸ਼ਨ ਪਦ ਗੁਆਏ ਗੁਰ ਸੇਵਾ ਨਾਉ ਪਾਈਏ ਸੱਚੇ ਰਹਿ ਸਮਾਏ। ਸ਼ਬਦ ਮੰਨੀਏ ਗੁਰ ਪਾਈਏ ਵਿੱਚੋਂ ਆਪ ਗਵਾਏ, ਆਂਦਨ ਭਗਤ ਕਰੇ ਸਦਾ ਸਾਚੇ ਕੀ ਲਿਵਲਾਏ। ਨਾਮ ਪਦਾਰਥ ਮਨ ਬਸਿਆ ਨਾਨਕ ਸਹਿ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵੇ, ਉਸੇ ਦੁਖੀਏ ਜੁਚਾਰ, ਘਰ ਹੁੰਦਾ ਪੁਰਖ ਨਾ ਪਛਾਣਿਆ, ਭਗਵਾਨ ਮੁੱਠੇ ਅੰਕਾਰ, ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵੇ ਉਹ ਸਵਕਾਰ ਸਵਾਨ, ਹਰ ਮਨ ਮੇਰੇ ਸਦਾ ਹਰ ਵੇਖ ਹਦੂਰ, ਜਨ ਮਨ ਦੁੱਖ ਪਰ ਹੋਏ ਸ਼ਬਦ ਰਿਹਾ ਭਰਪੂਰ ਹਾਉ। ਸਤਿ ਸਲਾਹਣ ਸੇ ਸੱਚੇ ਸੱਚਾ ਨਾਮ ਦਾਸ, ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ। ਸੱਚਾ ਸ਼ਾਹੋ ਵਰਤਦਾ ਕੋਈ ਨਾ ਮੇਟਣਹਾਰ, ਮਨ ਮਖਮੈਲ ਨਾ ਪਾਇਨੀ ਕੂੜ ਮੁੱਠੇ ਕੁੜਿਆਰ, ਹੋਮੇ ਕਰਤਾ ਜਗ ਮੁਆ, ਗੁਰਬਿਨ ਘੋਰ ਅੰਧਾਰ। ਮਾਇਆ ਮੋਹ ਵਿਸਾਰਿਆ ਸੁਖਦਾਤਾ ਦਤਾ, ਸਤਿਗੁਰ ਸੇਵੇ ਤਾਂ ਉਭਰੇ ਰੱਖ ਸੱਚ ਰੱਖੇ ਉਰਦਾਰ। ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ, ਸਤਿਗੁਰ ਸੇਵ ਮਨ ਨਿਰਮਲਾਓ ਮੇ ਤਜ ਵਿਕਾਰ, ਆਪ ਛੋੜ ਜੀਵ ਮਰੇ ਗੁਰ ਕੇ ਸ਼ਬਦ ਵਿਚਾਰ, ਧੰਦਾ ਤਾਪਤ ਰਹਿ ਗਿਆ ਲਾਗਾ ਸੱਚ ਪਿਆਰ, ਸੱਚ ਰਤੇ ਮੁਖਲੇ ਤੇ ਸੱਚੇ ਦਰਬਾਰ, ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰਾ, ਸੁਨਾਮ ਦਾਨ ਜੇਤਾ ਕਰੇ ਦੂਜੇ ਭਾਈ ਖੁਆਰ, ਹਰ ਜੀਵ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ, ਨਾਨਕ ਨਾਮ ਸੰਭਾਲ ਤੂੰ ਗੁਰ ਕਾ ਹੇਤ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਕਿਸ ਹੋ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਓ।

ਨਾਮੇ ਹੀ ਤਿਸਕੋ ਭਾਈਏ ਸੱਚੇ ਸਭ ਸੁਹਾਇ। ਮਨ ਮੇਰੇ ਆਂਦਨ ਜਾ ਕਰ ਚੇਤ ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ ਰਾਓ। ਮਨ ਕੀ ਇੱਛਾ ਪੂਰੀਆਂ ਸ਼ਬਦ ਰਿਹਾ ਭਰਪੂਰ, ਭਾਏ ਭਗਤ ਕਰੇ ਤੇ ਰਾਤੀਆਂ ਜੀਓ ਵੇਖੇ ਸਦਾ ਦੂਰ। ਸੱਚੇ ਸ਼ਬਦ ਸਦਾ ਮਰਾਤਾ ਭਰਮ ਗਿਆ ਸਰੀਰੋਂ ਦੂਰ, ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ, ਜੋ ਜਾਗੇ ਸੇ ਉਭਰੇ ਸੁਤੇ ਗਏ ਮੋਹਾਏ। ਸੱਚਾ ਸ਼ਬਦ ਨਾ ਪਛਾਣਿਆ ਸੁਪਨਾ ਗਿਆ ਵਿਆਹ, ਸੁੰਦੇ ਘਰ ਕਾ ਪਾਉਣਾ ਕਿਉਂ ਆਇਆ ਤਿਉਂ ਜਾਏ। ਮਨੁੱਖ ਜਨਮ ਬਿਰਥਾ ਗਿਆ ਕਿਆ ਮੋਦੇ ਸੀ ਜਾਏ, ਸਭ ਕੁਝ ਆਪੇ ਆਪੇ ਹੋਮੇ ਵਿੱਚ ਕਹਿਣ ਨਾ ਜਾਏ। ਗੁਰ ਕੇ ਸ਼ਬਦ ਵਿਛਾਣੀਐ ਲੋਕ ਹੋਮੇ ਵਿੱਚੋਂ ਗਵਾਏ। ਸਤਿਗੁਰ ਸੇਵ ਨੇ ਆਪਣਾ ਤਿਨ ਕਹਿ ਲਾਗੋ ਪਾਏ, ਨਾਨਕ ਦਾ ਸੱਚੇ ਸਚਿਆਰ ਹੈ ਉਤਨ ਬਲਾ ਰਹਿ ਜਾਓ। ਸ਼੍ਰੀ ਰਾਗ ਮਹੱਲਾ ਤੀਜਾ, ਜੇ ਵੇਲਾ ਭਗਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ, ਆਂਦਨ ਨਾ ਮੇਰਾ ਤਿਆ ਸੱਚੇ ਸੱਚੀ ਸੋਏ, ਇੱਕ ਤਿਲ ਪਿਆਰਾ ਬਿਸਰੈ ਭਗਤ ਕਨੇ ਹੀ ਹੋਏ। ਮਨ ਤਨ ਸ਼ੀਤਲ ਸਾਸ ਸਿਓ ਸਾਸਨਾ ਬਿਰਦਾ ਗੋਏ, ਮੇਰੇ ਮਨ ਹਰ ਨਾਕ ਹਰ ਕਾ ਨਾਮ ਧਿਆਏ, ਸਾਚੀ ਭਗਤਾਂ ਥੀ ਜਾਂ ਹਰ ਬਸੇ ਮਨ ਆਏ ਰਹੋ। ਸਹਿਜੇ ਖੇਤੀ ਰਾਈਏ ਸੱਚ ਨਾਮ ਬੀਜ ਪਾਏ, ਖੇਤੀ ਜੰਮੀ ਅਗਲੀ ਮਨੁ ਅਰਜਾ ਸਾਹਿਬ ਛੁਪਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਦਿਖ ਜਾਏ, ਇਹ ਮਨ ਸੱਚਾ ਸੱਚ ਰੱਤਾ ਸੱਚੇ ਰਿਹਾ ਸਮਾਏ। ਆਖਣ ਵੇਖਣ ਬੋਲਣਾ ਸ਼ਬਦ ਰਿਹਾ ਸਮਾਰੇ, ਬਾਣੀ ਬੱਜੀ ਚੌਂ ਜੋਗੀ ਸੱਚੋ ਸੱਚ ਸੁਣਾਏ। ਹੋਮੇ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ, ਤਿੰਨ ਕੋ ਮੈਲ ਹਦੂਰਿਆ ਜੋ ਸੱਚ ਰਹੇ ਲਿਵਲਾਏ। ਨਦਰੀ ਨਾਮ ਧਿਆਈਏ ਬਿਨ ਕਰਮਾਂ ਪਾਇਆ ਨਾ ਜਾਏ, ਪੂਰੇ ਭਾਗ ਸਤਸੰਗ ਲਹੇ ਸਤਿਗੁਰ ਭੇਟੇ ਜਸਿਆਏ। ਅੰਦਰ ਨਾਮੇ ਰੱਥਿਆ ਦੁੱਖ ਵਿਖਿਆ ਵਿੱਚੋਂ ਜਾਏ, ਇਸ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਲ ਸਮਾਏ। ਸ਼੍ਰੀ ਰਾਗ ਮਹੱਲਾ ਤੀਜਾ, ਆਪਣਾ ਪਤਨ ਪਾਇਨ ਜਨ ਗੁਰ ਕਾ ਸ਼ਬਦ ਵਿਚਾਰ, ਸਤਸੰਗ ਤੇ ਸਦਾ ਮੇਰੇ ਸੱਚੇ ਕੇ ਗੁਣ ਸਾਹਿਬ ਦੋਦਾ ਮੈਂ ਝੁਕਾ ਰੱਖਿਆ ਉਧਾਰ। ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ, ਮਨ ਮੇਰੇ ਹੋਮੇ ਮੈਲ ਪਰ ਨਾਲ, ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾ ਨਾਰਾ। ਸੱਚੇ ਸ਼ਬਦ ਮਨ ਹੋਇਆ ਪ੍ਰਭਾ ਪੇਲੇ ਮਿਲਾਏ, ਆਉਂਦੇ ਨਾ ਮੇਰੇ ਤਿਆਰ ਜੋਤੀ ਜੋ ਸਮਾਏ। ਜੋਤੀ ਹੋ ਪ੍ਰਭ ਜਾਪਦਾ ਮੈਂ ਸਤਿਗੁਰੂ ਪੂਜਨਾ ਪਾਏ, ਜਿਨ ਕੋ ਪੂਰਬ ਲਿਖਿਆ ਸਤਿਗੁਰੂ ਭੇਟਿਆ ਦਿਨ ਆਏ, ਬਿਨ ਨਾਵੇਂ ਸਭ ਡੁਮਣੀ ਦੂਜੇ ਪਾਏ ਖੁਆਏ। ਜਿਸ ਬਿਨ ਘੜੀ ਨਾ ਜੀਵਦੀ।

ਸੁਪਰਾਵਨਾ ਦਾ ਨਾਂ ਵੀ ਮਨ ਕਬੂਜਣਾ ਪਾਏ ਜਿਸ ਵਿਖਾਲੇ ਸੋਈ ਵੇਖ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹਲਾ ਤੀਜਾ ਬਿਨ ਗੁਰੋਗ ਨਾ ਟੁੱਟੀ ਹੋ ਮੈਂ ਪੀੜ ਨਾ ਜਾਏ ਗੁਰਪ੍ਰਸਾਦੀ ਮਨ ਵਸੇ ਨਾ ਮੇਰੇ ਸਮਾਏ

ਦੂਜਾ ਨ ਕੋਈ ਸਸ ਲਾਈ ਮਨ ਵਸੇ ਸਹਿਜੀ ਸੁਖੋਏ ਸਭ ਨਦਰੀ ਅੰਦਰ ਵਿਖਦਾ ਜੈ ਭਾਵੇ ਤੈ ਦੇ ਸਵਾ ਗਣਤ ਹੈ ਗਣਤੇ ਸੁਖ ਨਾਹੇ ਵੇਖੀ ਕਰ ਕਮਾਵਣੀ ਵੇਖੀ ਕਰ ਕਮਾਵਣੀ ਵੇਖੀ ਮਨ ਸਮਾਏ ਬਿਨਾ ਵੇਠੋ ਨਾ ਪਾਣੀ ਜਾਂ ਪ੍ਰਦੁਖ ਸਾਏ ਜੀਵ ਪ੍ਰਸਾਦ ਦਿਸਦਾ ਤੇ ਸੇਦਾ ਧਾਰ ਕਰ ਪ੍ਰਸਾਦੀ ਪੁਜੇਤਾ ਪਾਏ ਮੁਖ ਦੁਆਰ ਨਾਨਕ ਨਾਮ ਸਲਾਏ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦੇ ਤੁਨ ਭਗਤ ਭੰਡਾਰ ਮਨ ਰੇ ਸਦਾਨੰਦ ਗੁਣ ਗਾਏ ਸੱਚੀ ਬਾਣੀ ਅਰਪਾਈ ਅਰਸੋਂ ਰਹੇ ਸੁਮਾਏ ਰਾਵ ਸੱਚੀ ਭਗਤੀ ਮਨ ਲਾਲ ਕੀ ਰਤਾ ਸਹਿ ਸੁਪਾਏ ਗੁਰੂ ਸਾਹਿਬ ਦੀ ਮਨ ਹੋਇਆ ਕਹਿਣਾ ਕਿਸ ਨੂੰ ਜਾਏ ਜੇ ਭਾਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖੀ ਔਰੰਗ ਪਾਈ ਜਿਸ ਨੂੰ ਕਿਰਪਾ ਕਰੇ ਜਾਏ ਸੰਸਾਰ ਸੰਸਾਰ ਹੈ ਸੁੱਤਿਆਂ ਰਹਿਣ ਵਿਆਏ ਇੱਕ ਆਪਣੇ ਭਾਣੇ ਕੱਢ ਲਈਏ ਨਾ ਭੇੜੇ ਨੂੰ ਮਿਲਾਏ ਆਪੇ ਅਮਨ ਵਸਿਆ ਮਾਇਆ ਮੋਹ ਚੁਕਾਏ ਆ ਬੜਾਈ ਦਿੱਤੀ ਗੁਰਮੁਖ ਦੇਵ ਜਾਏ ਸਭ ਨਾ ਕਦਾ ਤਾ ਏਕ ਹੈ ਭੁੱਲਿਆਂ ਲਏ ਸਮਝਾਏ ਇੱਕ ਆਪੇ ਆਪ ਖਵਾਈਆਂ ਦੂਜੇ ਛੱਡੀਆਂ ਲਾਏ ਗੁਰਮਤੀ ਅਰ ਪਾਈਏ ਜੋਤੀ ਜੋਤ ਮਿਲਾਏ ਅੰਦਰ ਨਾਮ ਮੇਰੇ ਤਿਆ ਨਾਨਕ ਨਾਮ ਸਮਾਏ ਸੀ ਰਾਗ ਮਹਲਾ ਤੀਜਾ ਗੁਰਮਤੀ ਸੱਚ ਪਾਇਆ ਤਸਮਾ ਤਜ ਵਿਕਾਰ ਗੁਰ ਸ਼ਬਦ ਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮਖਮੈਲ ਨਾ ਉਤਰੇ ਜਿੱਤਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰੂ ਦੇ ਭਾਣੇ ਚੱਲ ਨਿਜ ਘਰ ਵਸੇ ਅੰਮ੍ਰਿਤ ਪੀਵੇ ਦਾ ਸੁਖ ਰਾਏ ਮਹਾਲ ਰਹਾਓ ਔਗੁਣਵਾਤੀ ਗੁਣ ਕੋ ਨਹੀਂ ਵਹਿਣ ਮਿਲਿਆ ਦੂਰ ਮਨੁੱਖ ਸ਼ਬਦ ਨਾ ਜਾਣੀ ਅਵਗਣ ਸੋਪਰਾ ਦੂਰ ਜਿਨੀ ਸੱਚ ਪਛਾਣਿਆ ਸੱਚ ਅਤੇ ਭਰੂਰ ਗੁਰ ਸ਼ਬਦ ਦੀ ਮਨ ਵੇਦ ਦਿਆ ਪਰਾ ਮਿਲਿਆ ਬਹਾਦੂਰ ਆਪੇ ਰੰਗਾ ਰੰਗੀਓ ਸ਼ਬਦ ਲੈਣ ਮੁਲਾਏ ਸੱਚਾ ਰੰਗ ਨਾ ਉਤਰੇ ਜੋ ਸੱਚ ਤੇਰੇ ਬੁਲਾਏ ਚਾਰੇ ਕੁੰਡਾ ਭਗਤ ਕੇ ਮਨਮੁਖ ਬੂਝ ਨਾ ਪਾਏ ਜੇ ਸਤਿਗੁਰੂ ਮੇਲੇ ਸੋ ਮਿਲੇ ਸੱਚੇ ਸਭ ਸਮਾਏ ਮਿੱਤਰ ਘਨੇਰੇ ਕਰ ਥਕੀ ਮੇਰਾ ਦੁੱਖ ਘਾਟੇ ਕੋਏ ਮੇਰੇ ਪਿਤੋਂ ਦੁੱਖ ਘਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਈ ਸੱਚ ਮਿਲੇ ਸੇਨਾ ਵਿਛੜੇ ਨਾਨਕ ਗੁਰਮੁਖ ਹੋਏ ਸੀ ਰਾਗ ਮਹੱਲਾ ਤੀਜਾ ਆਪੇ ਕੰਨ ਕਰਦਾ ਕਰੇ ਸਿੱਠ ਦੇਖੇ ਆਪ ਪਾਏ ਸਭ ਇੱਕੋ ਇੱਕ ਵਾਰ ਦਾ ਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇਵ ਜਾਏ ਗੁਰਮਤੀ ਸਤ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਗੁਰ ਕੀ ਮਨ ਲਹਿਰ ਜਾਏ ਮਨ ਤਨ ਸੀਤਲ ਸਭ ਥੀ ਹੈ ਨਾਮ ਵਸੇ ਮਨ ਆਏ ਰਾਵ ਜਿਨ ਕਰ ਕਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀ ਆਪੇ ਨਦਰ ਕਰੇ ਸੇ ਜਨ ਸ਼ਬਦੇ ਸੋਹਣੇ ਤੇ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰੱਤੇ ਆਪ ਮੇਲੇ ਕਰਤਾਰ ਗੁਰਮਤੀ ਸਾਹ ਸਲਾਣਾ ਜੇ ਦਾਂਤ ਨਾ ਪਾਰਾ ਵਾਰ ਘਟਕੜਾ ਆਪੇ ਹੁਕਮ ਵਸੇ ਹੁਕਮੇ ਕਰੇ ਵਿਚਾਰ ਗੁਰ ਸ਼ਬਦ ਦੀ ਸਲਾਹੀਏ ਹੋਮੇ ਵਿੱਚੋਂ ਸੁਖ ਹੋਏ ਸਾਧਨ ਨਾਵੇਂ ਬਾਰੀ ਆਪਣੇ ਬੰਤੀ ਰੋਏ ਸੱਚ ਲਾਈ ਸੱਚ ਲੱਗਾ ਸੱਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹ ਆਪਗਣ ਕੱਢਾ ਧੋਏ ਆਪੇ ਮੇਲ ਮਿਲਾਏ ਦਾ ਫਿਰ ਵਿਛੋੜਾ ਨਾ ਹੋਏ ਨਨ ਗੁਰ ਸਲਾਈ ਆਪਣਾ ਜਿਦੂ ਪਾਈ ਪ੍ਰਭ ਸੋਏ ਸੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹਿਲੀਏ ਕਾ ਚੱਲੇ ਵਾਂ ਲੋਡਾਏ ਆਪਣਾ ਪੇਰਨਾ ਪਛਾਣੀ ਕਿਆ ਮੂਦੇ ਸੇ ਜਾਏ ਜਿਨੀ ਸੱਚੀ ਗੰਧ ਪਛਾਣਿਆ ਹੋਰ ਤਿਨਕੇ ਲਾਗੋ ਪਾਏ ਤੈਨੇ ਜਾਸੇ ਤੀਰਾ ਸਤਸੰਗਤ ਮੇਲ ਮਿਲਾਏ ਹੁੰਦੇ ਕੂੜਮੁਖੀ ਕੁੜਿਆਰ ਫਿਰ ਪ੍ਰਭ ਸਾਚਾ ਸੋਨਾ ਪਾਈਏ ਗੁਰ ਵਿਚਾਰ ਆਓ ਮਨ ਮੁਕੰਤ ਨਾ ਪਛਾਣੀ ਤਿਨਕੋ ਰਹਿਣ ਵਿਆਏ ਗਰਭਟੀਆ ਤਸਨਾ ਜਲੇ ਦੁੱਖ ਪਾਵੇ ਦੂਜੇ ਪਾਏ ਸ਼ਬਦਤੀਆ ਸੁਹਾਗਣੀ ਤਿਨ ਵਿੱਚੋਂ ਆਵੇਂ ਜਾਏ ਸਦਾ ਪਿਰਾਵੇ ਆਪਣਾ ਤਿਨਾ ਸੁੱਖੇ ਸੁੱਖ ਵਿਆਏ ਗਿਆਨ ਬਿਹੂਰੀ ਫਿਰ ਮੁਤੀਆ ਫਿਰ ਮਨਾ ਪਾਇਆ ਜਾਏ ਅਗਿਆਨ ਅੰਧੇਰੀ ਅਗਿਆਨ ਮਤੀ ਅੰਧੇਰ ਹੈ ਬਿਨ ਫਿਰ ਦੇਖੇ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਫਿਰ ਦਿਹੋ ਮਲਾਏ ਪੂਰੇ ਭਾਗ ਸਤਿਗੁਰ ਮਿਲੇ ਫਿਰ ਪਾਇਆ ਸਾਧ ਸਮਾਏ ਸੇ ਸਹੀਆਂ ਸੁਹਾਗਣੀ ਜਿਣ ਕੋ ਨਜ਼ਰ ਕਰੇ ਹਸਨ ਪਛਾਣੇ ਆਪਣਾ ਤਨ ਮਨਾਗੇ ਦੇ ਘਰ ਵਰ ਪਾਇਆ ਆਪਣਾ ਹੋਮੇ ਦੂਰ ਕਰੇ ਨਾਨਕ ਸੋਭਾਵੰਤਿਆ ਸੁਹਾਗਣੀ ਆਂਦਨ ਭਗਤ ਕਰੀ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰਾਵੇ ਆਪਣਾ ਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਫਿਰ ਦਿਹੋ ਮਲਾਏ ਸਭ ਪਾਈ ਆਪੇ ਵੇਖੈ

ਸ਼ਬਦ ਤੀਆ ਸੁਹਾਗਣੀ ਸੱਚੇ ਸ਼ਬਦ ਸ਼ਿਕਾਰ ਹਰ ਵਰ ਭਾਨ ਕਰ ਆਪਣੇ ਗੁਰ ਕਾ ਏਤ ਪਿਆਰ ਸੇ ਸੁਹਾਵੀ ਹਰ ਰੰਗ ਰਵੀ ਭਗਤ ਪ੍ਰੀ ਭੰਡਾਰ ਸੁਮਰ ਪ੍ਰੀਤਮ ਮਨ ਵਸੇ ਜੇ ਸਭ ਸੇ ਦੇ ਆਧਾਰ ਫਿਰ ਸਲਾਹਣੇ ਆਪਣਾ ਤਿੰਨ ਕਹਿ ਔਰ ਸਤ ਬਲਹਾਰੈ ਜਾਓ ਮੰਤਨ ਅਰਪੀ ਸਿਰ ਦੇਈ ਤਿੰਨ ਕਹਿ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਬਹੁ ਜੁਗਾਏ ਗੁਰਮੁਖ ਨਾਮ ਪਛਾਣੀਏ ਨਾਨਕ ਸਾਹ ਸਮਾਜ ਸ੍ਰੀ ਰਾਗ ਮਹਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕੁਛ ਤੇਰੇ ਚੀਰੈ ਲਖ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੈ ਪੀਰੈ ਹਰ ਜੀ ਬਖਸ਼ੇ ਬਖਸ਼ ਲਏ ਸੁਖ ਦਾ ਸਰੀਰ ਹੈ ਗੁਰਪ੍ਰਸਾਦੀ ਸੇਵ ਕਰੀ ਸਚ ਗੈਰ ਗੰਭੀਰ ਹੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਚਲਾਈਏ ਦੂਜਾ ਵਰਨਾ ਕੋਈ ਰਹਾਉ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜੇ ਭਾਈ ਦੁਸ਼ਟ ਆਤਮਾ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੇ ਇੱਕ ਮੁਰਾਰ ਜਿਨਕੀ ਸੇਵਾ ਧਰਮ ਰਾਏ ਕਰੇ ਤਨ ਸਵਾਰ ਨਹਾਰ ਮਨ ਕੇ ਵਿਕਾਰ ਮਨੇ ਤਜੇ ਮਨ ਚੁੱਕੇ ਮੋ ਮਹਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਫਿਰ ਸਤਿਗੁਰੂ ਮੁਕਤ ਨਾ ਪਾਈਏ ਮਨ ਫਿਰੇ ਦੀਵਾਨ ਸਾਧਨਾ ਜੀਨੇ ਕਥਨੀ ਬਦਨੀ ਕਰੇ ਵਿਖਿਆ ਮਾਏ ਸਮਾਨ ਸਭ ਕੁਛ ਆਪੇ ਆਪ ਹੈ ਦੂਜਾ ਵਰਨਾ ਕੋਈ ਜੋ ਬੁਲਾਏ ਤੂੰ ਬੋਲੀਏ ਜਾ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮੈ ਸ਼ਬਦ ਮਿਲਾਵਾ ਹੋਏ ਨਾਨਕ ਨਾ ਸੰਭਾਲ ਤੂੰ ਜਿਤ ਸੇਵੈ ਸੁਖ ਹੋਏ ਸ਼੍ਰੀ ਰਾਜ ਮਹਲਾ ਤੀਜਾ ਜਗ ਹੋਮੇ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਭਾਏ ਮਲ ਹੋਮੇ ਧੋਤੀ ਕੇ ਬਿਨਾ ਉਤਰੈ ਜੇ ਸੋ ਤੀਰਥ ਨਾਏ ਬਹੁਤ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜੀਏ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਾਰਾ ਕਰ ਥਕੇ ਮੈਲ ਨ ਸਕੀ ਧੋਏ ਰਾਵ ਮਨ ਮੈਲੇ ਭਗਤ ਨਾ ਹੋਵੀ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਹੇ ਦਰਸ਼ਨ ਭੱਤ ਗਵਾਏ ਸੁਰ ਪ੍ਰਸਾਦੀ ਮਨ ਵਸੇ ਮਲ ਹੋਮੇ ਜੈ ਸਮਾਏ ਜਿਉਂ ਦੇਰੇ ਦੀਪ ਕਮਾਲੀ ਹੈ ਤਿਉਂ ਗੁਰ ਗਿਆਨ ਅਗਿਆਨ ਤਜਾਏ ਹਮ ਕੀ ਆਮ ਕਰੇਂਗੇ ਮੂਰਖ ਗਵਾਰ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜੀਵਨ ਦੁੱਖ ਨਹੀਂ ਸਭ ਭਵ ਸਕੇ ਸੰਸਾਰ ਗੁਰਮਤੀ ਸੁਖ ਪਾਈਏ ਸਜਣਾ ਵਰਦਾਰ ਜਿਸ ਨੂੰ ਮੇਲੇ ਸੁ ਮਿਲੇ ਹੋ ਤੁਸੀਂ ਬਲਾ ਰਹਿ ਜਾਓ ਕਿ ਮਨ ਭਗਤੀ ਰਤਿਆ ਸੱਚ ਬਾਣੀ ਨੇ ਤਾਓ ਮਰ

ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੇ ਲੱਗਿਆ, ਕੜ ਰਤਨ ਦੇਵੈ ਪ੍ਰਗਾਸ, ਅਨਮੁੱਟ ਭਾਗੀ ਬਣ ਭਾਗੀਆ, ਜੋ ਆਏ ਮਿਲੇ ਗੁਰਪਾਸ, ਜਿਨ੍ਹਾਂ ਸਤਿਗੁਰ ਭੁੱਖ ਨਾ ਭੇਟਿਓ, ਵੇ ਭਾਗਿਨ ਬਸਕਾਲ, ਵੇ ਫਿਰ ਫਿਰ ਜੋਨ ਪਵਾਈਏ ਵਿੱਚ, ਬਿਸ਼ਟਾ ਕਰ ਵਿਕਰਾਲ, ਉਹਨਾਂ ਪਾਸ ਵਾਸ ਨਾ ਭੇਟੀਏ, ਜਿਨ੍ਹਾਂ ਤਰਖ ਰੋ ਚੰਡਾ, ਸਤਿਗੁਰ ਪੁਰਖ ਅੰਮ੍ਰਿਤ

ਸੁਸ਼ਮਲਾ ਵੈਸੋਏ ਰਾਓ ਮਹਾਰੰਗੋ ਬਦਭਾਗੀਓ ਗੁਰਤੁੱਠਾ ਕਰੇ ਵਸਾਓ ਗੁਰਨਾਮ ਦੁਰਾਏ ਰੰਗ ਸਿਉ ਉਹ ਸਤਿਗੁਰ ਕੈ ਵਲ ਜਾਓ ਬਿਨ ਸਤਿਗੁਰ ਹਰ ਨਾਮ ਨਾ ਲੱਭੀ ਲੱਖ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆਂ ਨਿਕ ਚਿੰਤਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕਾਂਚਨ ਨਾ ਥੀਏ ਮਨ ਮਖਲੋ ਬੂਢਾ ਬੇੜੀ ਪਾਸ ਸਤਿਗੁਰੂ ਬੂਹਿਤ ਹਰ ਨਾਵੇਂ ਕਿਦੇ ਚੜਿਆ ਜਾਏ ਸਤਿਗੁਰ ਦੇ ਬਾਣੇ ਜੋ ਚੱਲੇ ਵਿੱਚ ਬੂਹਿਤ ਬੈਠਾ ਏ ਧਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲੈ ਮਲਾਇ ਸ਼੍ਰੀ ਰਾਗ ਮਹਿਲਾ ਚੌਥਾ ਉਹ ਪੰਥ ਦਸਾਈ ਨਿਤ ਖੜੀ ਕੋਈ ਭਰਾ ਦੱਸੇ ਤਿਨ ਜਾਓ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲਾਗ ਫਰਾਓ ਕਰ ਮਿਹਨਤ ਕਰ ਜੋਦੜੀ ਮੈਂ ਭਰਾ ਮਿਲਣੇ ਕਾ ਚਾਓ ਮੇਰੇ ਭਾਈ ਜਣਾ ਕੋਈ ਮੌਕੋ ਹਰ ਭਰਾ ਮੇਲ ਮਿਲਾਏ ਉਹ ਸਤਿਗੁਰੂ ਬਿੱਟੋਂ ਬਾਰਿਆ ਜਿਨ ਹਰ ਭਰਾ ਦੀਆ ਦਿਖਾਏ ਰਾਓ ਹੋਏ ਨਿਮਾਣੀ ਟਹਿ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਣ ਹੈ ਗੁਰੂ ਸਤਿਗੁਰ ਕਰੇ ਸਵਾਸ ਔਰ ਗੁਰ ਸਲਾਹੀ ਨਾ ਰੱਜੂ ਮੈਂ ਮੇਲਿਆ ਪ੍ਰਪਾਤ ਸਤਿਗੁਰ ਨੂੰ ਸਭ ਕੋ ਲੋਚਦਾ ਜੇ ਤਾਜਾ ਸਭ ਕੋਈ ਬਿਨ ਭਾਗਾਂ ਦਾ ਸੁਣਨਾ ਧੀਏ ਭਾਗਿਨ ਬੈ ਰੋਏ ਜੋ ਹਰ ਪ੍ਰਭਾਣਾ ਸੋ ਥੀਆ ਤੁਰ ਲਿਖਿਆ ਨਾ ਮੇਟੈ ਕੋਈ ਆਪੇ ਸਭ ਕੋਈ ਆਪ ਹਰ ਆਪੇ ਮੇਲ ਮਿਲਾਏ ਆਪ ਦੈ ਕਰ ਮੇਲ ਸੀ ਗੁਰੂ ਸਤਿਗੁਰ ਪੀਛੇ ਪਾਏ ਸਭ ਜਗ ਜੀ ਬੰਜਾ ਗਾਪ ਹੈ ਨਾਨਕ ਜਲ ਜਲੇ ਸਮਾਜ ਸ਼੍ਰੀ ਰਾਗ ਮਹਿਲਾ ਚੌਥਾ ਰਸ ਅੰਮ੍ਰਿਤ ਨਾਮ ਰਸਤ ਭਲਾ ਕਿਤੇ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭਾਏ ਉਹ ਬੇਪ੍ਰਭਾ ਨਾ ਬੋਲਣੀ ਹੁਣ ਮਲਮਲ ਧੋਵਾਂ ਤਿੰਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣਸਾਰ ਸੱਜਣ ਸਭ ਗੁਰਪੁਰਖ ਹੈ ਦੁੱਖ ਕੱਢੇ ਹੋ ਮੈਂ ਮਾਰਾਓ ਗੁਰਮੁਖੀਆ ਸੁਹਾਗਣੀ ਦਿੰਦਾ ਪਈ ਮਨ ਆਏ ਸਤਿਗੁਰ ਬਚਨ ਰਤਨ ਹੈ ਜੋ ਮੰਨੇ ਸੋ ਰਸ ਖਾਏ ਸੇਵਟ ਭਾਗੀ ਵੱਲ ਜਾਣੀਏ ਜਿਨ ਹਰ ਰਸ ਖਾਧਾ ਗੁਰ ਪਾਏ ਇਹੋ ਆ ਰਸ ਬਣ ਤਿਣ ਸਾਬਤ ਹੈ ਭਾਗ ਹੈ ਨੀ ਖਾਏ ਬਿਨ ਸਤਿਗੁਰ ਪੱਲੇ ਨਾ ਪਵੇ ਮਨਮੁਖ ਰਹੇ ਬਿਨ ਲਾਏ ਉਹ ਸਤਿਗੁਰੇ ਆਗੇ ਨਾ ਦੇਵੇ ਉਹ ਨਾ ਅੰਤਰ ਕ੍ਰੋਧ ਬੁਲਾਏ ਹਰ ਹਰ ਹਰ ਸਾ ਪੈ ਆਪੇ ਹਰਸ ਹੋਏ ਆਪਦਾ ਕਰਦੇ ਸ੍ਰੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹਿਲਾ ਚੌਥਾ ਦਿਨ ਚੜੇ ਫਿਰ ਆਥਵੇ ਰਹਿਣ ਸਵਾਈ ਜਾਏ ਆਪ ਘਟੇ ਨਰ ਨਾ ਬੁੱਝ ਨੇ ਤਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲੱਗ ਮਾਖੀ ਪਚੈ ਪਚਾਏ ਭਾਈ ਰੇ ਮੀਤ ਸਗਾ ਪ੍ਰਭ ਸੋਏ ਉਤਕਲਾ ਤਮੋ ਬਿਖ ਹੈ

ਜਪਾਏ, ਗੁਰਮੁਖ ਦਰਗਹਿ ਮੰਨੀਆ ਰਾਪ ਲੈ ਗੱਲ ਆਏ, ਗੁਰਮੁਖਾਂ ਨੂੰ ਪੰਥ ਪਰਤ ਦਾਦਾ ਠਾਕ ਨਾ ਕੋਈ ਪਾਏ, ਆ ਨਾਮ ਸਲਾਹ ਨਾਮ ਮਨ ਨਾਮ ਰਹਿਣ ਲਈ ਬੁਲਾਏ, ਅਨਾ ਧੁਨੀ ਦਰ ਵੱਜਦੇ ਦਰ ਸੱਚੇ ਸੋਭਾ ਪਾਏ, ਜਿਹਨੇ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕਹੇ ਸਵਾਸ, ਤਿੰਨ ਕੀ ਸੰਗਤ ਦੇਹੇ ਪ੍ਰਭ ਮੈਂ ਜਾਚੇ ਕੀ ਅਰਦਾਸ, ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਕਾਸ਼, ਹੀ ਰਾਗ ਮਹੱਲਾ ਪੰਜਵਾ ਘਰ ਪਹਿਲਾ, ਕਿਆ ਤੁਰਤਾ ਦੇਖ ਕੈ ਪੁੱਤਰ ਕਲੱਤਰ ਸ਼ਿਕਾਰ, ਦਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਪਾਰ, ਬਹੁਤ ਕਰੇ ਫਰਮਾਇਸ਼ੀ ਵਰਤੇ ਹੋਏ ਅਫਾਰ, ਕਰਤਾ ਚੇਤਨਾ ਆਵੀ ਮਨ ਮਖਾਂ ਦਗਵਾਰ, ਮੇਰੇ ਮਨ ਸੁਖਦਾਤਾ ਹਰਸੋਏ, ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ, ਰਾਹੁ ਕੱਪੜ ਭੋਗ ਲਪਟਾਇਆ ਸੋਨਾ ਰੂਪਾ ਖਾਕ, ਹੈ ਵਰਗੈ ਰੰਗੇ ਕੀ ਰਥ ਅਥਾਕ, ਇਸੀ ਜਿਤਨਾ ਭਾਵੀ ਵਿਸਰਿਆ ਸਭ ਸਾਖ ਸਿਰਜਣ ਹਰ ਭੁਲਾਇਆ ਬਿਨਾਂ ਵੇ ਨਾ ਪਾਕ, ਜੈਦਾ ਵੱਧ ਦੁਆਏ ਤੂੰ ਮਾਇਆ ਕਰੇ ਅਕਤ, ਜਿਹਨੂੰ ਤੂੰ ਪਤਿਆਂਦਾ ਸੋ ਸੰਤੋ ਦੇ ਅਨੇਤ, ਅਹੰਕਾਰ ਕਰੇ ਅਹੰਕਾਰੀਆ ਵਿਆਪਿਆ ਮਨ ਕੀ ਮਾਤ, ਤੈਨ ਪ੍ਰਭਾਵ ਭੁਲਾਇਆ ਨਾ ਤੇ ਜਾਤ ਨਾ ਪਾਤ, ਸਤਿਗੁਰ ਪ੍ਰਥਮ ਦਾ ਇੱਕੋ ਸੱਜਣ ਸੋਏ, ਅਰਜਨ ਕਾ ਰਾਖਾ ਏ ਕਹਿ ਕਿਆ ਮਾਨ ਸੋਮੇ ਰੋਏ, ਜੋ ਅਰਜਨ ਪਾਵੇ ਤੋ ਕਰੇ ਦਰ ਫੇਰ ਨਾ ਪਾਵੇ ਕੋਈ, ਨਾਨਕ ਰੱਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ, ਸ਼੍ਰੀ ਰਾਗ ਮਹੱਲਾ ਪੰਜਵਾ, ਮਨ ਬਲਾਸ ਰੰਗ ਕਣਾ ਦਿਸ਼ਟ ਭੁੱਲ ਖੁਸ਼ੀਆਂ ਸਦਾ ਧਾਰ ਬਾਦਸ਼ਾਹੀਆਂ ਵਿਸ਼ੈ ਸੇ ਭਰੀਆ ਭਾਈ ਰੇ, ਸੁਖ ਸਾਧ ਸੰਗ ਪਾਇਆ ਲਿਖਿਆ ਦੇਖ ਤਿੰਨ ਪੁਰਖ ਵਧਾ ਤੇ ਦੁੱਖ ਸਹਿ ਸਾ।

ਭਰਿਆ ਸਭ ਵਸਤ ਕਰ ਲਈ ਓਨ ਬਿਰਨਾਵੇ ਖਾ ਕਰ ਲਿਆ ਕੋਟ ਤੇਤੀ ਸੇਵਕਾ ਸੇ ਸਭ ਦਰ ਖਰੀਆ ਗੁਰਬਾਰੀ ਵਰਸਾ ਵੀ ਸਭ ਨਾਲ ਸੁਬੰਧੀਆ ਸ੍ਰੀ ਰਾਗ ਮਹੱਲਾ ਪੰਜਵਾ ਬਲਕਿ ਉਠ ਪਪੋਲੀਏ ਬਿਨ ਬੁਝੇ ਮੁਗਦ ਜਾਣ ਸੁਪਰਾ ਚੇਤਨਾਇ ਛੁੱਟੇ ਗੀ ਬਿਮਾਨ ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੋ ਫਕੜੀ ਸਭ ਮੁਕਦੀ ਚੱਲੀ ਰਹਿਣ ਰਹਾਓ ਕੁਦਮ ਕਰੇ ਪਸ਼ ਪੰਖੀਆ ਦਿਸੇ ਨਾਹੀ ਕਲ ਉੱਤੇ ਸਾਥ ਮਨੁੱਖਾ ਫਾਥਾ ਮਾਇਆ ਜਲ ਮੁਕਤੇ ਸਹੀ ਭਾਲੀਏ ਜੇ ਸੱਚਾ ਨਾਮ ਸਮਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕਾਈ ਦੂਜਾ ਕੋ ਨਾ ਦਿਖਾਏ ਸਾਰੇ ਕੁੰਡਾ ਭਲ ਕੇ ਆਏ ਪੈ ਸੁਣਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਾਇਆ ਕਢਾਏ ਸੀ ਰਾਗ ਮਹੱਲਾ ਪੰਜਵਾ ਕੜੀ ਮੋਤਕਾ ਪਾਉਣਾ ਕਾਲ ਸੁਭਾ ਨਹਾਰ ਮਾਇਆ ਕਾਮ ਬਿਆ ਪਿਆ ਸਮਝੇ ਨੇ ਇੱਕ ਵਾਰ ਉੱਠ ਚੱਲਿਆ ਪਛਤਾਇਆ ਭਰਿਆ ਭਜਨਦਾਰ ਅੰਧੇ ਤੂੰ ਬੈਠਾ ਕੰਧੀ ਪਾਏ ਜੇ ਉਹ ਵੀ ਪੁਰੂ ਲਿਖਿਆ ਤਾਂ ਗੁਰਖਾ ਬਚਨ ਕਮਾਏ ਰਾਓ ਹਰੀ ਨਾਹੀ ਨਾ ਡੱਡਰੀ ਪੱਤੀ ਵੱਢਣ ਹਾਰ ਲੈ ਲੈ ਦਾਤ ਪੋਤਿਆ ਲਾਵੇ ਕਰ ਤਿਆ ਜਾ ਹੋਆ ਹੁਕਮ ਕਿਸਾਨ ਦਾ ਤਾਂ ਲੁਣ ਮਿਣਿਆ ਖੇਤਾਰ ਪਹਿਲਾ ਪਹਿਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਝਾਕ ਚਖਾਇਆ ਚੌਥੇ ਭੂਰ ਪਿਆ ਕਾਧੀ ਚੇਤਨਾਇਓ ਜਿਨ ਜੀਉ ਪਿੰਡ ਦੀਆ ਸਾਧ ਸੰਕੋ ਬਾਰਿਆ ਜੀਉ ਕੀਆ ਕੁਰਬਾਨ ਜਿੱਥੇ ਸੋਜੀ ਮਨ ਪਈ ਮਿਲਿਆ ਪੁਰਸ਼ ਜਾਣ ਨਾਲ ਬੈਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸੀ ਰਾਗ ਮਹਿਲਾ ਪੰਜਵਾ ਸਭੇ ਗੱਲਾਂ ਵਿਸਰਨੇ ਕੋ ਵਿਸਰ ਨਾ ਜਾਓ ਧੰਦਾ ਸਭ ਜਲਾ ਕੇ ਗੁਰੂ ਨਾਮ ਦੀ ਆਸਾ ਸਭ ਆਸਾਂ ਸਭੇ ਲਾ ਕੇ ਕਾਸ ਕਮਾਓ ਜਿਨੀ ਸਤਿਗੁਰ ਸੇਵਿਆ ਤਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ ਰਹਾਓ ਦੁੱਖ ਭੁੱਖ ਨਾ ਵਿਆਪੀ ਜੇ ਸੁਖਦਾਤਾ ਮਨ ਹੋਏ ਖੇਤੀ ਕੰਮ ਨਸੀਏ ਜਾਂ ਹਿਰਦੇ ਸੱਚਾ ਸੋਏ ਜੇ ਤੂੰ ਰੱਖੇ ਅੱਠ ਦੇ ਸਮਾਰ ਨਾ ਸਕ

ਸੱਚੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੀ ਨਿਮਕੇ ਘਰ ਨਾਮ ਦੀ ਮੇਰਾ ਮੰਤਨ ਸ਼ੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿਨ ਸਤਿਗੁਰ ਚੰਨ ਗਈ ਸਫਲ ਮੂਰਤ ਸਫਲਾ ਘੜੀ ਜਿਸ ਸੱਚੇ ਨਾਲ ਪਿਆਰ ਦੁੱਖ ਸੰਤਾਪਨਾ ਲੱਗਈ ਜਿਸ ਹਰ ਕਾ ਨਾਮ ਅਧਾਰ ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਂ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤੇ ਸੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਸੀ ਰਾਜ ਮਹਿਲਾ ਪੰਜਵਾ ਸੋਈ ਧਿਆਈਏ ਜੀੜੇ ਸਿਰ ਸ਼ਾਮ ਪਾਤਸ਼ਾਹ ਉੱਤੇ ਸੀ ਅਤੇ ਸਹੀ ਕੀ ਘਰ ਆਸਮਾਨ ਅਤੇ ਜਿਸ ਕਾ ਸਭ ਵਸਾਹੋ ਸਭ ਸਿਆਣਪਾਂ ਛੱਡ ਗਏ ਗੁਰ ਕੀ ਚਾਨੀ ਪਾਓ ਮਨ ਮੇਰੇ ਸੁਖ ਸਹਿ ਸੇਤੀ ਜਪ ਨਾਓ ਆਠ ਪੈਰ ਪ੍ਰਭ ਚਾਹੇ ਤੂੰ ਗੁਣ ਗੋ ਇੰਦ ਨਿਤ ਗਾਓ ਰਾਓ ਤਿਸ ਕੀ ਸਾਨੀ ਪਰਮਨਾ ਜਿਸ ਜੀਵੜਾ ਨਾ ਕੋਏ ਜਿਸ ਸਿਮਰ ਸੁਖ ਹੋਏ ਕਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰਚਾ ਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤੋ ਨਿਰਮਲਾ ਕੱਟਿਆ ਜਮਕੀ ਪਾਸ ਸੁਖਦਾ ਤਾਜਾ ਪੰਜਨੋ ਤਿਸੇ ਅੱਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਮਾਨ ਤਾਂ ਕਾਰਜ ਆਵੇ ਰਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਬਹੁਤੋਂ ਬਹੁਤ ਵਿਖਾਣੀਏ ਉੱਚੋ ਉੱਚਾ ਤਾਂ ਬਾਨਾ ਚਿਹਨਾ ਬਾਹਰ ਆ ਕੇ ਹੁਣ ਕਹਿ ਨਾ ਸਕਾਓ ਨਾਨਕ ਪ੍ਰਭ ਮਾਇਆ ਕਰ ਸਦੇਵੋ ਆਪਣਾ ਨਾਮ ਸ੍ਰੀ ਰਾਜ ਮਹਿਲਾ ਪੰਜਵਾ ਨਾਮ ਤਿਆਏ ਸੋ ਸੁਖੀ ਤੇ ਸਮਖੂਜਲ ਹੋਏ ਪੂਰੇ ਗੁਰਤੇ ਪਾਈਏ ਪ੍ਰਗਟ ਸਵਣੀ ਲੋਏ ਸਾਧ ਸੰਗਤ ਕੇ ਘਰ ਬਸੇ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾਉ ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸੰਧਾਨ ਜਾ ਕੇ ਹਿਰਦੇ ਹਰ ਬਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ ਅਪਾਪ ਸ਼ਾਂਤ ਸਗਲ ਛੱਡ ਗੁਰ ਕੀ ਚਰਨੀ ਲਾਗ ਕਿਸੇ ਪ੍ਰਾਪਤ ਰਤਨ ਹੋਏ ਜਿਸ ਮਹਤਕ ਹੋਵੇ ਭਾਗ ਕਿਸੇ ਪ੍ਰਾਪਤ ਪਾਈ ਹੋ ਜੋ ਦੇਵੇ ਪ੍ਰਭਾਪ ਸਤਿਗੁਰ ਦੀ ਸੇਵਾ ਸੋ ਕਰੇ ਜਿਸ ਬਿਨਸੇ ਓਮੇ ਤਾਪ ਨਾਨਕੋ ਗੁਰ ਭੇਟਿਆ ਬਿਨਸੇ ਸੋਤਾਪ ਸ੍ਰੀ ਰਾਗ ਮਹਲਾ ਪੰਜਵਾ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨਾਸਰਾ ਇੱਕੋ ਪ੍ਰਾਣ ਦਾਤ ਸੁਨਾ ਇਸ ਦਾ ਸੁਖ ਪਾਰ ਰਾਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰ ਪੂਰਾ ਰਾਧ ਨੇਤੇ ਇੱਕ ਸਕੀ ਲਿਵਲਾਗ ਰਹਾ ਇੱਕੋ ਭਾਈ ਮੇਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋਪਰਾ ਮਨੋ ਨਾ ਬਿਸਰੈ ਜਿਨ ਸਭ ਕਿਸ ਬਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਂਥ ਨੰਤ ਰਾਪ ਜੀ ਜੰਤ ਸਭ ਜਿਨ ਕੀ ਆਠ ਪੈ ਤੇ ਜਾਪ ਇੱਕ ਸੇਤੀ ਰਤਿਆ ਨਾ ਹੋ ਵੀ ਸੋਕ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀਂ ਕੋਈ ਜੀਉ ਪਿੰਡ ਸਭ ਤ੍ਰਿਸਕਾਰ ਜੋ ਤਿਸ ਭਾਵੇ ਸੋਏ ਗੁਰ ਪੂਰੇ ਪੂਰਾ ਭਇਆ ਜਪ ਨਾਨਕ ਸੱਚਾ ਸੋਈ ਸੀ ਰਾਗ ਮਹੱਲਾ ਪੰਜਵਾ ਜਿਨ੍ਹਾਂ ਸਤਿਗੁਰ ਸਿਉਂ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜਾ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾਂ ਸੁ ਉਪਜੈ ਦਾਗੈ ਪੈਦਾ ਜਾਏ ਰਹਾ ਜਨਮ ਮਨ ਕਾ ਪਹੁ ਗਿਆ ਭਾਉ ਪਦ ਗੋਪਾਲ ਸਾਧੂ ਸੰਤ ਨੇ ਮਿਲਾਪ ਕਰੇ ਪ੍ਰਤਪਾਲ ਜਨਮ ਮਨ ਕੀ ਮਲ ਕੱਟੀ ਹੈ ਗੁਰਦਰਸ਼ਨ ਦੇਖ ਨਿਆਲ ਥਾਂ ਥਾਂ ਤਰਾ ਵਰਿਆ ਪਾਰ ਬ੍ਰਹਮ ਸਭ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀਂ ਕੋਏ ਦਰਸ਼ਨ ਦਾ ਹੀ ਛੁੱਟੀ ਹੈ ਕੀਤਾ ਲੋੜੇ ਸੋਏ ਜਿਸ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਜਿਨਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ ਜੀ ਨੇ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਜ ਮਹਿਲਾ ਪੰਜਵਾ ਬਿਲ ਸਤਿਗੁਰੂ ਸਾਹਿਬ ਦੋ ਗਾਇਆ ਸੁਖ ਵਸਿਆ ਮਨ ਆਈ ਅੰਤ ਜੋਤ ਬਰਗਾਸੀ ਆਏ ਕ੍ਰਿਸ਼ਨ ਦੇ ਉਦਾਏ ਮਨ ਸਾਧੂ ਮਕੂਜਲਾ ਦੂਰ ਲਿਖਿਆ ਪਾਏ ਗੁਣ ਗੋਬਿੰਦ ਗਾਵਣੇ ਨਿਰਮਲ ਸਾਚੇ ਨਾਏ ਮੇਰੇ ਮਨ ਗੁਰਸ਼ਾਦੀ ਸੁਖ ਹੋਏ

ਗੁਰਪ੍ਰਸਾਦੀ ਮਖੂਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕਰੋ ਲੋ ਬਿਨਸਿਆ ਤਜਿਆ ਸਭ ਮਹਾਨ ਪਾਇਆ ਲਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਭਰਾ ਮੇਲਿਆ ਦੀ ਆਪਣਾ ਨਾਮ ਆਪਣਾ ਜਾਣ ਲੈ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਜਨਾ ਕੋ ਰੱਖਦਾ ਆਪਣੀ ਕਿਰਪਾ ਤਾਰ ਹਲਤ ਪਲਤ ਮਖੂਜਲੇ ਸਾਚੇ ਕੇ ਗੁਣਸਾਰ ਆਠ ਪੈਰ ਗੁਣਸਾਰ ਦੇ ਰੱਤੇ ਰੰਗ ਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਤ ਬਲਹਾਰ ਸ਼੍ਰੀ ਰਾਗ ਮਹਿਲਾ ਪੰਜਵਾ ਪੂਰਾ ਸਤਿਗੁਰ ਜੇ ਮਿਲੇ ਪਾਈਏ ਸ਼ਬਦ ਨਿਧਾਨ ਕਰ ਕਿਰਪਾ ਪ੍ਰਭਾਪਣ ਜਪੀਏ ਅਮਰਤ ਨਾਮ ਜਨ ਮਨ ਦੁੱਖ ਕਾਟੀਏ ਲਾਗੇ ਸਹਿ ਧਿਆਨ ਮੇਰੇ ਮਨ ਪ੍ਰਭ ਸਰਨਾਈ ਪਾਏ ਅਰਬਿੰਦ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਾਉ ਕੀਮਤ ਕਹਿਣ ਨਾ ਜਾਈਏ ਸਾਗਰ ਗੁਣੀ ਅਥਾਹੋ ਬੜਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਸਾਹੁ ਕਰ ਸੇਵਾ ਸੁਖ ਸਾਗਰ ਹੀ ਸਿਰ ਸ਼ਾਹ ਪਾਤਸ਼ਾਹੋ ਚੰਨ ਕਮਲ ਕਾਸਰਾ ਦੂਜਾ ਨਾਹੀਂ ਠਾਉ ਮੈਂ ਧਰ ਤੇਰੀ ਪਾਰ ਰਾਮ ਤੇਰੇ ਤਣ ਰਹਾਉ ਨਿਮਾਣਿਆ ਪ੍ਰਮਾਣ ਤੂੰ ਤੇਰੇ ਸੰਗ ਸਮਾਓ ਹਰ ਜਪੀਏ ਰਾਧੀਏ ਆਠ ਪੈਰ ਗੋਬਿੰਦ ਜੀ ਪ੍ਰਾਣ ਤਨ ਤਨ ਰੱਖੇ

ਨਿੰਦਾ ਦੁੱਖ ਭੰਜਨਾ ਸੇਵਕ ਸਤਿ ਪਾਏ ਆਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਮਾਏ ਭਾਈ ਦੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਰਿਗ ਸੁਖਨਾ ਦਿਸੇ ਕੋਈ ਰਾਉ ਦਾਨਾ ਦਾਤਾ ਸੀਲਵੰਤ ਨਿਰਮ ਰੂਪ ਪਾਰ ਸਖਾ ਸਾਈ ਅਤ ਵੱਡਾ ਉੱਚਾ ਵੱਡਾ ਪਾਰ ਬਾਲਕ ਮਦਨਾ ਜਾਣੀਏ ਨਿਸ਼ਚਿਤ ਦਰਬਾਰ ਜੋ ਮੰਗੀਏ ਸੋਈ ਪਾਈਏ ਨੇ ਧਾਰਾਇਆ ਆਧਾਰ ਜਿਸ ਭੇਤ ਗਿਲ ਵਖਰੇ ਮਨ ਤਨ ਹੋਵੇ ਸ਼ਾਂਤ ਇੱਕ ਮਨ ਹਰੇ ਇੱਕ ਧਿਆਈਏ ਮਨ ਕੀ ਲਾਏ ਭਰਾਂਤ ਗੁਣ ਦਾਨ ਸਨਾਤਨ ਸਦਾ ਪੂਨ ਜਾ ਕੇ ਦਾਸ ਸਦਾ ਸਦਾ ਰਾਧੀ ਹੈ ਦਿਨ ਬਿਸਰੋ ਨਹੀਂ ਰਾਤ ਦਿਨ ਕੋ ਪੁਰਬ ਲਿਖਿਆ ਦਿਨ ਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਅਗਲ ਵਾਰੀਏ ਜਿੰਦ ਦੇਖੇ ਸੁਣਿਆ ਦੂਰ ਸਾਧ ਘੜ ਘੜ ਬ੍ਰਹਮ ਅਰਵਿੰਦ ਅਤੇ ਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾ ਮਨ ਧਨ ਧਨ ਦਿਨ ਪ੍ਰਭ ਦੀਆ ਰੱਖਿਆ ਸਰ ਸਵਾਰ ਸਭ ਕਲਾ ਕਰਦਾ ਪਿਆਂਤ ਜੋਤ ਪਾਰ ਸਦਾ ਸਦਾ ਪ੍ਰਭ ਸਿਮਰੀ ਅੰਤਰ ਰੱਖ ਉਧਾਰ ਮੇਰੇ ਮਨ ਹਰ ਬਿਨਾ ਵਰਨਾ ਕੋਈ ਪ੍ਰਭ ਸਰਨਾਈ ਸਦਾ ਰਹੋ ਦੁੱਖ ਨਾ ਵਿਆਪੇ ਕੋਈ ਰਹਾਉ ਰਤਨ ਪਦਾਰਥ ਮਾਣਕਾ ਸੋਨਾ ਰੂਪ ਖਾਕ ਮਾਤਰਾ ਸੁਰਬੰਦ ਪਾ ਕੂੜੇ ਸਭੇ ਸਾਗ ਜਿਨ ਕੀਤਾ ਤਿਸ ਨਾ ਜਾਣੀ ਮਨੁੱਖ ਪਾਸ ਨਾ ਪਾਕ ਅੰਤਰ ਬਾਹਰ ਆਵਰਿਆ ਤਿਸਨੋ ਜਾਣੇ ਦੂਰ ਤਿਸਨਾ ਲਾਗੇ ਰਚ ਰਿਹਾ ਅੰਤਰ ਹੋਮੇ ਕੂਰ ਭਗਤੀ ਨਾ ਵੀ ਹੁਣੇ ਆਵੇ ਪੰਜੇ ਭੂ ਰੱਖ ਲਿਓ ਪ੍ਰਭ ਕਰਨ ਹਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਈ ਨਾ ਰੱਖਣ ਹਾਰ ਮਹਾਂ ਬਿਕ ਜਾਂ ਪਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਹਿਆ ਸ੍ਰੀ ਰਾਗ ਮਹਿਲਾ ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ਼ ਸੁਤਦਾਰਾ ਬੰਤਾ ਨੇਕ ਬਹੁਤ ਰੰਗ ਅਰਵੇਸ਼ ਹਰ ਨਾਮ ਰਿਦੇ ਨਾ ਬਸੀ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨੇ ਸਾਧ ਕੀ ਗੁਰਚਾਰਨੀ ਚਿਤ ਲਾਏ ਰਹਾ ਨਾਮ ਦਾਨ ਧਿਆਈਏ ਮਤ ਕੋਵੇ ਭਾਗ ਕਾਰ ਸਾਹਿਬ ਸਵਾਰੀਏ ਗੁਰ ਕੀ ਚਾਰਨੀ ਲਾਗ ਹਉਮੈ ਰੋਗ ਭਰਮ ਕੱਟੀਏ ਨਾ ਵੇ ਨਾ ਜਾਗ ਕਰ ਸੰਗਤ ਤੂੰ ਸਾਧ ਕੀ ਅੜਸਾ

ਜਾਲ ਅੰਦਰ ਲੱਗਾ ਰਾਮ ਨਾਮ ਅਮਤ ਨਦ ਨਿਹਾਲ ਮਨ ਮੇਰੇ ਸਤਿਗੁਰੂ ਸੇਵਾ ਸਾਦ ਕਰੇ ਦੈ ਪ੍ਰਭ ਆਪਣੀ ਕਿਨੇ ਬਿਨਾ ਮਨੋ ਵਸਾਰਾਓ ਗੁਣ ਗੋਬਿੰਦ ਗਾਵੀਏ ਅਵਗਣ ਕੱਟਣ ਹਾਰ ਬਿਨਾ ਨਾਮ ਨ ਸੁਖ ਹੋਏ ਕਰ ਦਿੱਠੇ ਵਿਕਾਰ ਸਹਿਜੇ ਖੇਤੀ ਸਹਿਜੇ ਸਿਵ ਤੀਰਥਿਆ ਭਾਜਲ ਉਤਰੇ ਪਾਰ ਤੀਰਥ ਬਤ ਲਖ ਸਾਂਝਵਾ ਪਾਈਏ ਸਾਧੂ ਧੂਰ ਲੋਕ ਮਾਵੇ ਕ੍ਰਿਸ਼ਤੇ ਜਾ ਵੇਖੇ ਸਦਾ ਦੂਰ ਰਵਰਿਆ ਪ੍ਰਭ ਮੇਰਾ ਭਰਪੂਰ ਅੱਜ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਗੁਰ ਧਾਰੀ ਸਤਿਜਾਨ ਨਾਨਕ ਜੇ ਪੀਏ ਸਜਨਾਪ ਹੋ ਸਦਾ ਸਦਾ ਕੁਰਬਾਨ ਸੀ ਰਾਗ ਮਹਲਾ ਪੰਜਵਾ ਉਦਮ ਕਰਾ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰ ਨਾਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨਿੱਛੇ ਫਲ ਪਹੁੰਚ ਤੂੰ ਸਭ ਚੁੱਕੇ ਸੋਖ ਸੰਤਾਪ ਰਹਾਉ ਜਿਸ ਕਾਰਨ ਕਨ ਧਾਰਿਆ ਸੁਪਰਾ ਡਿੱਠਾ ਨਾਲ ਚਾਦਰ ਮਈਆ ਤੂਰਿਆ ਪ੍ਰਭ ਆਪਣੀ ਨਦ ਨਿਹਾਲ ਮੰਤਰ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚੰਦ ਭਜੇ ਪਾਰ ਪ੍ਰਭ ਕਿਸਾ ਫਲ ਜਾਪ ਤਾ ਤੈਨੇ ਕੀਤ ਦਸਨ ਜੇ ਰਮਾਨ ਕਾ ਅੰਮ੍ਰਿਤਸਰ ਕਾ ਨਾਉ ਸੁਖ ਸਿਆ ਜਨ ਅੰਦਰ ਜਨ ਹਰ ਗੁਣ ਗਾਉ ਸੁਖ ਸਹਿਜ ਆਨੰਦ ਰਸ ਜਨ ਨਾਨਕ ਗੁਣ ਗਾਉ ਸ੍ਰੀ ਰਾਗ ਮਹਲਾ ਪੰਜਵਾ ਸੋਈ ਸਾਧ ਸੋਣ ਸੋਏ ਜਿਤ ਜਪਿਆ ਨਾਉ ਚੰਨ ਕਮਲ ਗੁਰ ਧੰਦੀਆ ਮਿਲਿਆ ਨਸਾਵੇ ਤਾਓ ਸਾਚੀ ਪੂੰਜੀ ਸਰਸਾ ਨਿਵਾਰ ਕਰ ਗੁਣ ਗਾਉ ਕਰ ਕਿਰਪਾ ਭਰਾ ਭੇਟਿਆ।

ਚਾਖਿਆ ਸੇ ਦਰਬਾਰ ਸਿਆ ਉਹ ਰਾਜਾਣੇ ਜਿੰਦ ਸੰਤਾਂ ਸੰਤ ਮਨ ਵਸੇ ਪ੍ਰਾਪਤ ਅੰਗਰ ਸਹਿੰਦ ਜਿਨ ਸੇਵਾ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਜ ਆਸ ਗੁਣ ਰਵਣ ਜਿਤ ਕੋਟ ਮਜਨ ਅਸ਼ਨਾਨ ਅਸ਼ਨਾ ਉੱਤੇ ਗੁਣਵੰਤੀ ਕੋਈ ਨਾ ਪੁੱਜੇ ਦਾਨ ਦੇ ਧਾਰ ਮੰਦਨ ਵਸੇ ਦਿਆਲ ਬਰਤ ਮਿਹਰਬਾਨ ਜੀਉ ਪਿੰਡ ਧੰਨ ਤਿਸ ਦਾ ਅਵਸਰ ਅਸਰਾ ਕੁਰਬਾਨ ਮਿਲਿਆ ਕਦੇ ਨਾ ਵਿਛੜੇ ਤੂੰ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੇ ਸਜਣਹਾਰ ਕੂਲਾ ਮਾਰਗ ਪਾਇਨ ਗੁਣਾ ਵੰਗਣਾ ਵਿਚਾਰ ਉਲਾ ਮਾਰਗ ਪਾਏ ਓਨ ਗੁਣ ਅਵਗਣਾ ਵਿਚਾਰ ਨਾਨਕ ਦਸਨਾਗ ਦੇ ਸਗਲ ਘਟਾਂ ਧਾਰ ਸ਼੍ਰੀ ਰਾਗ ਮਹਲਾ ਪੰਜਵਾ ਰਸਨਾ ਸੱਚਾ ਸਿਮਰੀ ਮੰਤਨ ਦੇ ਅਮਲ ਹੋਏ ਮਾਤ ਪਿਤਾ ਸਾਕ ਅਗਲੇ ਇਸ ਬਿਨ ਅਵਰ ਨਾ ਕੋਏ ਮਿਹਰ ਕਰੇ ਜੇ ਆਪਣੀ ਸਰਸਾ ਨਾ ਵਿਸਰੈ ਸੋਏ ਮਨ ਮੇਰੇ ਸੱਚਾ ਸੇਵ ਜਿਚਰ ਸਾਸ ਮੈਨੂੰ ਸੱਚੇ ਸਭ ਕੂੜੇ ਅੰਤਰ ਬਣਾ ਸਰਾਵ ਸਾਹਿਬ ਮੇਰਾ ਨਿਰਮਲਾ ਕ੍ਰਿਸ਼ਨ ਰਹਿਣ ਜਾਏ ਮੇਰੇ ਮਨ ਤਨ ਭੁੱਖਤ ਅਗਲੀ ਕੋਈ ਅਣ ਮਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਾਹਿਬ ਨਵਰ ਨਾ ਜਾਏ ਅਤੇ ਸਾਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਏ ਅੰਤ ਨਾ ਪਾਰਾਵਾਰ ਪਰ ਬਦਗਾਰ ਸਲਾਹੀਏ ਜਿਸ ਦੇ ਚਾਲ ਤੋਂ ਨੀਕ ਸਦਾ ਰਾਧੀ ਹੈ ਮਤ ਬਸੇਕ ਮੰਤਨ ਮਿੱਠਾ ਤਿਸ ਲੱਗੇ ਜਿਸ ਮਹਤਕ ਨਾਨਕ ਲੀਕ ਸ੍ਰੀ ਰਾਗ ਮਹਲਾ ਪੰਜਵਾ ਸੰਤ ਜਨੋ ਮਿਲ ਭਾਈਓ ਸੱਚਾ ਨਾਮ ਸਮਾਲ ਤੋਂ ਸਾਬੰਦੋ ਜੀ ਕਾਹੇ ਅਤੇ ਉੱਥੇ ਨਾਲ ਗੁਰਪੁਰੇ ਅਤੇ ਪਾਈਏ ਆਪਣੀ ਨਜ਼ਰ ਨਿਹਾਲ ਕਰਮ ਪਰਾਵ ਤੇ ਸੋਵੇ ਜਿਸ ਨ ਹੋਏ ਦਿਆਲ ਮਾਏ ਮੇਰੇ ਮਨ ਗੁਰ ਜੇਵੜਵ ਨਾ ਕੋਈ ਦੂਜਾ ਥਾਉ ਨਾ ਕੋ ਸੁਜੇ ਗੁਰ ਮੇਲੇ ਸਾ ਸੋਈ ਰਾਹ ਸਗਲ ਪਦਾਰਥ ਤਿਸ ਮਿਲੇ ਜਿਸ ਨ ਗੁਰ ਡਿੱਠਾ ਜਾਏ ਗੁਰਚਾਨੀ ਜਨਮ ਲੱਗਾ ਸਿਵਟ ਭਾਗੀ ਮਾਏ ਗੁਰਦਾਤਾ ਸਮਰਾਥ ਗੁਰ ਗੁਰਸਾਮੇ ਰਿਹਾ ਸਮਾਏ ਗੁਰ ਪਰਮੇਸ਼ਰ ਪਾਰਨਾਮ ਗੁਰਡੁਬਦਾ ਲੈ ਤਰਾਏ ਹਿਤਮ ਗੁਰ ਸਲਾਹੀਏ ਕਨ ਕਾਨ ਸਮਰਾਥ ਸੇ ਮੱਥੇ ਨਿਸ਼ਚੈ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆਲਿਆ ਜਨ ਮਨ ਕਾ ਪਾਥ ਗੁਰ ਪਰਮੇਸ਼ਰ ਸੇਵਿਆ ਦੁਖਲਾਥ ਸਤਗੁਰ ਗਿਆਨ ਗੰਭੀਰ ਹੈ ਸੁਖ ਸਾਗਰ ਆਗ ਖੰਡ ਜਿਨ ਗੁਰ ਸੇਵ ਆਪਣਾ ਜੋ ਗੁਰਨ ਲਾਗੇ ਡੰਡ ਗੁਰ ਨਾਲ ਤੁਲਨਾ ਲੱਗਈ ਹੋ ਡਿੱਠਾ ਬ੍ਰਹਿਮੰਡ ਨਾਮ ਧਨ ਸਤਗੁਰ ਦੀ ਆ ਸੁਖ ਨਾਨਕ ਮਨ ਮੈਂ ਮੰਡ ਸੀ ਰਾਗ ਮਹਲਾ ਪੰਜਵਾ ਮਿੱਠਾ ਕਰਕੇ ਖਾਇਆ ਕੌਲਾ ਉਪਜਿਆ ਸਾਧ ਭਾਈ ਮੀਰ ਸੁਰਾ ਦਿੱਤੀ ਹੈ ਵਿਖਿਆ ਰੱਖਿਆ ਬਾਦ ਜਾਂਦੇ ਬਿਨ ਬਣਾ ਹੋ ਬਈ ਮੇਰੇ ਨਾਮ ਹੈ ਬਿਸਮਾਦ ਮੇਰੇ ਮਨ ਸਤਗੁਰ ਕਿਸੇ ਵੱਲ ਆਗ ਜੋ ਦੀ ਸਿਸੋ ਬਿਨ ਸਾ ਮਨ ਕੀ ਮਾਂ ਤਿਆਗ ਰਾਵ ਜੋ ਕੋ ਕਰ ਹਰ ਕਾਂ ਆ ਤਾਵੇ ਦਾ ਤੇ ਜਾਏ ਲੋਭੀ ਜਾਂਦਾ ਜਾਲੀ ਭਾਖਾ ਭਗ ਸਭ ਖਾਏ ਕਾਮ ਕ੍ਰੋਧ ਮਨ ਬਿਆ ਪਿਆ ਫਿਰ ਫਿਰ ਜੋ ਨਹੀਂ ਪਾਏ ਮਾਇਆ ਜਲ ਪਿਛਾਰਿਆ ਭੀਤਰ ਚੋਗ ਬਣਾਏ ਕਿਸਨਾ ਪਾਖੀ ਫਾਸਿਆ ਨਿਖਨਾ ਪਾਏ ਮਾਏ ਜਿਨ ਕੀਤਾ ਦਿਸਣਾ ਜਾਣੀ ਫਿਰ ਫਿਰ ਆਵੇ ਜਾਏ ਅਨ ਪ੍ਰਕਾਰੀ ਮੋਇਆ ਬਹੁਵੇ ਦੇਹ ਸੰਸਾਰ ਜਿਸਨੂੰ ਰੱਖੇ ਸੋ ਰਹੇ ਸਮਰਾਥ ਪੁਰਖ ਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਰਬਲਾਹਾਰ ਸ਼੍ਰੀ ਰਾਗ ਮਹਲਾ ਪੰਜਵਾ ਕਰ ਦੂਜਾ ਗੋਇ ਲਿਆਇਆ ਗੋਇਲੀ ਕਦ ਇੱਦਾਂ ਪ੍ਰਸਾਰ ਮੁਲਕ ਪੁੰਨੀ ਚੱਲਣਾ ਸੁਸੰਭਲ ਘਰ ਬਾਰ ਹਰ ਗੁਣ ਗਾਓ ਮਨਾ ਸਤੁ ਸੇ ਪਿਆਰ ਕਿਆ ਥੋੜ੍ਹੀ ਬਾਤ ਘੁਮਾ ਰਹਾਉ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੇ ਪ੍ਰਭਾਤ ਕਿਆ ਤੁਰਤਾ ਗ੍ਰਿਸਾ ਫੁੱਲਾਂ ਕੀ ਬਗਾਤ ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੁਪਰਾ ਲੋਭ ਸਰ ਪਰ ਉੱਠੀ ਚੱਲਣਾ ਛੱਡ ਜਾ ਸੀ ਲੱਖ ਕਰੋੜ ਲੱਖ ਚੁਰਾਸੀ ਭ੍ਰਮ ਧਿਆ ਤਲਬ ਜਨ ਪਾਏ ਹੋਏ ਨਾਨਕ ਨਾਮ ਸਮਾਲ ਤੂੰ ਸੋਧਨ ਨੇੜਾ ਆਏ ਹੋਏ ਸ੍ਰੀ ਰਾਗ ਮਹਲਾ ਪੰਜਵਾ ਚਿੱਤਰ ਵੈਸੇ ਹਿਰੜੀ ਜਿੱਥੇ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ

ਜਾਉਤੀ ਕਾ ਚਲ ਸੀ ਕਾਂਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਕਈ ਅੜੇ ਸੋ ਸੇਵ ਤੂੰ ਸੋਹਰੇ ਸੁਖਵਾਸ ਗੁਰਮਿਲ ਚਾਜਾ ਚਾਹ ਸਿੱਖ ਤੁਧ ਕਰਨ ਲੱਗੇ ਦੁੱਖ ਸਭਨਾ ਸੋਹਰੇ ਵੰਜਣਾ ਸਭ ਮੁਕਲਾ ਬਣਾਰ ਨਾਨਕ ਧਨ ਸੁਹਾਗੜੀਜਨ ਸਹਿ ਨਾਲ ਪਿਆਰ ਹੀਰਾਕ ਮਹੱਲਾ ਪੰਜਵਾ ਕਰ ਸੇਵਾ ਕਨਕਾ ਨੇ ਕੋਈ ਜਿਨ ਕੀ ਆਕਾਰ ਤਿਸ ਧਿਆਵ ਮਨ ਮੇਰੇ ਸਰਬ ਕੋ ਉਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਲ ਸਿਆਣਪਾ ਸਾਧ ਸ਼ਬਦ ਲੈ ਬੁਲਾਏ ਰਾਓ ਦੋ ਕਲੇਸ਼ ਨਾ ਪਾਵੇ ਆਪੇ ਗੁਰਮੰਤਰ ਹਿਰਦੇ ਹੋਏ ਕੋੜ ਚਤਨਾ ਕਰੇ ਗੁਰਬਿਨ ਤਰਿਓ ਨਾ ਕੋਈ ਦੇਖ ਦਰਸ਼ਨ ਮਨ ਸੁਧਾਰੇ ਪਾਪ ਸਗਲੇ ਜਾਏ ਹੋ ਤਨਕੇ ਬਲਾਰਨੇ ਗੁਰ ਕੀ ਪੈਰੀ ਪਾਏ ਸਾਧ ਸੰਗਤ ਮਨ ਬਸੇ ਸਾਚ ਹਰ ਕਾ ਨਾਉ ਸਿਮਰ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਭਾਓ ਸ੍ਰੀ ਰਾਗ ਮਹੱਲਾ ਪੰਜਵਾ ਸੰਚ ਹਰ ਧਨ ਪੂਜ ਸਤਿਗੁਰ ਛੋੜ ਸਕਲ ਬੇਕਾਰ ਜਿੰਤੂ ਸਾਧ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨੇ ਦੀਆ ਹਿਰਦੇ ਕਾ ਆਧਾਰ ਹਾਓ ਕਾਮ ਕ੍ਰੋਧ ਅਹੰਕਾਰ ਮਾਥੇ ਵਿਆਪਿਆ ਸੰਸਾਰ ਪਉ ਸੰਸਾਰ ਨੀ ਲਾਗ ਚਾਰਨੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਕਾ ਨਿਸਾਰ ਆਪ ਛੋੜ ਸਭ ਹੋਏ ਰੀਣਾ ਜੈ ਦੇ ਭ੍ਰਮ ਅਹੰਕਾਰ ਜੋ ਦੀ ਸਗਲ ਤੂੰ ਹੈ ਬਸ ਪਸਰਿਆ ਪਸਾਰ ਕਹੋ ਨਾਨਕ ਗੁਰ ਭ੍ਰਮ ਕਾਟਿਆ ਸਿਵ ਭ੍ਰਮ ਵਿਚਾਰ ਸੀ ਰਾਗ ਮਹਿਲਾ ਪੰਜਵਾ ਦੁਖੈਰ ਤੋ ਸੁਖੈ ਤਮੰਦੇ ਸੰਸਾਰ ਸਗਲਾਣਾ ਦੋਹੋਂ ਤੇ ਰਹਿਤ ਭਗਤ ਹੈ ਕੋਈ ਮੇਲਾ ਜਾਣਾ ਠੱਕ ਸਰਵ ਸਮਾਣਾ ਕਿਆ ਕਹੋ ਸੁਣੋ ਸਵਾਮੀ ਤੂੰ ਬਡ ਪੁਰਖ ਸੁਜਾਣਾ ਰਾਓ ਮਨ ਮਨ ਮੰਦੇ ਸੁਸੇਵ ਨਾਹੀ ਤਾਂ ਸੁਣਦਾ ਸੀ ਸੰਤੋ ਕੋਈ ਕੁਟਮ ਨਾਹੀ ਕਹਿਣ ਕਹਾਵ ਨੇ ਕੀਰਤ ਕਰ ਲਾ ਕਥਨ ਕਹਿੰਦੇ ਮੁਤਾ ਗੁਰਮੁਖ ਕੋਈ ਬਿਰਲਾ ਗਾ ਤੇ ਅਵਗਤ ਕਰ ਨਦਨ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸੀ ਰਾਗ ਮਹਿਲਾ ਪੰਜਵਾ ਕਰ ਸਾ ਸਮਾਂ ਤੇਰੇ ਭਰੋਸੇ ਪਿਆਰੇ ਮੈਂ ਲਾੜੇ ਲੜਾਇਆ ਉਦੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਪਹਿਲਾ ਕਹਿਣ ਕਾਵਨ ਤੇਰਾ ਵਿਖਮ ਭਾਵਨ ਰਾਓ ਮਾਣ ਤਾਣ ਕਰੋ ਤੇਰਾ ਉਹ ਜਾਣੋ ਆਪਾ ਹਾਵੀ ਮਦ ਸਵੇ ਦੇ ਬਾਹਰ ਵੇ ਮਸਾਜ ਬਾਪਾ ਪਿਤਾ ਉਹ ਜਾਣੋ ਨਾਹੀ ਤੇਰੀ ਕਵਨ ਯੋਗਤਾ ਬੰਧਨ ਮੁਗ ਸਾਤੋਂ ਮੇਰੀ ਰਾਖੇ ਮਮਤਾ ਹੈ ਕਿਰਪਾਲ ਠਾਕੁਰ ਰਹੂ ਆਪਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਜਾਣਾ ਸ੍ਰੀ ਰਾਗ ਮਹਿਲਾ ਪੰਜਵਾ ਕਰ ਪਹਿਲਾ ਸੰਜਨਾ ਮਿਲ ਭਾਈ ਆ ਕਥੜਿਆ ਜਮਕਾਲ ਸੱਚਾ ਸਾ ਮਨ ਉਠਾ ਹੁਆ ਖਸਮ ਦਿਆਲ ਪੂਰਾ ਸ਼ਬਦ ਭੇਟਿਆ ਬਿਨਸ਼ਾ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਧ ਬਿਟੋਂ ਕਰਵਾਣ ਤੇ ਦਰਸ਼ਨ ਕੋਵਲ ਹਾਰਨ ਹੈ ਤੂੰ ਦਿੱਤਾ ਅੰਮ੍ਰਿਤ ਨਾਮ ਰਹਾਉ ਜਿੰਤੂ ਸੇਵਿਆ ਭਾਵ ਕਰ ਸਹੀ ਪੁਰਖੋ ਜਾਨ ਤਿਨਾ ਪਿੱਛੇ ਛੁੱਟੀਏ ਜਿਨ੍ਹਾਂ ਅੰਦਰ ਨਾਮ ਦਾਨ ਗੁਰਜੇਵ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਪਾਈ ਸੱਚੇ ਸੇ ਤੀਰਤੇ ਆ ਦਰਗਹਿ ਵੈਸਣ ਜਾਏ ਕਰਤੇ ਆ ਤਿਮਰਿਆਈਆਂ ਗੁਰੂ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾ ਸੱਚ ਸਾਹਿਬ ਸੱਚ ਏਕ ਸੱਚੋ ਸੱਚ ਬਖਾਣੀ ਏ ਸੱਚੋ ਬੁੱਧੋ ਵੇਖ ਸਭਨਾ ਤਰਵ ਰਿਆ ਜਪ ਨਾਨਕ ਜੀ ਵੇਖ ਸ੍ਰੀ ਰਾਗ ਮਹੱਲਾ ਪੰਜਵਾ ਗੁਰ ਪਰਮੇਸ਼ੁਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੇਹ ਦਾ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸੰਸਾਰ ਮੇਰੇ ਸਾਜਨ ਹਰ ਨਾਮ ਸਮਾਰ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਘਰ ਰਾਓ ਕੁਸਮਰਤ ਪਾਰ ਗੁਰ ਪ੍ਰਭਾਗੀ ਦਰਸ਼ਨ ਹੋਏ ਗੁਰ ਗੁਰਚਰ ਨਿਰਮਲਾ ਗੁਰ ਜੇਵੜਾਵਰ ਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਪਾਰ ਕ੍ਰਿਸ਼ਨੇ ਗੁਰ ਕੀਤਾ ਲੋੜੇ ਸੋਏ ਗੁਰ ਤੀਰਥ ਗੁਰ ਪਾਰ ਜਾਤ ਗੁਰਮਨ ਸਾਹਿਬ

ਰਾਸ ਗੁਰੂ ਲਿਖੇ ਭਾਵਨੇ ਸਤਿਨਾਮ ਦੇ ਰਾਸ ਸਤਿਗੁਰ ਸਾਹਿਬ ਨਹੀਂ ਆਇਆ ਬਹੁ ਨਹੀਂ ਬਿਨਾਸ ਹਰ ਨਾਨਕ ਜਨੇ ਵਿਸ਼ਵ ਜੀਵਨ ਤੇਰਾ ਸਾਸ ਸ੍ਰੀ ਰਾਗ ਮਹਲਾ ਪੰਜਵਾ ਸੰਜਨੋ ਸੁਣ ਭਾਈਓ ਛੁਟਨ ਸਾਚੇ ਨਾ ਗੁਰ ਕੇ ਚੰਦ ਸਰੇਵਣੇ ਤੀਰਥਰ ਕਾ ਨਾਉ ਆਗੇ ਦਰਗਹਿ ਮੰਨੀ ਹੈ ਮਿਲਨ ਥਾਵੇ ਥਾਉ ਭਾਈ ਦੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੇ ਪਾਈਏ ਪੂਰਨ ਲੱਖ ਪੇਬਰਾਓ ਸਤਿਗੁਰ ਮਿੱਟੋਂ ਵਾਰਿਆ ਜਿੰਦ ਤਸਰ ਨਾਉ ਆਂਦਨ ਸੱਸ ਲਾਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਣਾ ਸੱਚੇ ਸੱਚਾ ਨਾਉ ਸਤਿਗੁਰ ਆਸਨ ਬਿਸਰੈ ਸਫਲ ਬੂਤ ਗੁਰ ਆਪ ਗੁਰਜੇਵੜਾ ਉਹਨਾਂ ਦਿਸੀ ਆਠ ਪੈਰ ਤੇ ਜਾਪ ਨਜ਼ਰ ਕਰੇ ਤਾਂ ਪਾਈਏ ਸੱਚ ਨਾ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ ਜਿਨ ਕੋ ਪੂਰਵ ਲਿਖਿਆ ਸਹੀ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨਾਵੇ ਜਾਏ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ ਹੀ ਰਾਗ ਮਹਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਆਖ ਆਖ ਮਨ ਬਾਵਣਾ ਜਿਉਂ ਜੋ ਜਾਪੇ ਬਾਏ ਜਿਸਨੋਂ ਬਾਅਦ ਸੁਣਾਈਏ ਹਸੋ ਕੇਵੜ ਕੇ ਥਾਏ ਆਖਣ ਵਾਲੇ ਜੇਤਰੇ ਸਭ ਆਖਰੇ ਲਿਵ ਲਾਏ ਬਾਬਾ ਅਲੋ ਅਗਮ ਪਾਰ ਪਾਕੀ ਥਾਏ ਪਾਕੀ ਨਾ ਹੀ ਪਾਕ ਥਾਏ ਸੱਚਾ ਪਰਦਗਾਰ ਆਓ ਤੇਰਾ ਹੁਕਮ ਨਾ ਜਾ ਪੀ ਕੇ ਤਰਾ ਲਿਖਣਾ ਜਾਣੇ ਕੋਏ ਜਿਸੋ ਸਾਰ ਮੇਲੀਏ ਤਿਲ ਨਾ ਪੁਜਾਵੇ ਰੋਏ ਕਿਉਂ ਕਹਿ ਨਾ ਪਾਈ ਆ ਸਭ ਸੁਣ ਸੁਣਿਆ ਕੇ ਸੋਏ ਪੀਰ ਪਕੰਬਰ ਸਾਲਕ ਸਾਧ ਸੋਹਦੇ ਔਰ ਸ਼ਹੀਦ ਸ਼ੇਖ ਮਸ਼ਾਈ ਕਾਜੀ ਮੁੱਲਾ ਦਾ ਦਰਵੇਸ਼ ਸ਼ਹੀਦ ਬਰਕਤਨ ਕੋ ਅਗਦੀ ਪੜ੍ਹਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਟਾਏ ਪੁੱਛ ਨਾ ਦੇ ਵੇਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕੰਨ ਕਰੇ ਸਭਨਾ ਵੇਖੇ ਨਜ਼ਰ ਕਰ ਜਾਏ ਭਾਵੇ ਤਾਂ ਦੇ ਥਾਵਾਂ ਨਾਮ ਨਾ ਜਾਣੀਆਂ ਨਾਵਾਂ ਕੇਵੜ ਨਾਉ ਜਿੱਥੇ ਵਸੇ ਮੇਰਾ ਪਾਤਸ਼ਾਹੋ ਤੋ ਕੇਵੜ ਹੈ ਥਾਓ ਅੰਬੜ ਕੋਈ ਨਾ ਸਕੇ ਉਹ ਕਿਸ ਨੂੰ ਪੁੱਛਣ ਜਾਓ ਵਰਨਾ ਵਰਨਾ ਭਾਵ ਨਹੀਂ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੇ ਭਾਵੇ ਤਾਂ ਦੇ ਹੁਕਮ ਸਵਾਰੀ ਆਪਣਾ ਚਸਰ ਨਾ ਢਿੱਲ ਕਰੇ ਸਭ ਕੁ ਆਖੇ ਬਹੁਤ ਬਹੁਤ ਲੈਣੀ ਕੇ ਵਿਚਾਰ ਕੇਵੜ ਦਾਤਾ ਆਖੀਐ ਦੇ ਕਹਿ ਰਹਿਆ ਸਮਾਰ ਨਾਨਕ ਤੋਤ ਨਾਲ ਹੀ ਤੇਰੇ ਜੁਗ ਹੈ ਜੁਗੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮੇਹ ਲੀਆ ਸਗਲੀਆ ਕਰੇ ਸ਼ਿਕਾਰ ਗੰਕਣਾ ਬਣਾਈਆ ਸੁਹਾਵੇ ਸਵਿਕਾਰ ਪਖੰਡ ਪ੍ਰੇਮ ਨਾ ਭਾਈਏ ਕੋਟਾ ਪਾਜ ਖੁਆਰ ਹਰ ਜੋਏ ਫਿਰਦਾਵੇ ਨਾਰ ਦੁੱਧ ਭਾਣ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਹਾਓ ਤੁਰ ਸ਼ਬਦ ਦੀ ਸ਼ਿਗਾਰੀਆ ਤਨ ਮਨ ਪਿਰਕੇ ਪਾਸ ਦੂਰ ਕਰ ਜੋੜ ਖੜੀ ਟੱਕੇ ਸੱਚ ਕਹੇ ਅਰਦਾਸ ਲਾ ਦੱਤੀ ਸੱਚ ਭੈ ਵਸੀ ਭਾਈ ਰੱਤੀ ਰੰਗਰਾਸ ਕਰੇ ਕੀ ਤੇਰੀ ਕਾਂਢੀਏ ਲਾਲੀ ਮਾਨੇ ਨਾਓ ਸਾਚੇ ਪ੍ਰੀਤਾਂ ਚੁੱਕੀ ਸਾਚੇ ਮਿਲ ਮਿਲਾਓ ਸਦੱਤੀ ਮਨ ਵੇਦੇ ਆਓ ਸਦ ਬਲਹਾਰੇ ਜਾਓ ਸਾਧਨ ਰਣ ਬੈਸੀ ਜੇ ਸਤਿਗੁਰ ਮਾਏ ਸਮਾਏ ਫਿਰ ਸਾਲੂ ਨੌਤਨੋ ਸੱਚ ਮਰੇ ਨ ਜਾਏ ਨਿਤਵੇ ਸੁਹਾਗਣੇ ਸਾਚੇ ਨਦਰ ਜਾਏ ਸਾਚ ਧੜੀ ਧਨ ਮਾਲੀਏ ਕਪੜ ਪ੍ਰੇਮ ਸ਼ਿਗਾਰ ਚੰਦਨ ਚੀਰ ਵਸਾਇਆ ਮੰਦਰ ਦਸ ਵਾ ਦੁਆਰ ਦੀਪ ਕਸ਼ਾਦ ਵਗਾ ਸਿਆ ਰਾਮ ਨਾਮ ਔਰ ਹਾਰ ਨਾਰੀ ਅੰਦਰ ਸੋਹਣੀ ਮਤਮਣੀ ਪਿਆਰ ਸੁਭਾ ਸੁਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਫਿਰ ਪੁਰਖ ਨਾ ਜਾਣੇ ਸਾਚੇ ਗੁਰ ਕਹਿ ਹੇਤ ਪਿਆਰ ਨਿਸੰਧਿਆਰੀ ਸੁਚੀਏ ਕਿਉਂ ਪਿਰ ਬਿਨ ਰਹਿਣ ਵਿਆਈ ਅੰਕ ਚਲੋ ਤਨ ਜਾਲੀਓ ਮਨ ਧਨ ਜਲ ਬਲ ਜਾਏ ਜਾ ਤਨ ਕੰਧ ਨ ਰਾਵਿਆ ਤਾਂ ਵਿਰਥਾ ਜੋ ਨ ਜਾਏ ਜੇ ਕੰਧ ਮੇਲੀ ਸੂਤੀ ਬੁਝ ਨਾ ਪਾਏ ਉਹ ਸੁੱਤੀ ਫਿਰ ਜਾਗਣਾ ਕਿਸਕੋ ਪੁੱਛੋ ਜਾਏ ਸਗੁਣ ਮੇਲੀ ਵਹਿ ਵਸੀ ਨਾਨਕ ਪ੍ਰੇਮ ਸਿਖਾਏ ਸੀ ਰਾਗ ਮਹਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹਾਰ ਤੂੰ ਆਪੇ ਜੀਵਨ ਹਾਰ ਹਰ ਜੋ ਤੂੰ ਕਰਤਾ ਕਰਤਾਰ ਜਿਉਂ ਪਾਵੇ ਤੋ ਰਾਖ ਤੂੰ ਹਰ ਨਾਮ ਮਿਲੇ ਆਚਾਰ ਹਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਜੀਰ ਗੁਰਕੇ ਸਭ ਸਲਾਹਣਾ ਖੜਗਾ ਡੀਠ ਅਡੀਠ ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ ਸਾਚੀ ਬਰਸ ਜਾਣ ਤੂੰ ਸ਼ਬਦ ਲੰਘਾਵਣ ਹਾਰ ਨਿਡਰਿਆਂ ਦਾ ਜਾਣੀਏ ਵਾਹਿਗੁਰੂ ਗਵਾਰ ਆਸਰ ਕਰਦਾ ਦੇਖੀ ਔਰ ਕੇਤੀ ਆਵੇ ਜਾਏ ਆਪੇ ਨਿਰਮਲ ਏਕ ਦੂਰ ਬੰਦੀ ਧੰਦੇ ਪਾਏ ਗੁਰਾ ਕਿਸੇ ਉਪਰੇ ਸਾਚੇ ਸਿਉਂ ਲਿਵ ਲਾਏ ਹਰ ਜੋ ਸ਼ਬਦ ਪਛਾਣੀਏ ਸੱਚ ਤੇ ਗੁਰਭਾਕ ਤੇ ਤਨ ਮਹਿਲ ਲੱਗੀ ਸੱਚ ਕਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਏ ਬਿਨ ਨਾਵੇਂ ਕਰ ਸਾਕ ਜਿਨੀ ਸੱਚ ਪਛਾਣਿਆ ਸਹਿ ਸੁਖਿਆ ਜੋ ਚਾਰ ਹਮੇ ਕਿਸਨਾ ਮਾਰ ਕੇ ਸੱਚ ਰੱਖਿਆ ਔਰ ਰਾਤ ਜਗ ਮੈਂ ਲਹਾ ਏਕ ਨਾਮ ਪਾਈਏ ਗੁਰ ਵਿਚਾਰ ਸਾਚੋ ਬਖਰ ਲਾ ਦੀਏ ਲਾਭ ਸਦਾ ਸਗਰਾਸ ਸਾਚੀ ਦਰਗਹਿ ਵੈਸੀ ਭਗਤ ਸੱਚੀ ਅਰਦਾਸ ਪਰਸੋਂ ਲੇਖਾ ਨਿਬੜੇ ਰਾਮ ਨਾਮ ਪ੍ਰਗਾਸ ਉੱਚਾ ਉੱਚੋ ਆਖੀਏ ਕਹਿੰਦਾ ਦੇਖਿਆ ਜਾਏ ਜਾਂ ਦੇਖਾਂ ਤਾਂ ਇੱਕ ਦੂ ਸਤਿਗੁਰ ਦੀਆ ਦਿਖਾਏ ਜੋਤਨਾ ਤਾਂ ਜਾਣੀਏ ਨਾਨਕ ਸਾਹਿਬ ਸੁਭਾਏ ਸੀ ਰਾਗ ਮਹਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਾ ਰਾਸ ਗਾਓ ਅਰ ਸਿਆਣੀ ਸੋਹਣੀ ਕਿਉਂ ਕੀ ਕੋ ਸਾਹ ਕੀਤੇ ਕੰਨ ਪਾਕੜੀ ਕਾਲ ਨਟਲੇ ਸ਼ਰਾਹ ਪਾਈਏ ਹੋ ਸਿਰ ਜਾਣੋ ਕਾਲ ਜਿਉਂ ਮੱਛੀ ਤੋਂ ਮਾਨਸਾ ਪਰ ਚਿੰਤਾ ਜਾਦਾ ਸਭ ਜਗ ਬਹਾਦੋ ਕਾਲ ਗੋਬਿੰਦ ਗੁਰਕਾਰੋ ਫਾਰ ਸੱਚ ਰਤੇ ਉਭਰੇ ਦੁਗਰਾ ਛੋੜ ਵਿਕਾਰ ਹੋ ਤਨ ਕੈਵਲਾ ਨੇ ਦਾ ਸੱਚੇ ਸੱਚਾ ਸੀ ਜਾਣੇ ਜਿਉਂ ਪਾਂਖੀਆਂ ਚਾਲੀ ਬਤਾਤ ਗੁਰਾ ਕਿਸੇ ਉਭਰੇ ਹੋਰ ਫਾਸੇ ਚੋਗੇ ਸਾਥ ਬਿਰਨਾ ਵਿੱਚ ਹੁਣ ਸੁੱਟੀ ਹੈ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਕੀ ਸੱਚੇ ਸੱਚਾ ਥਾਂ ਜਿਨੀ ਸੱਚਾ ਮੰਨਿਆ ਤਿੰਨ ਮਨ

ਨਾਵੇਂ ਅੰਦਰ ਹੋ ਵਸਾ ਨਾ ਮਜ਼ੇ ਮਨੇ ਆਏ ਵਾਹਿਗੁਰੂ ਗੁਬਾਰ ਹੈ ਬਿਨ ਸ਼ਬਦੇ ਬੁਝ ਨਾ ਪਾਏ ਗੁਰਮਤੀ ਪ੍ਰਕਾਸ਼ ਹੋ ਸਕਦੇ ਲਿਵ ਲਾਏ ਤਿੱਥੇ ਕਾਲ ਨਾ ਸੰਚਰੇ ਜੋਤੀ ਜੋ ਸੰਭਾਏ ਤੂੰ ਹੈ ਸਾਜਨ ਤੂੰ ਸੁਝਾਨ ਤੂੰ ਆਪੇ ਮੇਲਣ ਹਾਰ ਗੁਰਸਾਹਿਬ ਦੀ ਸਲਾਹੀ ਅੰਤ ਨਾ ਪਾਰਾ ਬਾਰ ਜਿੱਥੇ ਕਾਲ ਨਾ ਪੜੇ ਜਿੱਥੇ ਗੁਰ ਕਾ ਸ਼ਬਦ ਪਾਰ ਹੁਕਮੀ ਸਵੇ ਉਪਜ ਹੈ ਹੁਕਮੀ ਕਾਰ ਕਮਾਏ ਹੁਕਮੀ ਕਾਲੇ ਵਸ ਹੈ ਹੁਕਮੀ ਸਾਹ ਸਮਾਏ ਨਾਨਕ ਜੋਤਿ ਸਿਫਾਰਿਸ਼ ਹੋਤੀ ਹੈ ਇਹਨਾਂ ਜਾਣਤਾ ਬਸ ਕਿਸੇ ਨਾ ਸ਼੍ਰੀ ਰਾਗ ਮਹਿਲਾ ਪਹਿਲਾ ਮਨ ਝੂਠੇ ਤਨ ਝੂਠ ਹੈ ਜੇਵਾ ਝੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨਾਂ ਸ਼ਬਦ ਨਾ ਮਨ ਜੀ ਸਾਚੇ ਦੇ ਸੱਚ ਹੋਏ ਮੁੰਦੇ ਗੁਣਹੀਣੀ ਸੁੱਖੇ ਫਿਰ ਰਲੀਆ ਰਸ ਮਾਨ ਸੀ ਸੱਚ ਸ਼ਬਦ ਸੁਖ ਨਹੀਂ ਰਾਓ ਫਿਰ ਪ੍ਰਦੇਸੀ ਜੇ ਥੀਏ ਧਨ ਧਨ ਭਾਂਡੀ ਚੂਰੇ ਫਿਰ ਪ੍ਰਦੇਸੀ ਜੇ ਥੀਏ ਧਨ ਭਾਂਡੀ ਚੂਰੇ ਜਿਉਂ ਜਲ ਥੋੜੇ ਮੱਛੜੀ ਕੰਨ ਪਲਾਵ ਕਰੇ ਫਿਰ ਭਾਵ ਸੁਖ ਪਾਈ ਜਾ ਕੇ ਨਾ ਕਰੇ ਫਿਰ ਸੁਣਾਈ ਆਪਣਾ ਸੁਖੀ ਵੇਲੀ ਨਾਲ ਤਨ ਸੋਏ ਮਨ ਮੋਇਆ ਰੱਤੀ ਰੰਗ ਨਿਹਾਲ ਸਭ ਸੁਭਾਰੀ ਸੋਹਣੀ ਫਿਰ ਰਾਵੇ ਗੁਣ ਨਾਲ ਕਾਮਨ ਕਾਮਨ ਆਵੀ ਖੋਤੀ ਆਵਗਣਿਆ ਨਾ ਸੁਖ ਪਈਏ ਸੋਹਰੇ ਚੂਰੀ ਅਲੀ ਵਿਕਾਰ ਆਜਮ ਆਪਣ ਅੰਜਨ ਡਾਕੋ ਚੋਡੀ ਕੰਧ ਵਿਸਾਰ ਬਿਰਗੀ ਨਾਲ ਸੁਹਾਵਣੀ ਮੋਤੀ ਸ਼ੁਕਰ ਸਾਧ ਫਿਰ ਕੇ ਕੰਮ ਨਾਲ ਵੀ ਬੋਲੇ ਫਾਦਲ ਬਾਲ ਦਰ ਘਰ ਟੋਈ ਨਾ ਲਏ ਛੁੱਟੀ ਦੂਜੇ ਸਾਧ ਪੰਡ ਪਾਠੇ ਪੋਥੀਆਂ ਨਾ ਬੂਝੇ ਵਿਚਾਰ ਅਨਕੋ ਮਤੀ ਦੇ ਚੱਲੇ ਮਾਇਆ ਕਬ ਪਾਰ ਪਤਨੀ ਝੂਠੀ ਜਗ ਪਵੇ ਰਹਿਣੀ ਸ਼ਬਦ ਸੰਸਾਰ ਕੇਤੇ ਪਣ ਜੋਤ ਕੀ ਵੇ ਨਾ ਕਰੇ ਵਿਚਾਰ ਬਾਦ ਬਰੋ ਸਲਾਣੇ ਬਾਧੇ ਆਵਣ ਜਾਣ ਬੇਨ ਗੁਰ ਕਰਮ ਨਾ ਛੋਟ ਸੀ ਕਹਿ ਸੁਣਾ ਵਿਗਾਨ ਸਗੁਣ ਬਣਤੀ ਆਖੀਏ ਮੈਂ ਗੁਣ ਨਾ ਹੀ ਕੋਏ ਹਰ ਵਰ ਨਾ ਸੁਹਾਵਣੀ ਮੈਂ ਭਾਵੇ ਪ੍ਰਭ ਹੋਏ ਨਾਨਕ ਸ਼ਬਦ ਲਾਵੜਾ ਨਾ ਵਿਛੋੜਾ ਹੋਏ ਵਿਰਾਗ ਮਹਲਾ ਪਹਿਲਾ ਜਪ ਤਪ ਸਾਨੂੰ ਸਾਧ ਦੀਏ ਤੀਰਥ ਕੀ ਕੇ ਵਾਸ ਹੁੰਦਾ ਜਗਿਆਈਆਂ ਵਿਸਾਜੀ ਅਰਦਾਸ ਜੇ ਹਰ ਆਦੇ ਤੇ ਹਰ ਹੋਣੇ ਬਿਨ ਗੁਣ ਜਨ ਬਣਾਸ ਮੁੰਦੇ ਹੁਣ ਦਾ ਸੀਸ ਹੋਏ ਅਵਗਣ ਤਿਆਗ ਸੁਣਾਈਏ ਗੁਰਮੁਖ ਪੂਰਾ ਸੋਏ ਦਾ ਬਿਨ ਰਾਸੀ ਵਪਾਰੀ ਆ ਤੱਕੇ ਕੁੰਡਾ ਚਾਰ ਮੁੜ ਨਾ ਪੁੱਜੇ ਆਪਣਾ ਬਾਤ ਰਹੀ ਕਰਬਾਰ ਬਿਨ ਬੱਖਰ ਦੁੱਖ ਅਗਲਾ ਕੂੜ ਮੁੱਠੀ ਕੁੜਿਆਰ ਲਾਇਆ ਇਹ ਨਿਸ਼ਨੌਤਨਾ ਪਰ ਫਿਰ ਰਤਨ ਵਿਚਾਰ ਬਾਤ ਲਏ ਕਰੇ ਆਪਣੇ ਚੱਲੇ ਕਾਰ ਸਾਰ ਬਣ ਜਾ ਰਿਹਾ ਸੋ ਬਣ ਜਗਾਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਏ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਪਿਛੜੇ ਚ ਸੰਤਰ ਜੋਤ ਪਾਰ ਸੱਚੈ ਆਸਣ ਸੱਚ ਰਾਏ ਸੱਚੈ ਪ੍ਰੇਮ ਪਿਆਰ ਜਿਨੀ ਆਪ ਜਾਣਿਆ ਕਰਮੇ ਮੈਂ ਸੋ ਥਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਫਿਰ ਭਵਨ ਸੋ ਪ੍ਰਭ ਜਾਣੀਏ ਸੱਚੋ ਸੱਚੇ ਨਾਏ ਸਾ ਧਨ ਖੜੀ ਸੁਹਾਵਣੀ ਸਾ ਧਨ ਖੜੀ ਸੁਹਾਵਣੀ ਜਿਨ ਪ੍ਰਜਾਤਾ ਸੰਗ ਮਹਿਲੀ ਮਹਿਲ ਬੁਲਾਈਏ ਸੋ ਪਹਿਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਫਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਹਲ ਚਾ ਡੂਗਰ ਜਾਓ ਪਰ ਮੈਂ ਭੁੱਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾਮ ਭੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਈਆਂ ਚੱਲੇ ਚੱਕਰ ਹੋਏ ਰਾਜਣ ਜਾਣੇ ਆਪਣਾ ਤਾਂ ਠੱਕ ਨਾ ਹੋਏ ਨਾਨਕੇ ਕੋਰ

ਹੇ ਰਾਵ ਹਰ ਕੰਮ ਅੰਦਰ ਸੋਹਣਾ ਕੀ ਆ ਕਰ ਨਿਹਾਰ ਰਾਵ ਸੱਸ ਦੀਵਨ ਰੂਪ ਜੋਤ ਪਵਨ ਜੋਤ ਅਪਾਰ ਹੱਟ ਪੱਟਣਗੜ ਕੋਠੀ ਸਾਸੋ ਦਾ ਵਪਾਰ ਗਿਆਨ ਅੰਜਨ ਪੈ ਭੰਜਨਾ ਦੇਖ ਨੰਜਨ ਪਾਏ ਗੁਰ ਪ੍ਰਗਟ ਸਾਹਿਬ ਜਾਣੀਏ ਜੇ ਮਨ ਰਾਖੇ ਠਾਏ ਐਸਾ ਸਤਿਗੁਰ ਜੇ ਮੈਂ ਤਾਂ ਸਹਿਜੇ ਲਏ ਮਲਾਏ ਕਸ ਕਸ ਵੱਟੀ ਲਾਈਏ ਪਰ ਕੇ ਚਿੱਤ ਲਾਏ ਕੁਟੇ ਰੋ ਨਾ ਪਾਏ ਨੀ ਖਰੇ ਖਜਾਨੇ ਪਾਏ ਆ ਸੰਦੇਸਾ ਦੂਰ ਕਰੇ ਮਲ ਜਾਏ ਸਮਾਏ ਸੁੱਖੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ ਸੁੱਖ ਹੈ ਕੋ ਦੁੱਖ ਅਗਲਾ ਮਨ ਮਖਬੂਜ ਨਾ ਹੋਏ ਸੁੱਖ ਦੁੱਖ ਜਮ ਸਮ ਕਰ ਜਾਣੀਏ ਸ਼ਬਦ ਭੇ ਸੁਖੋਏ ਬੇਦ ਪਕਾਰੇ ਬਾਚੀ ਹੈ ਬਾਣੀ ਬ੍ਰਹਮ ਬਿਆਸ ਮੁੰਜਾ ਸੇਵਕ ਸਾਧਕਾਰ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਣ ਗਏ ਹੋ ਸਤ ਬਲਾਰੇ ਜਾਸ ਚੌਂਚਕ ਮਿਲੇ ਮਲ ਭਰੇ ਦਿਨ ਮੁਖ ਨਾਮ ਰੋਏ ਭਗਤੀ ਭਾਈ ਵਿਹਾਉਣੇ ਮੁਕਾਲਾ ਪਦ ਕੋਏ ਜਿਨੀ ਨਾਮ ਵਸਾਰੇ ਆਪ ਮੁੱਠੀ ਰੋਏ ਖੁਦ ਖੁਦ ਪਾਇਆ ਡਰ ਕਰ ਮਿਲੇ ਮਲਾਏ ਆ ਪਛਾਣੇ ਘਰ ਵਸੇ ਹੋ ਮੈਂ ਤਿਸ ਨਾਮ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਅਨਾਏ ਸ੍ਰੀ ਰਾਗ ਮਲ ਪਹਿਲਾ ਸੁਣ ਮਨ ਭੁੱਲੇ ਬਾਬਰੇ ਗੁਰ ਕੀ ਚਾਰੇ ਲਾ ਕਰ ਜਪ ਨਾਮ ਧਿਆਏ ਤੂੰ ਜਮ ਡਰ ਪੇ ਦੁੱਖ ਭਾਗ ਤੂੰ ਕਣੋ ਦੁਆਗਣੀ ਕਿਉਂ ਉੱਥੇ ਰਹੇ ਸੁਹਾਗ ਭਾਈ ਰੇ ਅਵਰ ਨਾਈ ਮੈਂ ਥਾਓ ਮੈਂ ਤਨ ਨਾਮ ਧਾਨੇ ਗੁਰਜੀ ਅਵਲ ਜਾਓ ਰਾਓ ਗੁਰਮ ਪਾਸਵਾ ਤਿਸ ਤਿਸ ਗਾ ਸੰਗਲਾਓ ਤਿਸ ਮਨ ਘੜੀਆਂ ਜੀਵ ਮੇਰੇ ਨਾਵੇਂ ਮਰ ਜਾਓ ਮੈਂ ਅੰਦਰੇ ਨਾਮ ਨਾ ਵਿਸਰੇ ਟੇਕ ਟੇਕ ਕਰ ਜਾਓ ਗੁਰੂ ਜੀ ਨਾ ਕੰਧਲਾ ਚੇਲੀ ਨਾ ਹੀ ਥਾਓ ਬਿਨ ਸਤਗੁਰ ਨਾਉ ਨਾ ਪਾਈਏ ਬਿਨ ਨਾਵੇਂ ਕਿਆ ਸੁਹਾਓ ਆਏ ਗਿਆ ਪਿਤਾਵਣਾ ਜੋ ਸੁਣੇ ਕਰ ਗਾਓ ਬਿਨ ਨਾਵੇਂ ਦੁੱਖ ਦੇਰੀ ਜੋ ਕਲਰ ਕੀ ਪੀਤ ਲਗ ਲਗ ਮਹਿਲ ਨਾ ਪਾਈਏ ਜਬ ਲਗ ਸਾਚ ਨਾ ਚੀਤ ਸ਼ਬਦ ਰੱਪੇ ਕਰ ਪਾਈਏ ਨਿਰਵਾਣੀ ਪਦ ਦੀ ਨੀਤ ਹੋਰ ਪੁੱਛੋ ਆਪਣੇ ਗੁਰ ਪੁਸ਼ਕਾਰ ਕਮਾਓ ਸ਼ਬਦ ਸਦਾ ਹੀ ਮਨ ਵਸੇ ਹੋ ਮੈਂ ਦੁੱਖ ਜਲ ਜਾਓ ਸਹਿਜੀ ਹੋਈ ਮਿਲਾਵੜਾ ਸੱਚੇ ਸੱਚ ਮਿਲਾਓ ਸ਼ਬਦ ਰੱਖੇ ਸੇ ਨਿਰਮਲੇ ਤਜ ਕਾਮ ਕੋ ਅਹੰਕਾਰ ਨਾਮ ਸਲਾਨ ਸਤ ਸਦਾ ਹਰ ਰਾਖੇ ਉਰਧਾਰ ਸੁਖ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ ਸ਼ਬਦ ਮਰੇ ਸੋ ਮਰੇ ਫਿਰ ਮਰੇ ਦੂਜੀ ਵਾਰ ਸ਼ਬਦ ਤੇ ਭਾਗੀਆ ਨਾਮੇ ਲੱਗੇ ਪਿਆਰ ਬਿਨ ਸ਼ਬਦ ਜਗ ਭੁੱਲਾ ਫੇਰੇ ਮਰ ਜਨਮੇ ਬਾਰੋ ਵਾਰ ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ ਗੁਰਮਨ ਆਪਣਾ ਚੀਨੀਆਂ ਕਹੇ ਸੁਣੇ ਕਿਆ ਹੋਏ ਨਾਨਕ ਸਾਹਿਬ ਪਛਾਣੀਆਂ ਉਵੇਂ ਕਰੇ ਨਾ ਕੋਈ ਸ਼੍ਰੀ ਰਾਗ ਮਹਲਾ ਪਹਿਲਾ ਬਿਨ ਫਿਰ ਧਨ ਸ਼ਿਗਾਰੀਏ ਜੋਨ ਬਾਦ ਖੁਆਰ ਨਾ ਮਾਣੇ ਸੁਖਸੇੜੀ ਬਿਨ ਫਿਰ ਬਾਦ ਸ਼ਿਗਾਰ ਦੂਕਣ ਦੁਆਗਣੀ ਨਾ ਕਰ ਸਿਜ ਪਤਾਰ ਮਾਰੇ ਰਾਮ ਜਪ ਸੁਖ ਹੋਏ ਬਿਨ ਗੁਰਪ੍ਰੇਮ ਨਾ ਪਾਈਏ ਸ਼ਬਦ ਮਿਲੇ ਰੰਗ ਹੋਏ ਰਾਓ ਗੁਰਸੇਵਾ ਸੁਖ ਪਾਈਏ

ਹਮ ਸਭਾ ਸੁਖ ਜੇ ਗੁਰਮੁਖ ਨਾਮ ਧਾਰ ਖਿਨ ਮੈਂ ਉਪਜੈ ਖਿਨ ਖਪੇ ਖਿਨ ਆਵੇ ਖਿਨ ਜਾਏ ਸਤ ਪਛਾਣੇ ਰਵ ਰਹੇ ਨਾ ਤਸਕਾਲ ਸੰਤਾਏ ਸਾਹੁ ਤੁਲ ਨਾ ਤੋਲੀਏ ਕਥਨ ਨਾ ਆ ਪਾਇਆ ਜਾਏ ਵਪਾਰੀ ਬਣ ਜਾ ਰਿਹਾ ਆਏ ਬਜੁਲ ਖਾਏ ਕਰ ਕਮਾਵੇ ਸੱਚ ਕੀਲਾ ਮਿਲੇ ਜਾਏ ਪੂੰਜੀ ਸਾਚੀ ਗੁਰ ਮਿਲੇ ਨਾ ਤੇ ਤਿਲ ਨਾ ਸਮਾਏ ਗੁਰਮੁਖ ਤੋਲ ਤਲਾਸ਼ੀ ਸਤ ਰਾਜੀ ਤੋਲ ਆਸਾ ਮਨਸਾ ਮੋਣੀ ਗੁਠਾਕੀ ਸੱਚ ਬੋਲ ਆਪਸ ਲਾਏ ਤੋਲ ਸੀ ਪੂਰੇ ਪੂਰਾ ਤੋਲ ਕਸੇ ਕਹਿ ਨਾ ਪਾਏ ਛੁੱਟੀਏ ਨਾ ਪੜ ਪੁਸਤਕ ਪਾਰ ਕਾਇਆ ਸੋਚ ਨਾ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਬੀਸਰੇ ਮੇਲੇ ਗੁਰੂ ਕਰਤਾਰ ਸ਼੍ਰੀ ਰਾਗ ਮਹਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਜੇ ਗੁਰ ਆਪਣੇ ਪਾਈਏ ਸਭ ਪਿਆਰ ਮੁਕਤ ਪਦਾਰਥ ਪਾਈਏ ਆਪਣੇ ਮੇਟਣ ਹਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਭਰਮੇ ਨਾਰਦਾ ਵੇਦ ਵਿਆਸੇ ਕੋਈ ਰਾਵ ਗਿਆਨ ਧਿਆਨ ਧੁਨ ਜਾਣੀਏ ਕਥ ਕਾਵੇ ਸੋਏ ਸਫਲ ਬਿਖਰਿਆਵਲਾ ਸਾਹਿਬ ਘਨੇਰੀ ਹੋਏ ਲਾਲ ਜਵੇਰ ਮਾਣਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਭਾਈਏ ਨਿਰਮਲ ਨਾਮ ਪਿਆਰ ਸਾਚੋ ਬਖਰ ਸਾਂਝੀਏ ਪੂਰੇ ਕਰਮ ਅਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰਾ ਸੰਸਕਾਰ ਭਵਜਲ ਵੇਖਣ ਰਾਵਣ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੋਲੜਾ ਨਾ ਤੁਝ ਪੰਜ ਮਲਹਾਰ ਸਤਿਗੁਰ ਭੈ ਕਾ ਬਹੁਤਾ ਨਦਰੀ ਪਾਰ ਉਤਾਰ ਇੱਕ ਤਰ ਪਿਆਰਾ ਬਿਸਰੇ ਦੁੱਖ ਲਾਗੇ ਸੁਖ ਜਾਏ ਜੇ ਵਾ ਚਲੋ ਜਲਾ ਆਪਣੀ ਨਾਮ ਨਾ ਜਪਿਰ ਸਾਹਿਤ ਘੱਟ ਬਿਨ ਸੇ ਦੁੱਖ ਅਗਲੋ ਜੰਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਥਨ ਧਨ ਕਲਾਤ ਨਾ ਸਾਥ ਮੇਰੇ ਨਾਮੇ ਧਨਵਾਦ ਹੈ ਫੁਲੋ ਮਾਰ ਗਏ ਆਥ ਸਤੂ ਸਾਹਿਬ ਸੇਵੀਏ ਗੁਰਮੁਖਾ ਕਥੋ ਕਾਤ ਆਵੇ ਜਾਏ ਭਾਈਏ ਭਾਈਏ ਕਥ ਕਮਾਏ ਪੂਰਵ ਲਿਖਿਆ ਕਿਉਂ ਮੇਟੀਏ ਲਿਖਿਆ ਲੇਖਰ ਜਾਏ ਬਿਨਾ ਨਾਮ ਨਾ ਛੁੱਟੀਏ ਗੁਰੂ ਤਮਲੇ ਮਿਲਾਏ ਤੇ ਸੁਣ ਮੇਰਾ ਕੋ ਨਹੀਂ ਜਿਸ ਕਾ ਜੀਓ ਪ੍ਰਾਣ ਹਮੇ ਮਮਤਾ ਜਲ ਵਲੋ ਲੋਭ ਜਲੋ ਬਮਾਨ ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੇ ਨਾਸ਼ੀ ਰਾਗ ਮਹਲਾ ਪਹਿਲਾ ਦੇਮਨ ਐਸੀ ਪ੍ਰੀਤਕਾਰ ਜੈਸੀ ਜਲ ਕਮਲੇ ਲੈਣੀ ਨਾਲ ਪਛਾੜੀਏ ਪੀ ਵਿਕਸੇ ਅਸਨੇ ਜਲ ਮੈਂ ਜੀ ਉਪਾਏ ਕਹਿ ਬਿਨ ਜਨ ਮਨਤ ਨੇ ਮਾਰ ਰੇ ਕਿਉਂ ਛੂਟੇ ਬਿਨ ਪਿਆਰ ਗੁਰਮੁਖੇ ਅੰਤਰ ਆਵਰਿਆ ਬਖਸ਼ੇ ਭਤ ਮੰਡਾਰਾਓ ਦੇਮਨ ਐਸੀ ਅਰਸੋ ਪ੍ਰੀਤਕਾਰ ਜੈਸੀ ਮਛਲੀ ਨੀਰ ਜਵਾਦ ਪੋਤਿਆਂ ਸੋਕਣੋ ਮਤਨ ਸ਼ਾਂ ਸਰੀਰ ਬਿਨ ਜਲ ਘੜੀ ਨਾ ਜੀਵੀ ਪ੍ਰਭ ਜਾਣੇ ਆ ਪੀਰ ਬਿਨ ਜਲ ਘੜੀ ਨਾ ਜੀਵੀ ਪ੍ਰਭ ਜਾਣੇ ਅਬ ਪੀਰ ਜੇ ਮਨ ਐਸੀ ਅਸੋ ਪ੍ਰੀਤ ਕਾਰ ਜੈਸੀ ਚਾਤਰਕ ਮੇਹ ਸਾਰ ਪਰਥਲ ਹਰਿਆਵਲੇ ਇੱਕ ਬੁੰਦ ਨਾ ਪਵੀ ਕੇ ਕਰਮ ਲੈ ਸੋ ਪਾਈਏ ਕਰਤ ਪਿਆਰ ਸਦੇ ਰੇ ਮਨ ਐਸੀ ਅਰਸੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਅਬਟਣ ਆਪੇ ਖਵੇ ਦੁੱਧ ਕੋ ਖਪਣ ਨਾ ਦੇ ਆਪੇ ਮਿਲ ਬਿਛੁਨਿਆ ਸਤਬੜੀ ਆਈ ਦੇ ਰੇ ਮਨ ਐਸੀ ਅਰਸੋ ਪ੍ਰੀਤ ਕਰ ਜੈਸੀ ਚੱਕ ਵੀ ਸੂਰ ਖਿਨ ਪਲ ਨੀਂਦ ਨਾ ਸੋਵੀ ਜਾਣੇ ਦੂਰ ਹਜੂਰ ਮਨ ਸੋ ਜੀ ਨਾ ਪਵੇ ਗੁਰੂ ਸਦਾ ਹਜੂਰ ਮਨ ਮੁਖੰਤ ਗਣਾ ਬਣੀ ਕਰਦਾ ਕਰੇ ਸੋਏ ਤਾਂ ਕਿ ਕਿਮਤ ਨਾ ਪਵੇ ਜੇ ਲੋਟਿਆ ਸਭ ਕੋਏ ਕਿ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੇ ਸੁਖ ਹੋਏ ਸੱਚਾ ਨਿਹੋ ਨਾ ਟੁੱਟੀ ਜੇ ਸਤਿਗੁਰ ਭੇਟਿਆ ਸੋਏ ਗਿਆਨ ਪਦਾਰਥ ਪਾਈਏ ਤੇ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵੀ ਸ੍ਰੀ ਗੁਣ ਕਾ ਗਾ ਕੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣਾ ਅੱਜ ਕੇ ਕੱਲ ਜੇ ਤੂੰ ਮਿਲੇ ਸੋ ਮੇਰੇ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੇ ਹੋਮੇ ਮਿਲ ਨਾ ਜਾਏ ਸੋਹੰਗਾ ਪਛਾਣੀਏ ਸਤਿ ਭੇਤ ਪਿਆਏ ਗੁਰਮੁਖਿਆ ਪਛਾਣ

ਮਨਮਗ ਭੁੱਲੇ ਭੁਲਾਈਏ ਭੁੱਲੀ ਤੋੜ ਨਾ ਕਾਏ ਗੁਰਬਿਨ ਕੋ ਨਾ ਦਿਖਾਵੀ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਦੁਆਗਣੀ ਨਾ ਫਿਰ ਅੰਕ ਸਮਾਏ ਰਾਹ ਭੁੱਲੀ ਫਿਰ ਸੰਸਰੀ ਭੁੱਲੀ ਗ੍ਰਹਿ ਉਤਾਰ ਜਾਏ ਡੂੰਗ ਭੁੱਲੀ ਡੂੰਗਰ ਜਲ ਥੜੇ ਭਰਮੇ ਭੁੱਲੀ ਡੂੰਗਰ ਥਲ ਚੜੇ ਭਰਮੇ ਮਨ ਭੁਲਾਏ ਤੁਰੋਂ ਵਿਛੋਨੀ ਕਿਉਂ ਮਿਲੇ ਕਰ ਮੁੱਠੀ ਵਿਲ ਲਾਏ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉਂ ਪਾਵੇ ਤੂੰ ਰਾਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲੀਏ ਭੇਖੀ ਬਹੁਤ ਮਹਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗਵਾਨ ਬਿਨ ਗੁਰ ਬਿਨ ਕਿਨ ਸਮਝਾਈਏ ਮਹਾਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਏ ਗੁਰਮੁਖ ਤਤ ਵਿਚਾਰ ਸਾਧਨ ਆਪ ਗਵਾਇਆ ਗੁਰ ਕੇ ਸ਼ਬਦ ਸ਼ਿਗਾਰ ਘਰੀ ਸੁਪਰ ਪਾਇਆ ਗੁਰ ਕਹੇ ਤਾਂ ਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੇ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਲੈ ਤਾਂ ਪਾਈਏ ਆਪਣਾ ਲੈ ਜਾਏ ਗੁਰ ਕੀ ਚਰਨੀ ਲਾਗ ਰਹੋ ਵਿੱਚੋਂ ਆਪ ਗਵਾਏ ਸੱਚੇ ਦੇ ਸੇਤੀ ਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤੁਸੀਂ ਪਿਆਰ ਨਾਨਕ ਸਾਹਿਬ ਨੇ ਬੀਸਰੇ ਮੇਲੇ ਸ਼ਬਦ ਪਾਸੀ ਰਾਗ ਮਹੱਲਾ ਪਹਿਲਾ ਤਿਸਨਾ ਮਾਇਆ ਮੋਣੀ ਸੁੱਧ ਬਾਂਧਵ ਖਰਨਾਰ ਧਨ ਜੋਵਨ ਜਗ ਠਗਿਆ ਲਵ ਲੋ ਅਹੰਕਾਰ ਮੋਠ ਗੋਲੀ ਹੋ ਮੂਈ ਸਾਵਰ ਤੇ ਸੰਸਾਰ ਮੇਰੇ ਪ੍ਰੀਤ ਮਾਂ ਮੈਂ ਤੁਝ ਬਨਾਵਰ ਨਾ ਕੋਈ ਮੈਂ ਤੁਝ ਬਨਾਵਰ ਨਾ ਪਾਵੇ ਤੂੰ ਭਾਵੇਂ ਸੁਖੋਏ ਰਾਓ ਨਾਮ ਸਲਾਹੀ ਰੰਗ ਸਿਉਂ ਗੁਰ ਕੈ ਸ਼ਬਦ ਸੰਤੋਖ ਜੋ ਦਿਸੇ ਸੋ ਚੱਲ ਸੀ ਕੂੜਾ ਮੋਨਾ ਵੇਖ ਵੱਟ ਪਟਾਊ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਖੇ ਕੇਤੜੇ ਗੁਰਮਨ ਬੂਝਣਾ ਹੋਏ ਨਾਮ ਡਾਏ ਜਿਮਲੇ ਸੱਚ ਰੱਪੇ ਪਤ ਹੋਏ ਜੇ ਉਹ ਤੁਧ ਭਾਵੇ ਸੇ ਭਲੇ ਗੋਟਾ ਕਰਾ ਨਾ ਕੋਏ ਗੁਸਰ ਨਾਈ ਛੁੱਟੀਏ ਮਨ ਖੋਟੀ ਰਾਸ ਅਠ ਤਾਸ ਪਾਤ ਸ਼ਾਹ ਕੀ ਘੜੀਏ ਸ਼ਬਦ ਵਿਗਾਸ ਆਪੇ ਪਰਖੇ ਪਾਰ ਖੂਬ

ਵੀ ਤੇ ਤਨ ਹੋਮੇ ਬਾਦ ਗੁਰਬਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮਨਾ ਵੀ ਮਾਇਆ ਫੀਕਾ ਸਾਧ ਆਸਾ ਅੰਦਰ ਜਮਿਆ ਆਸਾ ਰਸ ਕਸ ਖਾਈ ਆਸਾ ਮਨ ਚਲਾਈਏ ਮੂੰਹ ਮੂੰਹ ਮੂੰਹ ਛੋਟਾ ਖਾਈ ਅਵਗਣ ਬੱਧਾ ਮਾਰੀਏ ਛੂਟੇ ਗੁਰਮਤ ਨਾ ਆਏ ਸਾਰਵੇ ਥਾਈ ਏਕ ਤੂੰ ਜਿਉਂ ਪਾਵੇ ਤੂੰ ਰਾਖ ਗੁਰਮਤ ਸਾਚਾ ਮਨ ਵਸੇ ਨਾਮ ਪਦੋ ਪਸਾਖ ਹੋਮੇ ਰੋਗ ਗਵਾਈਏ ਸ਼ਬਦ ਸੱਚੇ ਸੱਚ ਭਾਗ ਆਕਾਸ਼ੀ ਪਤਾਲ ਤੂੰ ਤਰਪਾਉਂਦਿਆ ਸਮਾਏ ਆਪੇ ਭਗਤੀ ਪਾਓ ਤੂੰ ਆਪੇ ਮਿਲੇ ਮਿਲਾਏ ਨਾਨਕ ਨਾਮ ਨ ਵਿਸਰੇ ਜੋ ਪਾਵੇ ਤੇ ਮੇਰੇ ਜਾਏ ਸ਼੍ਰੀ ਰਾਗ ਮਹਲਾ ਪਹਿਲਾ ਰਾਮ ਨਾਮ ਨ ਬੇਦਿਆ ਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਜੇ ਪ੍ਰਾਪਤ ਹੋ ਸੁਸਾਰ ਜਿਉਂ ਪਾਵੇ ਤੂੰ ਰਾਗ ਤੂੰ ਮੈਂ ਹਰ ਨਾਮ ਆਧਾਰ ਮਰ ਰਹੇ ਸਾਚੀ ਖਸਮ ਜਾਏ ਜਿਨ ਤਨ ਸਾ ਸ਼ਿਗਾਰਿਆ ਤੇ ਸੇਤੀ ਲਿਵਲਾਏ ਰਾਵ ਤਨ ਬਸੰਤ ਰੋਮੀ ਏਕ ਰਤੀ ਤੋਲ ਕਟਾਏ ਤਨ ਮਨ ਸਮ ਰਾਜੇ ਕਰੀ ਅੰਦ ਨਗਨ ਜਲਾਏ ਨਾ ਹਰ ਨਾਮੇ ਤੁਲ ਨਾ ਪੁੱਜੀ ਜੇ ਲੱਖ ਕੋਟੀ ਕਰਮ ਕਮਾਏ ਅਤ ਸਰੀਰ ਕਟਾਈ ਸ਼ਕਰ ਵਤ ਹਾਏ ਤਨ ਮਨ ਚਲਗਾਰੀਏ ਵੀ ਮਨ ਤੇ ਰੋਗ ਨ ਜਾਏ ਹਰ ਨਾਮੇ ਤੁਲ ਨਾ ਪੁੱਜੀ ਸਭ ਡਿੱਠੀ ਠੋਕ ਵਜਾਏ ਕਾਂਚਨ ਕਰੋ ਕਾਂਚਨ ਕੇ ਕੋਟ ਦਾਤ ਕਰੀ ਬੋਹੈ ਬਰਗੈ ਵਰਦਾਰ ਭੂਮ ਦਾਨ ਕਹੂੰਗਾ ਕਣੀ ਭੀ ਅੰਤਰ ਗੁਰੂ ਕੁਮ ਗਰਭ ਕੁਮਾਰ ਰਾਮ ਨਾਮਨ ਵੇਦ ਦੀਆ ਗੁਰਦੀਆ ਸਰਦਾਨ ਮਨ ਅੱਠ ਬੁੱਧੀ ਕੇ ਤੀਆ ਕੇਤੇ ਵੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੁਖ ਦੁਆਰ ਸਚੋ ਰੇ ਸਭ ਕੋ ਉਪਰ ਸੱਚ ਆਚਾਰ ਸਭ ਕੋ ਚਾਹ ਕੇ ਨਿਜ ਨਾ ਜਿੱਥੇ ਕੋਈ ਕਨੇ ਭਾਂਡੇ ਸਾਜੀ ਇੱਕ ਚਾਨਣ ਤੇ ਲੋਏ ਕਰ ਮਿਲੇ ਸੱਚ ਪਾਈ ਹੈ ਤੁਰ ਬਖਸ਼ ਨਾ ਮੇਟੇ ਕੋਏ ਸਾਧ ਮਿਲੇ ਸਾਧੂ ਜਨੇ ਸੰਤੋਖ ਵਸੇ ਗੁਰੂ ਪਾਈ ਇੱਕ ਅਦਕਤਾ ਵਿਚਾਰੀਏ ਜੇ ਸਭ ਗੁਰਮਾਏ ਸਮਾਏ ਵੀ ਅਮਰ ਸੰਤੋਖਿਆ ਦਰਿਆ ਪੈਦਾ ਜਾਏ ਘੜਗੜ ਵਾਜੇ ਕਿੰਗਰੀ ਅੰਨ ਸ਼ਬਦ ਪਾਏ ਵੇਲੇ ਕੋ ਸੋਝੀ ਪਏ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਬੀਸਰੇ ਛੂਟੇ ਸ਼ਬਦ ਕਮਾਏ ਸੀ ਰਾਗ ਮਹਲਾ ਪਹਿਲਾ ਚਿਰੇ ਤਿਸੇ ਤੌਲਰ ਬੱਗੇ ਬੰਕ ਦੁਆਰ ਕਰਮਨ ਖੁਸ਼ੀ ਉਸਾਰੇ।

ਰਾਮ ਨਾਮ ਤਾਨੇ ਮਨੋ ਜੇ ਦੇਵੇ ਦੇਵਨਹਾਰ ਅੱਗੇ ਪੁੱਛਣਾ ਹੋਵੇ ਇਸ ਵੇਲੀ ਗੁਰ ਕਰਤਾਰ ਆਪ ਛਡਾਈ ਜੁਟੀ ਆਪੇ ਬਖਸ਼ਣਹਾਰ ਮਨਮੁਖ ਜਾਣੇ ਆਪਣੇ ਧੀਆਂ ਪੂਰ ਸੰਜੋਗ ਨਾਰੀ ਦੇ ਸੁਗਾਸੀਏ ਨਾਲੇ ਹਰ ਸੋ ਸੋ ਗੁਰਮੁਖ ਸ਼ਬਦ ਰੰਗਾਵਲੇ ਆਏ ਨਸਰ ਰਸ ਭੋਗ ਚਿਤ ਚਲੇ ਵੇ ਤੇ ਜਾਵ ਨੂੰ ਸਾਗਤ ਦੋ ਡੁਲਹਾਏ ਵਾ ਟੁਣ ਬਗੁਚੀਏ ਕਰਮ ਵਸੋ ਸੋ ਥਾਏ ਮਨੁਖੋ ਮੇ ਕਰਮ ਸੀ ਗੁਰੂ ਪੱਲੇ ਪਾਏ ਸਾਖਤ ਨਿਰਗੁਣੇ ਆ ਰਿਹਾ ਆਪਣਾ ਮੁਗਲ ਪਛਾਣ ਰੱਖਦ ਬਿੰਦਾਏ ਤਨੋ ਅਗਨੀ ਪਾਸ ਪ੍ਰਾਣ ਆਪਣੇ ਕੇ ਵਸ ਦੇਹਰੀ ਮਾਤਮ ਸਾਗਤ ਸਥਾਨ ਬਹੁਤਾ ਜੀਵਨ ਮੰਗਿਆ ਮੁਗਲਾਂ ਲੋੜੇ ਖੋ ਇਹ ਸੁਖ ਜੀਵਨ ਦਸਾਗੇ ਜਿਸ ਗੁਰੂ ਵਸਿਆ ਸੋਏ ਨਾ ਪਿਉਣੇ ਕਿਆ ਗਣੀ ਜਿਸਾਰ ਗੁਰਦਾਸ ਨਾ ਹੋਏ ਜਿਉਂਦਲੇ ਜਿਉਂ ਸੁਪਨੇ ਨਸ ਭੁੱਲੀਏ ਜਬ ਲਗ ਨਿਦਰਾ ਹੋਏ ਜਿਉਂ ਸਰਪਨ ਕਹਿ ਇਉਂ ਸਰਪਨ ਕੇ ਵਾ ਜੀੜਾ ਅੰਤਰ ਹੋਮੇ ਦੋਏ ਗੁਰਮਤਿ ਹੋਏ ਵਿਚਾਰੀਏ ਸੁਪਨਾ ਇਹੋ ਜਗ ਲੋਏ ਅਗਨ ਮਰੇ ਜਲ ਪਾਈਏ ਜਿਉਂ ਬਾਤ ਬਾਰਕ ਦੂਦੇ ਪਾ ਮਾਏ ਬਿਨ ਜਲ ਕਮਲ ਲੋਨਾ ਦੀਏ ਬਿਨ ਜਲ ਮੀਨ ਮਰਾਏ ਨਾਨਕ ਕਰਮ ਖਾਰਸ ਮਿਲੇ ਜੀਵਾਰ ਗੁਣ ਗਾਏ ਸ਼੍ਰੀ ਰਾਗ ਮਹਲਾ ਪਹਿਲਾ ਡੂੰਗਰ ਦੇਖ ਡਰਾਵਣੋ ਪਈਏ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤੇ ਤਾਸ ਗੁਰਮੁਖਾਂਤਰ ਜਾਣਿਆ ਗੁਰਮਿਲੀ ਤਰਿਆਸ ਪਾਈ ਦੇ ਭਾਵ ਜਲ ਵੇਖਣ ਰਾਓ ਪੂਰਾ ਸੋ ਰਸ ਮਿਲੇ ਗੁਰ ਤਾਰਿਆ ਨਾਮ ਰਾਓ ਚੱਲਾ ਚੱਲਾ ਜੇ ਕਰੀ ਜਾਣਾ ਚੱਲਣਾਰ ਜੋ ਐ ਸੁਚਲ ਸੀ ਅਮਰ ਸੋ ਗੁਰ ਕਰਤਾਰ ਵੀ ਸੱਚਾ ਸਲਾਣਾ ਸੱਚੇ ਥਣ ਮਰਾਰ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਆਦੀ ਕੂੜੇ ਪਾਖਰੇ ਲਸ ਕਲਾ ਕਪਾਰ ਕੇ ਸੀ ਨਾਲ ਨਾ ਚੱਲਿਆ ਖਾਖਾ ਮੋਏ ਸਾਰ ਸੋਨਾ ਰੂਪਾ ਸਾਂਝੀ ਮਾਲਤਾ ਮਾਲ ਜਲ ਜੰਜਾਲ ਜਾ ਸਭ ਜਗ ਮੈਂ ਦੋਈ ਫੇਰੀਏ ਵਿੰਡਾਵੇਂ ਸਿਰ ਕਾਲ ਪਿੰਡ ਪੜੇ ਜੀ ਉਸ ਖੇਲ ਸੀ ਬਸ ਫੈਲੀ ਕਿਆ ਹਾਲ ਪੁੱਤਾਂ ਦੇ ਗਏ ਸੀ ਇਹ ਨਾਰੀ ਸੇ ਪਧਾਰ ਦੋਆ ਚੰਦਨ ਲਾਈਏ ਕਾਪੜ ਨੂੰ ਸ਼ਿਕਾਰ ਖੇ ਉਗਰ ਲਾਈਏ ਛੋੜ ਚੱਲੇ ਘਰਬਾਰ ਮਹਿਰ ਮਲੁੱਕ ਖਾਈਏ ਰਾਜਾ ਰਾਉ ਕੇ ਖਾਨ ਚੌਧਰੀ ਦਾ ਸਦਾਈਏ ਜਲ ਬਲੀਏ ਭਵਾਨ ਮਨਮੁਖ ਨਾਮ ਵਸਾਰਿਆ ਜਿਉਂ ਡਬ ਦੱਦਾ ਕਾਨ ਹੋਮੇ ਕਰਕਾ ਜਾਈ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਲ ਲਪੋਟੀ ਤਨ ਮਨ ਦੇਹ ਸੁਹਾਹੇ ਗੋਰਾ ਕੈਸੇ ਨੇ ਭਲੇ ਸ਼ਬਦ ਨਵਾਰੀ ਪਾਈ ਨਾਨਕ ਤਰੀਏ ਸੱਚ ਨਾਮ ਸਿਰ ਸ਼ਾਹ ਪਾਤਸ਼ਾਹੋ ਮੈਂ ਹਰ ਨਾਮ ਨਵੀ ਸ਼੍ਰਿਆ ਨਾਮ ਰਤਨ ਵਿਸਾਓ ਮਨਮੁਖ ਭਾਜਰ ਭਾਜੂ ਗੁਰਮੁਖਾਓ ਸੀਰਾ ਗੁਣ ਲਾ ਪੈਦਾ ਕਰ ਦੂਜਾ ਮੁਕਾਮ ਕਰ ਘਰ ਬੈਸਣਾ ਨ ਚੱਲਣੇ ਕੀ ਧੋਖ ਮੁਕਾਮਤਾ ਪਰ ਜਾਣੀ ਜਾ ਰਹੇ ਨੇ ਚੋ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਾਜ ਵਾਦੋ ਲਾਗ ਰਹੋ ਨਾ ਮੇਰਾ ਜੋਗੀ ਤਾ ਸੁਣ ਕਰ ਵਹਿ ਮੁਲਾ ਵਹਿ ਮਕਾਮ ਪੰਥ ਪਖਾਣੇ ਪੋਥੀਆਂ ਸਿਧ ਬਹਿ ਦੇਵ ਦਾਨ ਸੁਰ ਸਿਧ ਗੰਧਰਵ ਮੁਨ ਜਨ ਸੇਖ ਵੀ ਸਲਾਰ ਦਰ ਕੂਚ ਕੂਚਾ ਕਰ ਗਏ ਵਰੇ ਬੇਜਲ ਨਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੁਹਰ ਕੇ ਚਲਣਾ ਦਿਲ

ਦੁਨੀਆ ਵਜਾਵਣੀ ਮਕਾਮ ਏ ਕਰੀਮ ਮੁਕਾਮ ਵਿਸ਼ਨੂੰ ਆਖੇ ਜੇ ਸਿਸ ਨਾ ਹੋਵੀ ਲੇਖ ਅਸਮਾਨ ਧਾਤੀ ਚੱਲ ਸੀ ਮਕਾਮ ਹੋਈ ਏਕ ਦਿਨ ਰਵ ਚੱਲੇ ਨਿਸ ਸੱਸ ਚੱਲੇ ਤਾਰਕਾ ਲੱਗ ਪਲੋਏ ਮਕਾਮ ਹੋਈ ਏਕ ਹੈ ਨਾਨਕਾ ਸਭ ਗੋਏ ਮਹੱਲੇ ਪਹਿਲੇ ਸਤਾਰਾਂ ਅਸ਼ਪਤੀਆਂ ਆਸੀ ਰਾਤ ਮਹਿਲਾ ਤੀਜਾ ਕਰ ਪਹਿਲਾ ਅਸ਼ਪਤੀਆ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਗੁਰਮੁ ਕਿਰਪਾ ਕਰੇ ਭਗਤ ਕੀ ਜੇ ਬਿਨ ਗੁਰ ਭਗਤ ਨਾ ਹੋਏ ਆਪੇ ਆ ਮਲਾਏ ਬੁੱਧੀ ਦਾ ਨਿਮਰ ਹੋਵੇ ਕੋਈ ਅੱਜ ਉਹ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ ਰਹਾ ਹੋ ਆਪੇ ਹਰ ਜਗ ਜੀਵਨ ਦਾਤਾ ਆਪੇ ਪਖ ਮਿਲਾਏ ਜੀ ਜਾਂਦੇ ਕਿਹਾ ਵਿਚਾਰੇ ਕਾਗ ਵਾਗ ਸੁਣਾਏ ਗੁਰਮੁਖ ਆਪੇ ਦੇਵੜੀ ਆਈ ਆਪੇ ਸੇਵ ਕਰਾਏ ਦੇ ਕੁਟਾਂ ਬੋਲ ਵਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਦਾਨ ਪਾਇਆ ਤੇ ਜੀ ਕੀਮ ਨਾ ਪਾਈ ਪ੍ਰਭ ਸਖਾਰ ਜੀਓ ਮੇਰਾ ਅੰਤਿਓ ਸਿਖਾਈ ਪੈੜੇ ਜਗ ਜੀ ਹੁੰਦਾ ਤਾਂ ਮਨੁੱਖ ਪਤ ਗਵਾਈ ਮੈਨੂੰ ਸਤਿਗੁਰ ਕੋ ਮਗ ਨਾ ਜਾਣੇ ਅੰਦੇ ਠੋਰ ਨਕਾਈ ਹਰ ਸੁਦਾਤਾ ਮਨ ਨੇ ਵਸਿਆ ਅੰਤ ਗਿਆ ਵੇਦਾਈ ਸਹੀ ਵਾਲੇ ਜਗ ਜੀ ਹੁੰਦਾ ਤਾਂ ਕਦੋਂ ਮਨ ਵਸਾਇਆ ਅੰਦਰ ਭਗਤ ਕਰੇ ਦਿਨ ਰਾਤੀ ਹੋਵੇ ਬੋਧ ਗਾਇਆ ਜਿਸ ਦਾਤਾ ਜਸ ਹੋਵੇ ਸੱਚੇ ਸੱਸ ਮਾਇਆ ਪਿੰਡ ਦੇ ਭਾਵ ਲਾਇਆ ਗੁਰੂ ਸਾਹਿਬ ਦੀ ਵਿਚਾਰ ਸਭ ਕੁਛ ਵਿਸ਼ਾ ਜੁਗਦੇ ਹੋਵੇ ਦਿਨਾ ਮਹਾਰਾਜ ਹੁਕਮ ਦਾਤਾ ਸਮੇਂ ਵਸੇ ਸੱਚ ਰੱਖਿਆ ਉਧਾਰ ਤਾਂ ਮੇਰਾ ਸਦਾ ਨਿਮਲਾ ਮਨ ਨਿਰਮਲ ਪਾਇਆ ਜਾਈ ਨਾਮ ਧਨ ਵਸੇ ਹੋਵੇ ਦੁੱਖ ਸਭ ਜਾਈ ਸਤਿਗੁਰ ਸਾਹਿਬ ਸੁਣਾਇਆ ਸਤ ਬੁਲਾਰੇ ਜਾਓ ਆਪਣੇ ਮਨ ਚ ਕਹੇ ਕਹਾਏ ਬਿਨ ਕੁੜ ਆਪਣਾ ਜਾਈ ਹਰ ਜੀਵ ਭਗਤ ਵਸੋ ਸੁਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇਵੜੀ ਆਈ ਸੀ ਰਾਗ ਮਾਲਾ ਤੀਜਾ ਹੋਮੇ ਕਰੋ ਕਮਾਓ।

ਨਾਲ ਪਿਆਰ ਸਤਿਗੁਰ ਦਾ ਭਾਣਾ ਕਮਾਵਦੇ ਵੇਖੋ ਹਮੇ ਤਜ ਵਿਕਾਰ ਮਨ ਅੜ ਕਿਤੇ ਉਪਾਏ ਨਾ ਛੁੱਟੀਏ ਸਿਮਰ ਸਾਥ ਸੋਧੋ ਜਾਈ ਮਿਲ ਸੰਗਤ ਸਾਧੂ ਪ੍ਰੇ ਗੁਰ ਕਾ ਸ਼ਬਦ ਕਮਾਈ ਗੁਰ ਹਰ ਕਾ ਨਾਮ ਧਾਨੇ ਜਿਸ

ਪਾਂਕੀ ਬਿਰਖ ਸੁਹਾਵਣਾ ਸਤ ਗੁਰ ਕਿਰਪਾ ਏ ਹਰ ਪੀਵੈ ਸਹਿਜ ਰਹੇ ਉੜੇ ਨਾ ਵੇ ਜਾਏ ਨਿਰਵਾਸਾ ਪਾਇਆ ਹਰ ਨਾਮ ਸਮਾਏ ਮਨ ਦੇ ਗੁਰ ਕੀ ਕਾਰ ਕਮਾਏ ਗੁਰ ਕੇ ਬਾਣੀ ਜਲੇ ਤਾਂ ਰਾਜਿਆ ਨਾਇ ਰਹਾਉ।

ਨਾਨਕ ਨਾਮ ਬੜਾਈਆਂ ਗੁਰਮੁਖ ਦੋਏ ਸੀ ਰਾਗ ਮਲਾ ਤੀਜਾ ਗੁਰਮੁਖ ਨਾਮ ਧਿਆਈਏ ਮਨੁੱਖ ਪੂਜਨਾ ਪਾਏ ਗੁਰਮੁਖ ਸਦਾ ਮੁਖ ਉਜਲੀ ਹਰ ਬਸਿਆ ਮਨਿਆਏ ਸਹਿਜੀ ਸੁਖ ਪਾਈਏ ਸਹਿਜੇ ਰਹਿ ਸਮਾਏ ਭਾਈ ਦੇ ਦਾਸਨ ਦਾਸ ਹੋਏ ਗੁਰ ਕੀ ਸੇਵਾ ਗੁਰੂ ਭਗਤ ਹੈ ਵੇਲਾ ਪਾਏ ਕੋਈ ਰਾਓ ਸਦਾ ਸਾਹ ਸੁਹਾਗ ਸੁਹਾਗਣੀ ਜੇ ਚਲੇ ਸਗੁਰ ਪਾਏ ਸਦਾ ਪਿਰ ਨੇ ਚਲ ਪਾਈਏ ਨਾ ਮਰੇ ਨਾ ਜਾਏ ਸ਼ਬਦ ਵੀ ਨਾ ਵਿਛੜੇ ਫਿਰ ਕਿਆਂ ਸੰਭਾਏ ਹਨੇ ਭਲਾ ਤੂਜਲਾ ਬਿਨ ਗੁਰ ਪਾਇਆ ਨਾ ਜਾਏ ਪੜ ਪੜੇ ਨਾ ਪੂਜੀ ਭੇਖੀ ਪਰਮ ਬੁਲਾਏ ਗੁਰਮਤੀ ਆ ਰਸਦਾ ਪਾਇਆ ਰਸਨਾ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸੁਭਾਏ ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨ ਮੁੱਖਾਂ ਨੂੰ ਗਈ ਗਾਏ ਸ਼ਬਦੇ ਨਾਮ ਧਿਆਈਏ ਸ਼ਬਦੇ ਸਤ ਸਮਾਏ ਮਾਇਆ ਭੁੱਲੇ ਸਿੱਧ ਫਿਰੇ ਸਮਾਧਨ ਲੱਗੇ ਸੁਭਾਏ ਤੀਨੇ ਲੋਕ ਵਿਆਹ ਤੇ ਹਰਤ ਗਰੀ ਲਪਟਾਏ ਬਿਨ ਗੁਰਮੁਖ ਨਾ ਪਾਈਏ ਨਾ ਦੁਖਦਾ ਵਿੱਚ ਮਾਇਆ ਜਾਏ ਮਾਇਆ ਕਿਸੇ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹੋ ਜਿਹੀ ਵੱਧ ਹੈ ਉਮੇ ਕਰਮ ਕਮਾਏ ਬਿਨ ਸ਼ਬਦੇ ਭਰਮ ਚੁੱਕੀ ਨਾ ਵਿੱਚੋਂ ਉਮੇ ਜਾਏ ਬਿਨ ਪ੍ਰੀਤੀ ਭਗਤਾਂ ਹੋ ਵੀ ਬਿਨ ਸ਼ਬਦੇ ਥਾਏ ਨਾ ਪਾਏ ਸ਼ਬਦੇ ਉਮੇ ਮਾਰੀਏ ਮਾਇਆ ਕਾ ਭਰਮ ਜਾਏ ਨਾ ਪਦਾਰਥ ਪਾਈਏ ਗੁਰਮੁਖ ਸਹਿ ਸੁਭਾਏ ਬਿਨ ਗੁਰਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਪਛਲਾ ਮਨ ਵਸਿਆ ਸਹਿਜ ਮਿਲਿਆ ਭਰਾ ਸੋਏ ਨਾਨਕ ਸਾਹਿਬ ਦੇ ਯਾਰ ਸਲਾਹੀਏ ਕਰਮ ਪ੍ਰਾਪਤ ਹੋਏ ਸੀ ਰਾਗ ਮਹਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀ ਨਾ ਪੇ ਭਰਮ ਬੁਲਾਏ ਮਨਮ ਕਰਮ ਕਰੇ ਨਹੀਂ ਬੂਝੀ ਬਿਰਥਾ ਜਨਮ ਗਵਾਏ ਗੁਰਬਾਣੀ ਜਗ ਮੈਂ ਚਾਨਣ ਕਰਮ ਬਸੇ ਮਨੇ ਆਏ ਮਾਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਲਾਹੀਏ ਸਹਿਜ ਮਿਲੇ ਪ੍ਰਭ ਸੋਏ ਰਾਵ ਭਰਮ ਗਿਆ ਪਉ ਭਾਗਿਆ ਹਰ ਚਰਨੀ ਜਿਤ ਲਾਏ ਗੁਰਮੁਖ ਸ਼ਬਦ ਕਮਾਈਏ ਹਰ ਬਸੇ ਮਨੀ ਆਏ ਘਰ ਮਹਿਲ ਸਾਹ ਸਮਾਈਏ ਨਾਨਕ ਜਮ ਕਾਲ ਨਾ ਸਕੇ ਕਾਏ ਨਾਮਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕਵੇ ਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ ਸੁਰ ਨਾ ਤਨਕੀ ਬਾਣੀ ਗਾਵੇ ਕੋਈ ਨਾ ਮੇਟੇ ਪਾਈ ਦੈਤ ਪੁੱਤ ਕਰਮ ਧਰਮ ਕੇ ਸਾਂਝ ਨਾ ਪੜੇ ਦੂਜਾ ਭਾਉ ਨਾ ਜਾਣੇ ਸਤਿਗੁਰ ਭੇਟ ਹੈ ਨਿਰਮਰੂ ਆਨੰਦ ਨਾ ਬਖਾਣੇ ਇੱਕੋ ਪੜੇ ਇੱਕੋ ਨਾ ਬੂਝੇ ਦੂਜਾ ਅਵਰ ਨਾ ਜਾਣੇ ਖੜਦਾ ਸੰਯੋਗ ਕਿਸ ਨੇ ਆਸੀ ਬਿਨ ਗੁਰ ਭਰਮ ਭਲਾਏ ਸਤਿਗੁਰ ਸੇਵ ਤਾਂ ਗਤਮਤ ਪਾਵੇ ਹਰ ਜੀਵ ਮਨ ਪਸਾਇ ਸੱਚੀ ਬਾਣੀ ਸਿਉਂਚਿਤ ਲਾਗੇ ਆਵਣ ਜਾਂ ਰਹਾਏ ਪੰਡਿਤ ਪੜ ਪੜ ਪਾਦ ਵਿਖਾਣੇ ਬਿਨ ਗੁਰ ਭਰਮ ਭੁਲਾਏ ਲਖ ਚਰਾਸੀ ਫਿਰ ਪਾਇਆ ਬਿਨ ਸ਼ਬਦੇ ਮੁਦਨਾ ਪਾਏ ਜਾਂ ਨਾਉ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤਸੰਗਤ ਮੈਂ ਨਾਮ ਹਰ ਉਪਜੈ ਸਤਿਗੁਰ ਮੇਲੇ ਸੁਭਾਏ ਮੰਤ ਨਾਲ ਪੀ ਆਪ ਗਾਈ ਚੱਲਾਂ ਸਗੁਰ ਪਾਏ ਸਤਿਗੁਰ ਹਰੀ ਗੁਰ ਆਪਣੇ ਮਿੱਟੋਂ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਆ ਸੇਤੀ ਰੰਗ ਰਾਤਾ ਪ੍ਰਭ ਨਿਕਟ ਵੈ ਸਭਨਾ ਘਾਟ ਅੰਤਰ ਗੁਰਮੁਖ ਵੇਲੇ ਜਾਤਾ ਨਾਨਕ ਨਾਮ ਮਿਲੇ ਬੜਿਆਈ ਗੁਰ ਕੈ ਸ਼ਬਦ ਵਜਾਤਾ ਸੀ ਰਾਗ ਮਹੱਲਾ ਤੀਜਾ ਕਹਿ ਜੇ ਨੂੰ ਸਭ ਲੋਸ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੜ ਜੋਤ ਕੀ ਥੱਕੇ ਭੇਟੀ ਪਰਮ ਬੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਜਾਏ ਭਾਈ ਦੇ ਗੁਰਮ ਸਹਿਜ ਨਾ ਹੋਏ ਸ਼ਬਦ ਹੀ ਤੇ ਸਹਿਜ ਉਪਜੇ ਹਰ ਪਾਇਆ ਸਭ ਸੋਈ ਰਾਗ ਸਹਿਜੇ ਗਾਵਿਆ ਥਾਂ ਪਵੇ ਬਿਨ ਸਹਿਜੇ ਕਦਨੀ ਬਾਦ ਸਹਿਜੇ ਹੀ ਭਗਤ ਉਪਜੇ ਸਹਿਜ ਪਿਆਰ ਬਰਾਗ ਸਹਿਜੇ ਹੀ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿ ਸਲਾਈ ਸਦਾ ਸਦਾ ਸਹਿ ਸਮਾਧ ਲਗਾਏ ਸਹਿਜੇ ਗੁਣ ਉਚਰੇ ਭਕਰੇ ਲਿਵਲਾਏ ਸਭ ਦੇ ਹਰ ਮਨ ਵਸੇ ਰਸਨਾ ਹਰ ਰਖਾਏ ਸਹਿਜੀ ਕਲ ਵਡਾਰਿਆ ਸਸ ਨਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਗਾ

ਯਮਨ ਮਨ ਜੁਕੇ ਬਿਰਬਣਿਆ ਵੇ ਜਾਏ ਤ੍ਰੈ ਗੁਣਾ ਵੇ ਸਹਿਜ ਨਾ ਪਾਈਏ ਤ੍ਰੈ ਗੁਣ ਭਰਮ ਲਾਏ ਪੜੀਏ ਗੁਣੀਏ ਕਿਆ ਕਰਦੀਏ ਜਾਂ ਮੁੰਡੋ ਕੁਰਤਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਣ ਪੱਲੀ ਪਾਏ ਨਿਰਗੁਣ ਨਾ ਹੁੰਦਾ ਲੈ ਸਹਿਜੀ ਸੋਜੀ ਹੋਏ ਗੁਣਵੰਤੀ ਸਲਾਹਿਆ ਸੱਚੇ ਸੱਚੀ ਹੋਏ ਭੁੱਲਿਆ ਸਹਿਜ ਮਿਲਾਏ ਸੀ ਸ਼ਰਨ ਲਵਾ ਹੋਈ ਬਿਨ ਸਹਿਜ

ਸਭਨਾ ਦੀਆਂ ਕਹਿ ਕੇ ਦਾਤਾ ਜੋਤੀ ਜੋਤ ਮਿਲਾਵਣ ਹਰ ਪੂਰੇ ਸ਼ਬਦ ਲਾਈਏ ਜੇ ਤਾਂ ਪਾਰਾ ਵਰ ਗਈਆਂ ਨੀ ਕਤਨ ਨਾਮ ਹੈ ਸਹਿਜ ਕਰੇ ਵਪਾਰ ਅੰਤ ਲਾ ਨਾਮ ਲੈਣ ਗੁੱਟ ਭਰੇ ਭੰਡਾਰ ਨਾਨਕ ਰੋਟ ਨਾਵੀ ਦੀਏ ਦੇ ਭੰਡਾਰ ਰਾਗ ਮਹੱਲਾ ਤੀਜਾ ਸਤਿਗੁਰ ਮਿਲੀਏ ਫਿਰ ਨ ਪਵੇ ਜਨਮਾ ਤੂੰ ਜਾਏ ਪੂਰੇ ਸ਼ਬਦ ਸਭ ਸੋ ਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਮਝ ਲਾਏ ਨਿਮਲ ਨਾਮ ਸਤ ਨਿਮਲ ਹੋਆ ਬਸਮ ਆਈ ਰਹੋ ਹਰ ਜੀਓ ਰਾਖੋ ਆਪਣੀ ਸਰ ਨਾਈ ਜੋ ਰਾਖੇ ਤੂੰ ਰਹਿਣਾ ਗੁਰ ਕੇ ਸ਼ਬਦ ਜੀਵਤ ਮਰੋ ਗੁਰ ਕੇ

ਜਿਸ ਨਾਮ ਸਮਾਤੇ ਗੁਰਮੁਖ ਹਮਤ ਬਾਣੀ ਬੋਲੇ ਸਾਹ ਤੁਮ ਨਾ ਪਛਾਣੀ ਕੋ ਸੇਵਨੇ ਕਰਾ ਦੇ ਗੁਰਮੁਖ ਕਦ ਗਾਣੀ ਸੱਚਾ ਸਾਹਿਬ ਸੇਵੀਏ ਗੁਰਮੁਖ ਸੇਵਨੇ ਆਏ ਸਦਾ ਰੰਗ ਦਾਤੇ ਸਾਸੂ ਆਪਣੀ ਕਿਰਪਾ ਕਰੇ ਮਿਲਾਇਆ ਆਪੇ ਕਰੇ ਕਰਾਇਆ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ

ਸਾਹਿਬ ਕਿਸੇ ਕੀ ਤੂੰ ਆਪਣਾ ਜੀਵਨ ਸੰਗ ਧਰਿਆ ਚੇਤਨਾ ਪਾਰ ਹੋਣ ਜਮ ਕੰਕਤ ਵਸ ਪਰਿਆ ਕਿਰਪਾ ਕਰੇ ਇਸ ਪਾਰਵਾਨ ਹੋਵੇ ਸਾਧੂ ਸੰਗ ਜਿਉਂ ਵਧਾਈ ਤੇ ਤੂੰ ਹਰ ਸਿਉਂ ਰੰਗ ਦੋਹਾਂ ਸਿਰਿਆਂ ਕਾ ਖਸਮ ਆਪ ਆਪਣਾ ਦੂਜਾ ਥਾਓ ਸਗ ਤੁੱਟੇ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹਲਾ ਪੰਜਵਾ ਕਰ ਪੰਜਵਾ ਜਾਣੋ ਨਾਹੀਂ ਭਾਵੇ ਕੌਣ ਬਾਤਾਂ ਮਨ ਖੋਜ ਮਾਰਗ ਰਾਓ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਰਵ ਕੇ ਨਹੀਂ ਜਾਤਾ ਭਗਵਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪੇ ਰਾਤਾ ਮੁਨੀ ਮੋਹਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਭਣਤ ਵੀਰ ਵਿਕਾਰਾ ਗ੍ਰਿਸਤੀ ਗ੍ਰਸਤ ਧਰਮ ਆਤਾ ਇੱਕ ਸ਼ਬਦ ਬਹੁਰੂਪ ਅਵਦੂਤਾ ਇੱਕ ਸ਼ਬਦੀ ਬਹੁਰੂਪ ਅਵਦੂਤਾ ਕਾ ਪੜੀ ਕਹਿ ਕੋਤੇ ਜਗੂਤਾ ਇੱਕ ਤੀਰਥ ਨਾਤਾ ਨਰਹਾਰ ਵਰਤੀ

ਜਿਸਮੇ ਲੈ ਸੋ ਭਗਤਾ ਸਗਲ ਉਗਤੋ ਪਾਵਾ ਤਿਆਗੀ ਸੰਨ ਪਾਵਾ ਨਾਨਕ ਗੁਰ ਚੰਨ ਭਰਾਤਾ ਇੱਕ ਉਹ ਅੰਕਾਰ ਸਤਗੁਰ ਪ੍ਰਸਾਦ ਸੀ ਰਾਗ ਮਹੱਲਾ ਪਹਿਲਾ ਕਰਤੀ ਜਾ ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ ਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀ ਉਹ ਵਾਰੀ ਉਹ ਬਾਹਰ ਨੇ ਕੁਰਬਾਨ ਤੇਰੇ ਨਾਮ ਨੋ ਰਾਵ ਤੂੰ ਸੰਸਾਰ ਪਾਇਆ।

कबीर एक करी आदि करी आदि होते आ भगतन सेती घोषते।

ਆਈ ਜਮ ਕਾਲ ਤਸਨੀਰ ਨਾ ਆਵਾ ਜੋ ਹਰ ਹਰ ਨਾਮ ਤੇ ਆਵਣੇ ਆ ਅੰਦਿਨ ਰਾਤੇ ਜੋ ਹਰ ਭਾਈ ਮੇਰਾ ਭਰਾ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸੁਣਾਈ ਤੂੰ ਆਪੇ ਸੱਚ ਬੁਝਾਵਣੇ ਆ ਜਿਨ ਸੱਚ ਜਾਤਾ ਸੀ ਸੱਚ ਮਾਣੇ ਹਰ ਗੁਣ ਗਾਵੈ ਸੱਚ ਬਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਚਕੜ ਤਾੜੀ ਲਾਵਣੇ ਆ ਮਾਜ ਮਹੱਲਾ ਤੀਜਾ ਸ਼ਬਦ ਮਰਾ ਸੋ ਮੂਆ ਜਾਪੈ ਕਾਲ ਨਾ ਚਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋ ਸਮਾਣੀ ਸੁਣ ਮਨ ਸੱਚ ਸਮਾਵਣੇ ਆ ਹਾਂ ਵਾਰੀ ਜੀਓ ਵਾਰੀ ਹਰ ਕਾ ਨਾ ਸੋਭਾ ਪਾਵਣੇ ਆ ਸਤਿਗੁਰ ਸੇਵ ਸੱਚ ਤਲਾਇਆ ਗੁਰਮਤੀ ਸਹਿ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜਾ ਲਾਗੀ ਮਹਿਲ ਨਾ ਪਾਏ ਅੰਦਨ ਜਲਦੀ ਫਿਰ ਦਿਨ ਰਾਤੀ ਬਿਨ ਫਿਰ ਬਹੁਤ ਦੁੱਖ ਪਾਵਣੇ ਆ ਤੇ ਹੀ ਜਾਤ ਨੇ ਆਗਾ ਜਾਏ ਜਿੱਥਾ ਲੇਖਾ ਮੰਗਿਆ ਤਿੱਥਾ ਛੁੱਟਾ ਸੱਚ ਕਮਾਏ ਸਤਿਗੁਰ ਸੇਵਨ ਸੇ ਧਨ ਮੰਤੇ ਇੱਥਾ ਉੱਥਾ ਨਾਮ ਸਮਾਵਣੇ ਆ ਪਹਿ ਪਾਏ ਸ਼ਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅੰਦਨ ਸਦਾ ਰਵੈ ਦਿਨ ਰਾਤੀ ਮਜੀਠਾ ਰੰਗ ਬਣਾਵਣੇ ਆ ਸਭਨਾ ਪਿਰ ਵਸਾ ਸਦਾ ਨਾਲੇ ਗੁਰਪ੍ਰਸਾਦੀ ਕੋਈ ਨਦਰ ਨਾਲੇ ਮੇਰਾ ਪ੍ਰਭ ਉੱਚੋ ਉੱਚਾ ਕਰ ਕਿਰਪਾ ਆਮ ਲਾਵਣੇ ਆ ਮਾਇਆ ਮੋਏ ਇਹ ਜਗ ਸੁੱਤਾ ਨਾਮ ਵਿਸਾਰ ਅੰਤ ਵਿਗੁੱਤਾ ਜਿਸ ਤੇ ਸੁੱਤਾ ਸੋ ਜਗਾਏ ਗੁਰਮਤਿ ਸੋਜੀ ਪਾਵਣੇ ਆ ਅਭੇ ਪੀ ਇਸ ਭਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾਵਣੇ ਆ ਆਪ ਪਾਏ ਧੰਦਾ ਲਾਏ ਲੱਖ 84 ਰਿਜਕ ਆਪ ਪੜਾਏ ਨਾਨਕ ਨਾਮ ਤੇ ਆਏ ਸਚਰਾਤੇ ਜੋ ਤਿਸ ਭਾਵੈ ਸੋ ਕਾਰ ਕਰਾਵਣੇ ਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕਾ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਖਾਣਾ ਸੱਚ ਕਸਵੱਟੀ ਲਾਵਣੇ ਆ ਹਾਂ ਵਾਰੀ ਜੀ ਉਹ ਵਾਰੀ ਗੁਰ ਕੀ ਬਾਣੀ ਮਨ ਵਸਾਵਣੇ ਅੰਜਨ ਵਾਹੇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣੇ ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨਾ ਤਗਮ ਪਾਰਾ ਗੁਰਮ ਖੋਵੈ ਸੋਹੀ ਪਾਏ ਆਪੇ ਬਖਸ਼ ਮਿਲਾਵਣੇ ਆ ਮੇਰਾ ਠਾਕੁਰ ਸੱਚ ਦੜਾਏ ਗੁਰਪ੍ਰਸਾਦੀ ਸੱਚ ਤਲਾਏ ਸੱਚੋ ਸੱਚ ਵਰਤਾ ਸਭਨੀ ਥਾਈ ਸੱਚੇ ਸੱਚ ਮਾਵਣੇ ਆ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਕਿਲ ਵਿਖ ਅਵਗਣ ਕੱਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਆ ਭੈ ਭਾਏ ਭਗਤ ਰੜਾਵਣੇ ਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪੱਛੂ ਤਾਵੈ ਸਭਨਾ ਜੀਆਂ ਕਾ ਇੱਕੋ ਦਾਤਾ ਸ਼ਬਦੇ ਮਾਰ ਜੀ ਵਾਵਣੇ ਆ ਹਰ ਤੁਤ ਬਾਜੋ ਮੈਂ ਕੋਈ ਨਾ ਹਰ ਤੁਤ ਹੱਸੇ ਵੀ ਤੇ ਤੁਧ ਸਲਾਈ ਆਪੇ ਮੇਲ ਲਾਇਓ ਪ੍ਰਭ ਸੱਚੇ ਪੂਰਾ ਕਰਮ ਤੂੰ ਪਾਵਣੇ ਆ ਮੈਂ ਹੋਰ ਨਾ ਕੋਈ ਤੁਧ ਅਜਿਹਾ ਤੇਰੀ ਨਦਰੀ ਸੀਸ ਦੇਹਾ ਅੰਧ ਅਨੁਸਾਰ ਸਮਾਲ ਹਰ ਰੱਖੈ ਗੁਰਮੁਖ ਸਹਿ ਸਮਾਵਣੇ ਆ ਤੂੰ ਜੇਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਕੋਈ ਤੂੰ ਆਪੇ ਹੀ ਗੜਭੰਨ ਸਵਾਰੈ ਨਾਨਕ ਨਾਮ ਸੁਹਾਵਣੇ ਆ ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਣ ਹਾਰਾ ਲੱਖ ਵਰਤੈ ਅਗਮ ਪਾਰਾ ਗੁਰ ਕਾ ਸ਼ਬਦ ਮੇਰਾ ਹਰ ਭਵਤਾਈਆ ਸਹਿਜੇ ਸੱਚ ਸਮਾਵਣੇ ਆ ਹਾਂ ਵਾਰੀ ਜੀ ਉਹ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਜੈ ਤਾਂ ਮਨ ਸੋ ਲੂਜਾ ਮਨਸ਼ਾ ਮਾਰ ਸਮਾਵਣੇ ਆ ਰਹਾਉ ਪੰਜ ਦੂ ਮੋਹ ਹੈ ਸੰਸਾਰਾ ਮਨ ਮੁਖੰਦੇ ਸੋਧਨਾ ਸਾਰਾ ਗੁਰਮੁਖ ਹੋਇਆ ਸੋ ਆਪਣਾ ਘਰ ਰੱਖਾ ਪੰਜ ਦੂਤ ਸ਼ਬਦ ਪਚਾਵਣੇ ਆ ਇੱਕ ਗੁਰਮੁਖ ਸਦਾ ਸੱਚਾ ਰੰਗ ਰਾਤੇ ਸਹਿਜੇ ਪ੍ਰਭ ਸੇਵੈ ਅੰਦਨ ਮਾਤੇ ਮਿਲ ਪ੍ਰੀਤ ਸੱਚੇ ਗੁਣ ਗਾਵੈ ਹਰਦਰ ਸੋਭਾ ਪਾਵਣੇ ਆ ਇੱਕ ਮੇਕਾ ਆਪ ਪਾਇਆ ਦੁਬਧਾ ਦੂਜਾ ਤ੍ਰਿਪਿਤ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣੇ ਆ ਸਵੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿ ਸਮਾਵੈ ਗੁਰਮੁਖ ਕਰਨੀ ਸੱਚੇ ਸੇਵੈ ਸੱਚੇ ਜਾਏ ਸਮਾਵਣੇ ਆ ਸੱਚੇ ਬਾਜੋ ਕੋਵਰਾਂ ਦੂਆ ਦੂਜਾ ਲਾਗ ਜਖਬ ਕੰਬੂਆ ਗੁਰਮੁਖ ਸੋਵੈ ਸੋ ਇੱਕੋ ਜਾਣਾ ਇੱਕੋ ਸੇ ਸੁਖ ਪਾਵਣੇ ਆ ਜੀ ਜੰਤ ਸਭ ਸ਼ਰਨ ਤੁਮਾਰੀ ਆਪੇ ਧਰ ਦੇਖਾਂ ਕੱਚੀ ਪੱਕੀ ਸਾਰੀ ਅੰਧ ਨੇ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣੇ ਆ ਤੂੰ ਆਪੇ ਮੇਲਾਂ ਵੇਖਿਆ ਦੂਰ ਸਮੈਂ ਆਪ ਰਿਹਾ ਭਰਪੂਰ ਨਾਨਕ ਆਪੇ ਆਪ ਵਰਤਾ ਗੁਰਮੁਖ ਸੋ ਜੀ ਪਾਵਣੇ ਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲਾ ਕਿਨੈ ਚੱਖ ਡੀਠੀ ਅੰਤਰ ਪ੍ਰਕਾਸ਼ ਮਹਾਰਸ ਪੀਵੇਂਦਰ ਸੱਚਾ ਸ਼ਬਦ ਵਜਾਵਣੇ ਆ ਹਾਂ ਵਾਰੀ ਜੀ ਉਹ ਵਾਰੀ ਗੁਰ ਚਰਣੀ ਚ ਤਲਾਵਣੇ ਆ ਸਤਿਗੁਰ ਹੈ ਅੰਮ੍ਰਿਤਸਰ ਸੱਚਾ ਮਨ ਨਹਾਵੈ ਮੈਲ ਚੁਕਾਵਣੇ ਆ ਰਹਾਉ ਤੇਰਾ ਸੱਚੇ ਕਿਨੈ ਅੰਤ ਨਾ ਪਾਇਆ ਗੁਰਪ੍ਰਸਾਦ ਕਿਨੈ ਵਿਰਲਾ ਚ ਤਲਾਇਆ ਤੋ ਸਲਾਹ ਨਾ ਰੱਜਾਂ ਕਬਹੂੰ ਸੱਚੇ ਨਾਵੈ ਕੀ ਭੁੱਖ ਲਾਵਣੇ ਆ ਇੱਕੋ ਵੇਖਾਂ ਵਰਨਾ ਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕਾ ਸ਼ਬਦ ਤਿਖਾ ਨਵਾਰੀ ਸਜੇ ਸੁਖ ਸਮਾਵਣੇ ਆ ਰਤਨ ਪਦਾਰਥ ਪਲਰ ਤਿਆਗਾ ਮਨ ਖੁੰਦਾ ਦੂਜਾ ਭਾਈ ਲਾਗਾ ਜੋ ਬੀਜਾ ਸੋਈ ਫਲ ਪਾਏ ਸੁਪਨਾ ਸੁੱਖ ਨਾ ਪਾਵਣੇ ਆ ਆਪਣੀ ਕਿਰਪਾ ਕਰੇ ਸੋਈ ਜਾਨ ਪਾਏ ਗੁਰੂ ਕਾ ਸ਼ਬਦ ਮਨ ਵਸਾਏ ਅੰਦਰ ਸਾਰਾ ਭੈ ਅੰਦਰ ਭੈ ਮਾਰ ਭਰਮ ਚੁਕਾਵਣੇ ਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣੇ ਆ ਸਿਮਰਤ ਸਾਤ ਵੇਦ ਵਖਾਣ ਭਰਮੇ ਭੂਲਾ ਤਤ ਨਾ ਜਾਣਾ ਬਿਨ ਸਤਿਗੁਰ ਸੇਵੇ ਸੁਖ ਨਾ ਪਾਏ ਦੁੱਖੋ ਦੁੱਖ ਮਾਵਣੇ ਆ ਆਪ ਕਰੇ ਕਿਸੇ ਆਖਿਆ ਕੋਈ ਆਖਣ ਜਾਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣੇ ਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿ ਸਮਾਏ ਗੁਰ ਕਾ ਸ਼ਬਦ ਰੰਗ ਚੜਾਏ ਮਨ ਤਾਂ ਰੱਤਾ ਰਸਨਾ ਰੰਗ ਚਲੂਲੀ ਭੈ ਭੈ ਰੰਗ ਚੜਾਵਣੇ ਆ ਹਾਂ ਵਾਰੀ ਜੀ ਉਹ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਤੇ ਆਇਆ ਬਿਖ ਭੋਜਲ ਸ਼ਬਦ ਰਾਵਣਿਆ ਰਹਾਉ ਮਨ ਮਖਮੂਦ ਕਰੇ ਚਿਤਰਾਈ ਨਹਾਤਾ ਧੋਤਾ ਥਾਏ ਨਾ ਪਾਈ ਜਿਹਾ ਆਇਆ ਤੇਹਾ ਜਾਸੀ ਕਰੇ ਅਵਗਣ ਪਛੋ ਤਾਵਣੇ ਆ ਮਨ ਮਖੰਦੇ ਕਿਸੇ ਨਾ ਸੂਝਾ ਮਰਨ ਲਿਖਾਏ ਆਏ ਨਹੀਂ ਬੂਝਾ ਮਨ ਕਰਮ ਕਰੇ ਨਹੀਂ ਪਾਈ ਬਿਨ ਆਵਾ ਜਨਮ ਗਵਾਵਣੇ ਆ ਸੱਚ ਕਰਨੀ ਸ਼ਬਦ ਅਸਾਰ ਪੂਰਾ ਗੁਰ ਪਾਈਆ ਮੋਖ ਦੁਆਰ ਅੰਦਰ ਮਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰੰਗਾਵਣੇ ਆ ਰਸਨਾ ਹਰ ਰਸ ਰਾਤੀ ਰੰਗ ਲਾਏ ਤਾਂ ਮੰਤਨ ਹੋਇਆ ਸਹਿ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣੇ ਆ ਜਿਸ ਅੰਦਰ ਰੰਗ ਸੋਈ ਗੁਣ ਗਾਵਾ ਗੁਰ ਕਾ ਸ਼ਬਦ ਸਹਿਜੇ ਸੁੱਖ ਸਮਾਵੈ ਹੋਂਬਲ ਹਰੀ ਸਤਨ ਵਿਟੋਂ ਗੁਰ ਸੇਵਾ ਚ ਤਲਾਵਣੇ ਆ ਸੱਚਾ ਸੱਚੋ ਸੱਚ ਭਤੀਜਾ ਸੱਚਾ ਸੱਚੋ ਸੱਚ ਭਤੀਜਾ ਗੁਰਪ੍ਰਸਾਦੀ ਅੰਦਰ ਭੀਜਾ ਮੈਂ ਸਥਾਨ ਹਰ ਗੁਣ ਗਾਵਾ ਆਪੇ ਕਰ ਸਤ ਮਨਾਵਣੇ ਆ
ਜਿਸ ਨੂੰ ਨਜ਼ਰ ਕਰੇ ਸੋ ਪਾਏ, ਗੁਰਪ੍ਰਸਾਦੀ ਹੋਮਾ।

ਆਈ ਨਾਨਕ ਨਾਮ ਵਸਾ ਮਨਿਅੰਤਰ ਦਰ ਸੱਚਾ ਸੋਭਾ ਪਾਉਣੇ ਮਾਜ ਮਹੱਲਾ ਤੀਜਾ ਸਤਿਗੁਰ ਸੇਵਾ ਵੱਡੀ ਵਡਿਆਈ ਹਰ ਜੀ ਚਿੰਤ ਵਸਾ ਮਨਿਆਈ ਹਰ ਜੀ ਸਬਰੀ ਬਿਰਖਾਏ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹਉ ਵਾਰੀ ਜੀ ਉਹ ਵਾਰੀ ਸਤਸੰਗਤ ਮੇਲ ਮਿਲਾਵਣੇ ਹਰ ਸਤਸੰਗਤ ਆਪੇ ਮੇਲਾ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹੁ ਸਤਿਗੁਰ ਸੇਵੀ ਸ਼ਬਦ ਆਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮਾ ਮੈਲ ਗਵਾਏ ਦਰ ਸੱਚਾ ਸੁਭਾ ਪਾਵਣਿਆ ਬਿਨ ਗੁਰ ਰਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੇ ਬਿਨ ਲਾਏ ਬਿਨ ਗੁਰ ਸੇਵੇ ਸੁੱਖ ਨਾ ਹੋਈ ਪੂਰਾ ਭਾਵ ਗੁਰ ਪਾਵਣਿਆ ਇਹ ਮਨ ਆਰ ਸੀ ਕੋਈ ਗੁਰਮੁਖ ਵੇਖਾ ਮੋਰਚਾ ਨਾ ਲਾਗਾ ਜਾ ਹੋਮਾ ਸੁੱਖ ਹੈ ਅਨਥ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਮਾਵਣਿਆ ਬਿਨ ਸਤਿਗੁਰ ਕਿਉਂ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਮਿਲ ਰਿਹਾ ਸਹਿਜੇ ਸਹਿ ਸਮਾਵਣਿਆ ਗੁਰਮੁਖ ਹੋਇਆ ਸੋ ਇੱਕ ਸਿਉਲੇ ਬੁਲਾਏ ਦੂਜਾ ਭਰਮ ਗੁਰ ਸ਼ਬਦ ਲਾਏ ਕਾਇਆ ਅੰਦਰ ਬਣਜ ਕਰੇ ਵਾਪਾਰਾ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮ ਪਾਏ ਮੁਖ ਦੁਆਰ ਅੰਧ ਨੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲਿਆ ਮਿਲਾਇਆ ਪੂਰਾ ਭਾਗਮਨ ਸ਼ਬਦ ਵਸਾਇਆ ਨਾਨਕ ਨਾਮ ਮਿਲਿਆ ਵੜਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਆਮ ਜਾਏ ਤਾਂ ਸਭ ਕੁਛ ਪਾਏ ਗੁਰ ਸ਼ਬਦੀ ਸੱਚੀ ਲੇ ਬੁਲਾਏ ਸੱਚ ਵਣੰਜਾ ਸੱਚ ਸੰਗ੍ਰਹਿ ਸੱਚ ਵਪਾਰ ਕਰਾਵਣਿਆ ਹਉ ਵਾਰੀ ਜੀ ਉਹ ਵਾਰੀ ਹਰ ਗੁਣ ਅੰਦਨ ਗਾਵਣਿਆ ਹਉ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਆਈ ਦੇਵਣਿਆ ਰਹਾਉ ਵੇਲਾ ਵਕਤ ਸਭ ਸੁਹਾਇਆ ਜੇ ਸੱਚਾ ਮੇਰੇ ਮਨ ਪਾਇਆ ਸੱਚੇ ਸੇਵਿਆ ਸੱਚ ਵਡਿਆਈ ਗੁਰੂ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁਠਾ ਪਾਏ ਅਨਰਸ ਚੁੱਕੇ ਅਰਸ ਮਨ ਵਸਾਏ ਸੱਚ ਸੰਤੋਖ ਸਾਹਿਬ ਸੁਖਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨੇ ਸੇਵਾ ਮੂਰਖ ਅੰਧ ਗਵਾਰਾ ਫਿਰ ਉਹ ਕਿੱਥੋਂ ਪਾਇਨ ਮੋਖ ਦੁਆ ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ ਮਰ ਮਰ ਜਮਾ ਫਿਰ ਫਿਰ ਜਾਵਾਂ ਜਮਦਰ ਚੋਟਾਂ ਖਾਵਣਿਆ ਸ਼ਬਦਾ ਸਾਹ ਜਾਣਾ ਤਾਇ ਆਪ ਪਛਾਣਾ ਨਿਰਮਲ ਬਾਣੀ ਸ਼ਬਦ ਵਖਾਣਾ ਸੱਚੇ ਸੇਵ ਸਦਾ ਸੁਖ ਪਾਣ ਨੌਨਦ ਨਾਮ ਮਨ ਵਸਾਵਣਿਆ ਸੋ ਥਾਨ ਸੋ ਆ ਜੋ ਹਰਮਨ ਭਾਇਆ ਸਤਸੰਗਤ ਮੈਂ ਹਰ ਗੁਣ ਗਾਇਆ ਅੰਧਨ ਹਰ ਸਲਾਏ ਸੱਚਾ ਨਿਰਮਲ ਨਾਦ ਵਜਾਵਣਿਆ ਮਨਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਗਵਾਵਣ ਦੁੱਖ ਲਾਗਾ ਭਾਰਾ ਭਰਵੇਂ ਪੂਲੇ ਫਿਰਦੇ ਨਰਾਤੀ ਮਰ ਜਨਮੈਂ ਦੁੱਖ ਗਵਾਵਣ ਮਰ ਜਨਮੈਂ ਜਨਮ ਗਵਾਵਣਿਆ ਭਰਵੇਂ ਪੂਲੇ ਫਿਰਨ ਦਿਨ ਰਾਤੀ ਮਰ ਜਨਮੈਂ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕਾ ਸ਼ਬਦ ਧਾਰਾ ਨਾਨਕ ਨਾਮ ਮਿਲਿਆ ਵਡਿਆਈ ਦੁੱਖ ਦੁਸਮ ਕਰ ਜਾਣਿਆ ਮਾਜ ਮਹੱਲਾ ਤੀਜਾ ਤੇਰੀ ਅਖਾਣੀ ਤੇਰੀ ਅਬਾਣੀ ਬਿਨ ਨਾ ਵਾ ਸਭ ਭਰਮ ਭੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾਵਣਿਆ ਹਾਂ ਵਾਰੀ ਜੀ ਉਹ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਆ ਸਹਿਜੇ ਮਨ ਵਸਾਵਣਿਆ ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ ਜੇ ਹੀ ਮਨਸ਼ਾ ਕਰ ਲਾਗਾ ਤੇ ਹਾਂ ਫਲ ਪਾਏ ਸਤਿਗੁਰ ਦਾਤਾ ਸਭਨਾ ਬੱਥੂ ਕਾ ਪੂਰੇ ਭਾਗ ਮਿਲਾਵਣਿਆ ਇਹ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜਾ ਭਾਏ ਤੜ ਤੀਰ ਦਸੰਤਰ ਭਵੇ ਹੰਕਾਰੀ ਹੋਰ ਵਧੇੜਾ ਹੋਮਾ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰਾ ਹਰ ਸਿਉਂ ਚਿਤ ਲਾਏ ਹਰ ਨਿਰਮਲ ਸੱਚ ਮੈਲ ਨਾ ਲਾਗਾ ਸੱਚ ਲਾਗਾ ਮੈਲ ਗਵਾਵਣਿਆ ਬਾਜ ਗੁਰੂ ਹਾਏ ਅੰਧ ਗੁਬਾਰਾ ਅਗਿਆਨੀ ਅੰਧ ਆਇਆ ਅੰਧ ਅੰਧਾਰਾ ਬੇਸ਼ਟਾ ਕੋਈ ਕੀੜੇ ਬੇਸ਼ਟਾ ਕੁਮਾਵੇ ਫਿਰ ਬੇਸ਼ਟਾ ਮਾਏ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੇ ਹੋਮੇ ਮਮਤਾ ਸ਼ਬਦੇ ਖੋਵੇ ਅੰਧਨ ਹਰ ਜੀ ਸੱਚਾ ਸੇਵੇ ਪੂਰਾ ਭਾਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਭਾਏ ਸੱਚਾ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਜ਼ੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤ ਪਛਾਣੋ ਨਾਨਕ ਨਾਮ ਮਿਲਿਆ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਇੱਥੇ ਸੱਚੇ ਸੁਹਾਗਾ ਸੱਚੇ ਮਨ ਸੱਚਾ ਸੱਚਾ ਸ਼ਬਦ ਰਾਚੇ ਸੱਚਾ ਸੇਵਾ ਸੱਚ ਕੁਮਾਵਾਂ ਸੱਚੋ ਸੱਚ ਕੁਮਾਵਣਿਆ ਹਾਂ ਵਾਰੀ ਜੀ ਉਹ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵਾ ਸੱਚ ਸਮਾਵਾਂ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜਨ ਸਾਧਨਾ ਪਾਵਾਂ ਦੂਜਾ ਭਾਏ ਮਾਇਆ ਮਨ ਪ੍ਰਭਾਵਾਂ ਮਾਇਆ ਮੋਹ ਸਭ ਸੁਧ ਗਵਾਈ ਕਰੇ ਅਵਗਣ ਪਛੋ ਤਾਵਣਿਆ ਸਤਿਗੁਰੂ ਮਿਲਿਆ ਤਾਂ ਤਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਰਪਾ ਕਾਟਾ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰੱਖਾ ਔਰ ਧਾਰੇ ਸੱਚ ਰਤੇ ਸਦਾ ਬੈਰਾਗੀ ਹਉਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲਿਆ ਮਿਲਾਇਆ ਤ੍ਰਿਵਿਧ ਮਰਸ਼ਾ ਤ੍ਰਿਵਿਧ ਮਾਇਆ ਪੜਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅੱਤ ਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖਰੇ ਸੇ ਸਤਸੰਜ ਸੋਈ ਗੁਰਮੁ ਗਿਆਨ ਨਾਮ ਮੁਕਤ ਹੋਈ ਗੁਰਮੁਕਾਰ ਸੱਚ ਮਾਵੈ ਗੁਰਮੁਕਾਰ ਸੱਚ ਕੁਮਾਵੈ ਸੱਚੇ ਸੱਚ ਮਾਵਣਿਆ ਗੁਰਮੁਖ ਥਾਪੇ ਥਾਪੋ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨੋ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਹ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਹੋਪ ਤੋ ਹੋਇਆ ਗੁਰਮੁਖ ਵਰਤਾ ਸਭ ਆਪੇ ਸੱਚਾ ਗੁਰਮੁਖ ਪਾਈ ਸਮਾਵਣਿਆ ਹਾਂ ਵਾਰੀ ਜੀ ਉਹ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਾ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁ ਪਵਨ ਬਸੰਤਰ ਖੇਲੇ ਵਿਡਾਣੀ ਸੋ ਨਿਗੁਰਾ ਜੋ ਮਰਮਰ ਜਮਾ ਨਿਗੁਰੇ ਆਵਣ ਜਾਵਣਿਆ ਤਿੰਨ ਕਰਤਾ ਖੇਲ ਰਚਾਇਆ ਕਾਇਆ ਸਰੀਰਾਂ ਵਿੱਚ ਸਭ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸ਼ਾਹ ਸੱਚੇ ਵਣਜਾਰੇ ਸੱਚ ਵਣਜਾ ਗੁਰਹੇ ਤੋਂ ਪਾਰੇ ਸੱਚ ਵਿਹਾਜਾ ਸੱਚ ਕੁਮਾਵਾਂ ਸੱਚੋ ਸੱਚ ਕੁਮਾਵਣਿਆ ਬਿਨ ਰਾਸ਼ੀ ਕੋ ਵੱਥ ਪਾਏ ਮਨ ਭੂਲੇ ਲੋਕ ਸੁਭਾਏ ਬਿਨ ਰਾਸ਼ੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਵਣਜਾ ਗੁਰ ਸ਼ਬਦ ਪਿਆਰੇ ਆਪ ਤਰ੍ਹਾਂ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤ ਨੂੰ ਸੁਖ ਪਾਵਣਿਆ ਅੰਤਰ ਵਸ ਮੂੜਾ ਬਾਹਰ ਭਾਲੇ ਮਨਮੁਖੰਦੇ ਫਿਰੇ ਬਿਤਾਲੇ ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੇ ਭਰਮ ਭਰਮ ਭੁਲਾਵਣਿਆ ਆਪੇ ਦੇਵ ਹੈ ਸ਼ਬਦ ਬੁਲਾਏ ਮਹਿਲੀ ਮਹਿਲ ਸਹਿ ਸੁਖ ਪਾਏ ਨਾਨਕ ਨਾਮ ਮਿਲਿਆ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮਹੱਲਾ ਤੀਜਾ
ਸਤਿਗੁਰੂ ਸਾਚੀ ਸਿੱਖ ਸੁਣਾਈ ਹਰ ਚੇਤੋਂ ਦੋਹੇ ਸੁਖਾਈ ਹਰ ਅਗਮ ਗੋਚਰ ਨਾਥ ਜੋਨੀ ਸਤਿਗੁਰੂ ਕੈ ਭਾਈ ਪਾਵਣੇ ਆ ਹਉ ਵਾਰੀ ਜੀ ਉਹ ਵਾਰੀ ਆਪ ਨਿਵਾਰਨ ਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿ ਸੰਭਾਵਣੇ ਆ ਰਹਾਉ ਪੂਰਬ ਲਿਖਾ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਆ ਨਾ ਹੀ ਸ਼ਬਦਾਂ ਮੇਲ ਮਿਲਾਵਣੇ ਆ ਗੁਰੂ ਮ੍ਰਿਤ ਰਹਿ ਸੰਸਾਰੇ ਗੁਰ ਕਹਿਤਗੀਆ ਨਾਮ ਅਧਾਰੇ ਗੁਰੂ ਹਜ਼ੂਰ ਕਰੇ ਕਿਆ ਤਿਸ ਨੂੰ ਆਪੇ ਖਪ ਦੁੱਖ ਪਾਵਣੇ ਆ ਮਨ ਖੁਇੰਦੇ ਸੋਧਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬੋ ਭਾਰ ਉਠਾਵੇ ਬਿਨ ਮਜੂਰੀ ਭਾਰ ਪਹੁੰਚਾਵਣੇ ਆ ਇਹ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾ ਹੀ ਖਾਲੀ ਜਿਹੀ ਵਾਸਨਾ ਪਾਏ ਤੇਈ ਵਰਤਾਂ ਵਾਸੂ ਵਾਸ ਜਣਾਵਣੇ ਆ ਮਨ ਫਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਾ ਕੋ ਪਾਰਾਂ ਦੁਖੀ ਇੰਨੇ ਤੋਂ ਫਿਰਾਂ ਬਿਨ ਲਾਦੇ ਬਿਨ ਗੁਰ ਸ਼ਾਂਤ ਨਾ ਪਾਵਣੇ ਆ ਜਿਨ ਕੀਤੇ ਸੋਈ ਵਿਧ ਜਾਣਾ ਹੈ ਆਪ ਕਰੇ ਤਾਂ ਹੁਕਮ ਪਛਾਣਾ ਜਿਹਾ ਅੰਦਰ ਪਾਏ ਤੇਹਾ ਵਰਤਾਂ ਆਪੇ ਬਾਹਰ ਪਾਵਣੇ ਆ ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸਾ ਘਟੇ ਅੰਤਰ ਜਿਸ ਦੇਵਾ ਸੋ ਪਾਵਣੇ ਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮਾ ਮੇਰਾ ਸਭ ਦੁੱਖ ਵਾਏ ਅੰਮ੍ਰਿਤ ਬਾਣੀ ਸਦਾ ਸਲਾਏ ਅੰਮ੍ਰਿਤ ਅੰਮ੍ਰਿਤ ਪਾਵਣੇ ਆ ਹਉ ਵਾਰੀ ਜੀ ਉਹ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣੇ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤੇ ਆਵਣੇ ਆ ਰਹਾਉ ਅੰਮ੍ਰਿਤ ਬੋਲੈ ਸਦਾ ਮੁੱਖ ਵਹਿਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਕਹਿ ਸਦਾ ਦਿਨ ਰਾਤੀ ਅਵਰਾਂ ਆਖ ਸੁਣਾਵਣੇ ਆ ਅੰਮ੍ਰਿਤ ਰੰਗ ਰਤਾ ਲੇ ਬੁਲਾਏ ਅੰਮ੍ਰਿਤ ਗੁਰਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੈ ਦਿਨ ਰਾਤੀ ਮੰਤਨ ਅੰਮ੍ਰਿਤ ਪੀ ਆਵਣੇ ਆ ਸੋ ਕੁਛ ਕਰਾਂ ਜੋ ਚੇਤਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕਾ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀ ਆਵਣੇ ਆ ਆਜਬ ਕੰਮ ਕਰਤੇ ਹਰ ਕੇਰੇ ਇਵਨ ਜਾਲਾ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੋਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣੇ ਆ ਖੋਟੇ ਖਰੇ ਤੋ ਦੇ ਆਪ ਉਪਾਏ ਤੋ ਦੇ ਆਪੇ ਪਰਖੇ ਲੋਕ ਸੁਭਾਏ ਖਰੇ ਪਰਖ ਖਜਾਨੇ ਪਾਏ ਖੋਟੇ ਭਰਮ ਭੁਲਾਵਣੇ ਆ ਕਿਉਂ ਕਰ ਵੇਖਾਂ ਕਿਉਂ ਸਾ ਲਾਹੀ ਗੁਰਪ੍ਰਸਾਦੀ ਸ਼ਬਦ ਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸਿਆ ਤੂੰ ਭਾਣੇ ਅੰਮ੍ਰਿਤ ਪੀ ਆਵਣੇ ਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵਾ ਰਿਦਾ ਸਮਾਣੀ ਨਾਨਕ ਅੰਮ੍ਰਿਤ ਨਾਮ ਸਤ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣੇ ਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸਾ ਸਹਿ ਸੁਭਾਏ ਗੁਰਮ ਖੁਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ ਕਰ ਕਿਰਪਾ ਤ੍ਰਿਸ਼ਨਾ ਬੁਝਾਵਣੇ ਆ ਹਾਂ ਵਾਰੀ ਜੀ ਉਹ ਵਾਰੀ ਗੁਰਮੁਖ ਅੰਮ੍ਰਿਤ ਪੀ ਆਵਣੇ ਆ ਰਸਨਾ ਰਸਚਾਕ ਸਦਾ ਰਹੇ ਰੰਗ ਰਾਤੀ ਸਹਿਜੇ ਹਰ ਗੁਣ ਗਾਵਣੇ ਆ ਰਹਾਉ ਗੁਰਪ੍ਰਸਾਦੀ ਸਹਿਜ ਕੋ ਪਾਏ ਦੁਬਧਾ ਮਾਰੇ ਇੱਕ ਸਿਉਲੇ ਬੁਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸਹਿਜ ਸਮਾਵਣੇ ਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸਾ ਥੋੜੀ ਕਿਸਾ ਹੈ ਕਣੇਰੀ ਤੁਝ ਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋਜੀ ਪਾਵਣੇ ਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣੇ ਆ ਸਤਿਗੁਰ ਸੇਵਾ ਸੋਜਨ ਸੋਹਾ ਅੰਮ੍ਰਿਤ ਨਾਮ ਅੰਤਰ ਮਨ ਮੋਹਾ ਅੰਮ੍ਰਿਤ ਮਨ ਤਨ ਅੰਮ੍ਰਿਤ ਮੰਤਨ ਬਾਣੀ ਰਿਤਾ ਅੰਮ੍ਰਿਤ ਸਹਿਜ ਸੁਣਾਵਣੇ ਆ ਮਨ ਭੁੱਲਾ ਦੂਜਾ ਭਾਏ ਖੁਆਏ ਨਾਮ ਨਾ ਲੇਵੈ ਮਰਾਂ ਬੇਖਾਏ ਅੰਧ ਸਦਵਿਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾਵਣੇ ਆ ਅੰਮ੍ਰਿਤ ਪੀਵੈ ਜਿਸਨੂੰ ਆਪ ਪਿਆਏ ਗੁਰਪ੍ਰਸਾਦੀ ਸਾਹਿਬ ਲੈ ਬੁਲਾਏ ਪੂਰਨ ਪੂਰ ਆਇਆ ਸਭ ਆਪੇ ਗੁਰਮਤ ਨਦਰੀ ਆਵਣੇ ਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀਤ ਨੇ ਆਪੇ ਕੋਈ ਨਾਨਕ ਨਾਮ ਸਮਾਲ ਸਦਾ ਤੂੰ ਸਹਿਜੇ ਸੱਚ ਸਮਾਵਣੇ ਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਸੀਂ ਭਾਏ ਸਦਾ ਸਚ ਸੇਵਨ ਸਹਿ ਸਭਾਏ ਸੱਚਾ ਸ਼ਬਦ ਸਦਾ ਸਲਾਹੀ ਸੱਚਾ ਸ਼ਬਦ ਸੱਚਾ ਸਲਾਹੀ ਸੱਚਾ ਮੇਲ ਮਿਲਾਵਣੇ ਆ ਹਉ ਵਾਰੀ ਜੀ ਉਹ ਵਾਰੀ ਸੱਚ ਲਾਹਣੇ ਆ ਸੱਚ ਤੇ ਅਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣੇ ਆ ਰਹੋ ਜਾ ਦੇਖਾਂ ਸਾ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਣਨੇ ਆ ਮਨਸ਼ਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਲ ਨਿਜ ਕਰ ਵਾਸਾ ਪਾਵਣੇ ਆ ਗੁਰ ਕਾ ਸ਼ਬਦ ਰਿਦਾ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣੇ ਆ ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲਣਾ ਸੇਵਟ ਭਾਗੀ ਸੱਚਾ ਸ਼ਬਦ ਆ ਮਿਲਾਏ ਸਤਸੰਗਤ ਸਚਗੁਣ ਗਾਵਣੇ ਆ ਲੇਖਾ ਪੜ੍ਹੀਆ ਜੇ ਲੇਖੇ ਵਿੱਚ ਹੋਵਾ ਉਹ ਅਗਮ ਗੋਚਰ ਸ਼ਬਦ ਸੁਧ ਹੋਵੇ ਅਨ ਸੱਚ ਸ਼ਬਦ ਸਲਾਹੀ ਹਰ ਕੋਈ ਨਾ ਕੀਮਤ ਹੋਰ ਕੋਈ ਨਾ ਕੀਮਤ ਪਾਵਣੇ ਆ ਪੜ ਪੜ ਥਾਕੇ ਸ਼ਾਂਤ ਨੇ ਆਈ ਤ੍ਰਿਸ਼ਨਾ ਜਾਲੇ ਸੁਧ ਨਾ ਕਾਈ ਬਿਕ ਵਿਹਾਜਾਂ ਵਿਖੂ ਪਿਆਸੇ ਕੂੜ ਬੋਲ ਵੇਖਾਵਣੇ ਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਰਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤਾ ਮਨੇ ਅੰਤਰ ਗੁਰਪ੍ਰਸਾਦੀ ਪਾਵਣੇ ਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਨ ਰੂਪ ਵਰਤਾਂ ਸਭ ਤੇਰੇ ਮਰ ਮਰ ਜਮਾ ਫਿਰ ਭਵੇਂ ਕਢੇਰੇ ਤੂੰ ਏਕੋ ਨਿਚ ਲਗੁਕਾਰਾ ਗੁਰਮਤੀ ਬੂਝ ਬੁਝਾਵਣੇ ਆ ਹਉ ਵਾਰੀ ਜੀ ਉਹ ਵਾਰੀ ਰਾਮ ਨਾਮ ਮਨ ਵਸਾਵਣੇ ਤਿਸ ਰੂਪ ਨਾ ਰੇਖਿਆ ਵਰਨਾ ਕੋਈ ਗੁਰਮਤੀ ਆਪ ਬੁਝਾਵਣੇ ਆ ਰਹਾਉ ਸਭ ਏਕਾ ਜੋਤ ਜਾਣਾ ਜੇ ਕੋਈ ਸਤਿਗੁਰ ਸੇਵਿਆਂ ਪ੍ਰਗਟ ਹੋਈ ਗੁਪਤ ਪਰਗ ਵਰਤਾ ਸਭ ਤਾਂ ਹੀ ਜੋਤੀ ਜੋਤ ਮਿਲਾਵਣੇ ਆ ਤਿਸ਼ਨਾ ਅਗਲ ਜਲੈ ਸੰਸਾਰਾ ਲੋਭ ਅਮਾਨ ਲੋਭ ਅਪਮਾਨ ਬਹੁਤ ਅਹੰਕਾਰਾ ਮਰ ਮਰ ਜਾਮਨ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣੇ ਆ ਗੁਰ ਕਾ ਸ਼ਬਦ ਕੋ ਵਿਰਲਾ ਬੂਝਾ ਆ ਮਾਰੇ ਤਾਂ ਤ੍ਰਿਪਣ ਸੂਝਾ ਫਿਰ ਉਹ ਮਰਿਆ ਨਾ ਮਰਨਾ ਹੋਵੇ ਸਜੇ ਸੱਚ ਸਮਾਵਣੇ ਆ ਮਾਇਆ ਮੈਂ ਫਿਰ ਚੇਤਨਾ ਨਾਏ ਗੁਰ ਕਾ ਸ਼ਬਦ ਸਦਰਾਇਆ ਸਮਾਏ ਸੱਚ ਸਲਾਏ ਸਭ ਘਟ ਅੰਤਰ ਸੱਚੋ ਸੱਚ ਸੁਹਾਵਣੇ ਆ ਸੱਚ ਸਲਾਈ ਸਦਾ ਹਜੂਰੇ ਗੁਰ ਕਾ ਸ਼ਬਦ ਰਿਹਾ ਭਰਪੂਰੇ ਗੁਰਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਹੀ ਸੁਖ ਪਾਵਣੇ ਆ ਸੱਚ ਮਨ ਅੰਦਰ ਰਿਹਾ ਸਮਾਏ ਸਦਾ ਸੱਚ ਨਿਚ ਲਿਆਵੈ ਨਾ ਜਾਏ ਸੱਚੇ ਲਾਗੈ ਸੁਮਨ ਨਿਰਮਲ ਗੁਰਮਤੀ ਸੱਚ ਸਮਾਵਣੇ ਆ ਸੱਚ ਸਲਾਹੀ ਅਵਰ ਨਾ ਕੋਈ ਜੇ ਸੇਵਿਆ ਸਦਾ ਸੁਖੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣੇ ਆ
ਮਾਝ ਮਹੱਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋ ਸਭ ਮਾਏ ਸਮਾਣੀ, ਨਿਰਮਲ ਬਾਣੀ ਹਰ ਸਲਾਹੀ, ਜਬ ਹਰ ਨਿਰਮਲ ਮੈਲ ਗਵਾਵਣਿਆ। ਹਉ ਵਾਰੀ ਜੀਓ ਵਾਰੀ ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਓ। ਨਿਰਮਲ ਨਾਮ ਵਸਿਆ ਮਨ ਆਏ, ਮੰਤਰ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਤ ਸਾਚੇ ਕਿ ਨਿਰਮਲ ਨਾਦ ਵਜਾਵਣਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਮ ਹੋਆ ਤਿੱਥਾ ਮੋਹ ਨਾ ਮਾਇਆ, ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉਮੈ ਮੈਲ ਗੁਰ ਸ਼ਬਦੇ ਧੋਵੈ, ਨਿਰਮਲ ਵਾਜਿਆ ਅਨੁਤਨ ਬਾਣੀ ਦਰ ਸੱਚਾ ਸੁਭਾਅ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪਰੋਵੈ, ਨਿਰਮਲ ਨਾਮ ਲੱਗੇ ਵਡ ਭਾਗੀ, ਨਿਰਮਲ ਨਾਮ ਸੁਹਾਵਣਿਆ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨਬੂ ਹੈ, ਸੱਚ ਨਾਮ ਮਲਕਦੇ ਨਾ ਲਾਗੈ, ਮੁੱਖ ਉਜਲ ਸੱਚ ਕਰਾਵਣਿਆ। ਮਨ ਮੈਲਾ ਹੈ ਦੂਜਾ ਭਾਈ, ਮੈਲਾ ਚੌਕਾ ਮੈਲਾ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਮੈਲੇ ਨਿਰਮਲ ਸਭ ਹੁਕਮ ਸਮਾਏ, ਸੇ ਨਿਰਮਲ ਜੋ ਹਰ ਸਾਚੇ ਭਾਈ, ਨਾਨਕ ਨਾਮ ਵਸਿਆ ਮਨਿਆ ਤੋ ਗੁਰਮੁਖ ਮੈਲ ਚੁਕਾਵਣਿਆ। ਮਾਝ ਮਹੱਲਾ ਤੀਜਾ, ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ, ਨਿਰਮਲ ਮੇਰੀ ਮਨਸਾ ਮਨ, ਉਜਲ ਸਦਾ ਮੁਖ ਸੋਹੈ ਅਤ ਉਜਲ ਨਾਮ ਤੇ ਆਵਣਿਆ। ਹਾਂ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹੇ ਨੇ ਰਾਤੀ, ਗੋਬਿੰਦ ਗੁਣ ਸ਼ਬਦ ਸੁਹਾਵਣਿਆ, ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ। ਗੋਬਿੰਦ ਗਾਵੈ ਸਹਿ ਸਵਾਏ, ਗੁਰ ਕਹਿ ਭਾਈ ਉਜਲ ਹਉਮੈ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ। ਮਨੁਆ ਨਾਚੈ ਭਗਤ ਰੜਾਏ, ਗੁਰ ਕਾ ਸ਼ਬਦ ਮਨੈ ਮਨ ਮਿਲਾਏ, ਸੱਚਾ ਤਾਰ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਰਤ ਕਰਾਵਣਿਆ। ਉੱਚਾ ਕੂਕੇ ਤਨੇ ਪਛਾੜੇ, ਮਾਇਆ ਮੋਹ ਜੋਇਆ ਜਮਕਾਲੇ, ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਾਪਟ ਦੁੱਖ ਪਾਵਣਿਆ। ਗੁਰਮੁਖ ਭਗਤ ਜਾਂ ਆਪ ਕਰਾਏ, ਤਨ ਮਨ ਰਾਤਾ ਸਹਿ ਸੁਭਾਏ, ਬਾਣੀ ਵਜੈ ਸ਼ਬਦ ਵਜਾਏ, ਗੁਰਮੁਖ ਭਗਤ ਥਾਏ ਪਾਵਣਿਆ। ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜਬੰਧ ਨਾਚਾ, ਦੂਜਾ ਭਾਈ ਦੁੱਖ ਪਾਵਣਿਆ। ਜਿਸ ਅੰਤਰ ਪ੍ਰੀਤ ਲੱਗਾ ਸੋ ਮੁਕਤਾ, ਇੰਦਰੀ ਵਸ ਸੰਜਮ ਯੁਗਤਾ, ਗੁਰ ਕਾ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵਣਿਆ। ਗੁਰਮੁਖ ਭਗਤ ਜੋ ਚਾਰੇ ਹੋਈ, ਹੋਰ ਭਗਤ ਨਾ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਇਆ, ਗੁਰ ਚਰਨੀ ਚਿੱਤ ਲਾਵਣਿਆ। ਮਾਝ ਮਹੱਲਾ ਤੀਜਾ, ਸੱਚਾ ਸੇਵੀ ਸੱਚ ਲਾਹੀ, ਸੱਚਾ ਨਾਇ ਦੁੱਖ ਕਵੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ। ਹਾਂ ਵਾਰੀ ਜੀਓ ਵਾਰੀ ਸੁਖ ਸਹਿ ਸਮਾਧ ਲਗਾਵਣਿਆ, ਜੋ ਹਰ ਸੇਵੈ ਸੇ ਸਦਾ ਸੋਹੈ, ਸੋਭਾ ਸੁਰਤ ਸੁਹਾਵਣਿਆ ਰਹਾ। ਸਭ ਕੋ ਤੇਰਾ ਭਗਤ ਹਾਏ, ਸਹੀ ਭਗਤ ਤੇਰਾ ਮਨ ਭਾਏ, ਸੱਚੀ ਬਾਣੀ ਸੱਚ ਬਾਣੀ ਤੁਧਾ ਸਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਸੱਚ ਬਾਣੀ ਤੁਧਾ ਸਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰਿਓ ਤੇਰਾ, ਗੁਰ ਹੁਮਿਲਾ ਤਾਂ ਚੁੱਕਾ ਫੇਰਾ, ਜਾਂ ਤੂੰ ਭਾਵੈ ਤਾਂ ਨਾਏ ਰਚਾਵੈ, ਤੂੰ ਆਪੇ ਨਾਉ ਜ ਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਹਰ ਇੱਕ ਸੁਖ ਸਾ ਮੋਹ ਗਵਾਇਆ, ਇੱਕ ਸਿਉਂ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ। ਭਗਤ ਰੰਗ ਰਾਤੇ ਸਦਾ ਤੇਰਾ ਚਾਏ, ਨੌਨਿਤ ਨਾਮ ਮਰਸਿਆ ਮਨੇ ਆਏ, ਪੂਰਾ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾਵਣਿਆ। ਤੂੰ ਦਇਆਲ ਸਦਾ ਸੁਖਦਾਤਾ, ਤੂੰ ਆਪੇ ਮੇਲੇ ਗੁਰਮੁਖ ਜਾਤਾ, ਤੂੰ ਆਪੇ ਦੇਵੈ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਧ ਸਾ ਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਇੱਕ ਸਿਉ ਮਨ ਰਹਿ ਸਮਾਏ, ਮਨ ਮੰਨਿਆ ਮਨੇ ਮਿਲਾਵਣਿਆ। ਗੁਰਮੁਖ ਹੋਵੈ ਸੋ ਸਾ ਲਾਹੇ, ਸਾਚੇ ਠਾਕੁਰ ਵੇ ਪ੍ਰਵਾਹੇ, ਨਾਨਕ ਨਾਮ ਵਸਿਆ ਮਨੇ ਅੰਤਰ, ਗੁਰ ਸ਼ਬਦੀ ਹਰ ਮਿਲਾਵਣਿਆ। ਮਾਝ ਮਹੱਲਾ ਤੀਜਾ, ਤੇਰੇ ਭਗਤ ਸੋਹੈ ਸਾਚਾ ਦਰਬਾਰੇ, ਗੁਰ ਕਾ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਾ ਗੁਣੀ ਸਮਾਵਣੇ ਹਨ। ਹਾਂ ਵਾਰੀ ਜੀਓ ਵਾਰੀ ਨਾਮ ਸੁਣ ਮਨ ਵਸਾਵਣਿਆ, ਹਰ ਜੀਓ ਸੱਚਾ ਉੱਚੋ ਉੱਚਾ, ਹਉ ਮੈਂ ਮਾਰ ਮਿਲਾਵਣਿਆ ਰਹਾਉ। ਹਰ ਜੀਓ ਸਾਚਾ ਸਾਚੀ ਨਾਹੀ, ਗੁਰ ਪ੍ਰਸਾਦੀ ਕਿਸੇ ਮਿਲਾਈ, ਗੁਰ ਸ਼ਬਦ ਮਿਲਿਆ ਸੇ ਵਿਛੜੇ ਨਾਹੀ, ਸਹਿਜੇ ਸੱਚ ਸਮਾਵਣਿਆ। ਤੁਝ ਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖਣ ਜਾਣਾ, ਸੋ ਇਹ ਆਪੇ ਕਰੇ ਕਰਾਏ, ਕਰਤਾ ਗੁਰਮਤ ਆਪ ਮਿਲਾਵਣਿਆ। ਕਾਮਣ ਗੁਣਵੰਤੀ ਹਰ ਪਾਏ, ਭੈ ਭਾਈ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ। ਸ਼ਬਦ ਵਿਸਾਰ ਤੇਰਾ ਡੋਰ ਨਾ ਡਾਉ, ਭ੍ਰਮ ਭੂਲੇ ਜਾਂ ਸੁਝਾਂ ਕਰ ਕਾਉਂ, ਹਲਤ ਪਲਤ ਨੀ ਦੋਵੇਂ ਗਵਾਏ, ਦੁੱਖੇ ਦੁੱਖ ਵਿਹਾਵਣਿਆ। ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜਾ ਭਾਈ ਸੁਖ ਪਾਏ ਨਾ ਕੋਈ, ਕੂੜ ਲਿਖਾਂ ਤਾਂ ਕੂੜ ਕਮਾਵੈ, ਜਲ ਜਾਵਾਂ ਕੂੜ ਚਿੱਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖਿਆ ਵਿਚਾਰ, ਸੇ ਜਨ ਸੱਚੇ ਪਾਵੈ ਮੋਖ ਦੁਆਰਾ, ਸੱਚ ਕਾਗਦ ਕਲਮ ਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖਾ, ਗੁਰ ਪ੍ਰਸਾਦੀ ਮਿਲਿਆ ਸੋਈ ਜਨ ਲੇਖਾ, ਨਾਨਕ ਨਾਮ ਮਿਲਿਆ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ, ਮਨ ਨਿਰਮਲ ਅੰਦਰ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜੀਓ ਵਾਰੀ ਆਪ ਭਗਤ ਕਰਨੇ ਅਵਰਾਂ ਭਗਤ ਕਰਾਵਣਿਆ, ਤਿੰਨਾਂ ਭਗਤ ਜਨਾ ਕਹੋ ਸਦ ਨਮਸਕਾਰ ਕੀਜਾ, ਜੋ ਅਣਦਿਨ ਹਰ ਗੁਣ ਗਾਵਣਿਆ ਰਹਾਉ। ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰਾ ਲਾਏ, ਪੂਰਾ ਭਾਵ ਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੈ ਤਾਂ ਕਿਸ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਗੁਆਵੈ ਮੁਕਤ ਨ ਪਾਏ, ਦਿਸੰਤਰ ਭਾਵੈ ਦੂਜਾ ਭਾਈ ਖੁਆਏ, ਬਿਰਤਾ ਜਨਮ ਗੁਆਇਆ, ਕਪਟੀ ਬਿਨ ਸ਼ਬਦਾਂ ਦੇ ਪਾਵਣਿਆ। ਧਾਵਤ ਰਾਖਾ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ, ਸਤਿਗੁਰੇ ਆਪੇ ਮੇਲ ਮਿਲਾਏ, ਮੇਰ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਬਲ ਪਾਏ, ਦੂਜਾ ਭਾਈ ਬਿਰਥਾ ਜਨਮ ਗੁਆਏ, ਆਪ ਡੁੱਬੇ ਸਗਲੇ ਕੁੱਲ ਡੁੱਬੇ, ਕੂੜ ਬੋਲ ਵੇ ਖਾਵਣਿਆ।
इस तन में मन को गुरमुख देखा भाई भगत जा हम सोखा सिद्ध साधक मोहन धारी रहे लेवलाए तिन पी तन में मन ना दिखावणे आप कराए करता सोई होर के करे कीता क्या होई नानक जिस नाम देवै सो लेवै नामो मन वसावणे माज महला तीजा इस गुफा में माज महला तीजा इस गुफा में खुट भंडारा तिस बच्चा हर अलख पारा आपे गुप्त प्रगट है आपे गुर शब्द ही आप बजावणे हो वारी जीओ वारी अमृत नाम मन वसावणे अमृत नाम महारस मीठा गुरमती अमृत पिया बने रहो हो मैं मार बजर कपाट खुलाया नाम बोलो गुर शब्द ही पाया बिन शब्द नाम न पाए कोई गुर कृपा मन वसावणे गुर ज्ञान अंजर सच नेत्री पाया अंतर चानन अज्ञान अंधेर गवाया ज्योति ज्योत मिली मन माने हर तर शोभा पावणे शरीरों पालन को बाहर जाए नाम न लह बहुत विकार दुख पाए मन मुख अंधे सूजा नाई फिर घिरया है गुरमुख वत पावणे गुर प्रसादी सचा हर पाए मंत्र वेखे होमा मैल जाए बै सुतान सदर गुण गावे सचा शब्द समावणे नौंदर ठाके धावत रहाए दसवें निज करवासा पाए उत्थे अनाथ शब्द बजे दिन राति गुरमती शब्द सुनावणे बिन शब्द अंतरिया नेरा नाम असल है ना चूका वेरा सतगुर हथ कुंजी होर तर खुल ना ही गुर पूरा भाग मिलावणे गोत प्रगट तू सबनी थाई गुर प्रसादी मिल सोजी पाई नानक नाम सुलाए सदा तू गुरमुख मन वसावणे माज महला तीजा गुरमुख मिले मिलाए आपे कालना जो है दुखना संताप है हम मार बंधन सब तोड़ा गुरमुख शब्द सुहावणे हो वारी जियो वारी हर हर नाम सुहावणे गुरमुख गावा गुरमुख नाचा हर सेती चित लावणे रहाओ गुरमुख जिया मेरा प्रवाण अर्जन छीजा शब्द बिछाण गुरमुख मरा न काल न खाए गुरमुख सच समावणे गुरमुख हर दर शोभा पाए गुरमुख विचों आप गुआए आप तरह सकले आप तरह कुल सकले तारे गुरमुख जन्म सुवारणे गुरमुख तो कदे न लगा शरीर गुरमुख होमै चूका पीर गुरमुख मन निर्मल फिर मैल न लागा गुरमुख शब्द सह समावणे गुरमुख मन निर्मल फिर मैल न लागा गुरमुख सह समावणे गुरमुख नाम मिलया वड्याए गुरमुख गुण गावै शोभा पाई सदा आनंद रहै दिन राति गुरमुख शब्द करावणे गुरमुख अंधन शब्द राता गुरमुख जुग चारे है जाता गुरमुख गुण गावै सदा निर्मल शब्द भगत करावणे वाहिगुरु है अंध अंधरा जमकाल गठे करें पुकारा अंध रोगी बिष्टा के कीड़े बिष्टा में दुख पावणे गुरमुख आपे करे कराए गुरमुख हिरदा बूठा आप आए नानक नाम मिले वड्याई पूरे गुरते पावणे माज महला तीजा एका जो जो था श्रीरा शब्द खाए सतगुर पूरा आपे फर्क की तुन घटे अंतर आपे बणत बनावणे हो वारी जियो वारी हर सच्चे के गुण गावणे वाहिगुरु को सहज न पाए गुरमुख सहज समावणे रहो तू आपे सोहा आपे जग मोह तू आपे नदरी जगत परोवै तू आपे दुख सुख देवै करते गुरमुख हर दे खावणे आपे करता करे कराए आपे शब्द गुर मन वसाए शब्द उपजाए अमृत बाणी गुरमुख आक सुनावणे आपे करता आपे भुगता बंधन तोड़े सदा है मुक्ता सदा मुक्त आपे है सच्चा आपे लख लखावणे आपे माया आपे छाया आपे मोसम जगत पाया आपे गुणदाता गुण गावे आपे आक सुनावणे आपे करे कराए आपे आपे थापो थापे आपे तो ते बाहर कछु ना होवे तू आपे कर लावणे आपे मारे आप जीवाए आपे मेले मेल मलाए सेवा ते सदा सुख पाया गुरमुख सहज समावणे आपे ऊंचा ऊंचो होई जिस आप खाले सुवेखा कोई नानक नाम वसै घटे अंतर आपे वेख विखालणे माज महला तीजा मेरा प्रभु भरपूर रहा सब थाई गुर प्रसादी घर ही मैं पाई सदा सरेवी एक मन ताई गुरमुख सहज समावणे हो वारी जियो वारी जग जीवन मन वसावणे हर जग जीवन निर्भो दाता गुरमत सह समावणे रहो घर मैं धरती धौल पताला घर ही मैं प्रीतम सदा है बाला सदा आनंद रह सुखदाता गुरमत सह समावणे काया अंदर हो मैं मेरा जमण मरना चूका बेरा गुरमुख होवै सो होमै मारा सचो गुरमुख होए सो होमै मारे सचो साहित आवणे काया इंद्र पाप पुन दो भाई दो मिलकर सिरट पाई दोवें मार जाए एक घर आवा गुरमत सह समावणे घर भी माए दूजा भाई अनेरा चानण होवा छोड़ा होमा मेरा प्रगट शब्द है सुखदाता अंधे नाम ते आवणे अंतर ज्योत प्रगट पासारा गुरसाखी मिटिया अंधारा कमल विकास सदा सुख पाया ज्योति ज्योत मिलावणे अंदर महल रत्नी भरे भंडारा गुरु पाए नाम पारा गुरमुख वणजे सदा वपारी लाहा नाम सद पावणे आपे वस राखा आपे दे गुरमुख वण जा कही के नानक जिस नत करे सो पाए कर कृपा मन वसावणे माज महला तीजा हरे आपे मेले सेव कराए गुर का शब्द भाव दूजा जाए हर निर्मल सदा गुणदाता हर गुण मैं आप समावणे हो वारी जियो वारी सच सचा हिरदा वसावणे सचा नाम सदा है निर्मल गुर शब्द ही मन वसावणे रहो आपे गुरदाता करम विदाता सेवक सेवा गुरमुख हर जाता अमृत नाम सदा जन सोह गुरमत हर रस पावणे इस गुफा में एक थान सुहाया पूरा गुर हम भरम चुकाया अंत नाम सुलायन रंग राते गुर कृपा ते पावणे गुर का शब्द गुहा विचारे नाम निरंजन अंतर वसा मुरारे हर गुण गावे शब्द सुहाए मिल प्रीतम सुख पावणे
जम जग आति दूजा भाए कर लाए नावों भूले दे सजाए कड़ी मोत का लेखा लेवे रतियों मासा तोल कढ़ावणे आ कई जड़ा पर चेते नाही दूजा मुठी रोवै ताही खरी कुआले कुरूप लखणी सुपरै पिर नहीं पावणे आ कई जड़ा पर मन वसाया पूरा गुर हदूर दिखाया कावण पिर राख्या कंठ लाए शब्द पिर रावै से सुहावणे आ आपे देवै सद बुलाए अपना नाव मन वसाए नानक नाम मिलै वड़ाई अंधन सदा गुण गावणे आ माज महला तीजा ਉਤਮ ਜਨ ਸਥਾਨ ਹੈ ਵਾਸਾ ਸਵਰ ਸੇਵਾ ਘਰ ਮਾਏ ਉਦਾਸਾ ਹਰ ਰੰਗ ਰਹਿ ਸਦਾ ਰੰਗ ਰਾਤੇ ਹਰਸ ਮਨ ਤ੍ਰਿਪਤਾ ਬਣੇ ਆ ਹਾਂ ਵਾਰੀ ਜੀ ਉਹ ਵਾਰੀ ਪੜ ਬੁਝ ਮਨ ਸਾਹਮਣੇ ਆ ਗੁਰਮ ਪੜਿਆ ਹਰ ਨਾਮ ਸਲਾਹ ਦਰ ਸੱਚਾ ਸੋਭਾ ਪਾਵਣਿਆ ਰਾਵ ਅਲੱਖ ਪਿਓ ਰਹਿ ਸਮਾਏ ਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤੇ ਸਤਿਗੁਰ ਭੇਟਾ ਨਦਰੀ ਮੇਲ ਮਿਲਾ ਬਣਿਆ ਦੂਜਾ ਪਾਏ ਪੜਿਆ ਨੇ ਬੂਜਾ ਤ੍ਰਿਵਤ ਮਾਇਆ ਕਾਰਨ ਦੂਜਾ ਤ੍ਰਿਵਤ ਮਨ ਟੂਟਾ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾ ਬਣਿਆ ਇਹ ਮਨ ਚਾਂਚਲ ਵਸਨਾ ਆਵੈ ਤੂੰ ਲਾਗਾ ਦੇ ਦਿਸਤਾਵੈ ਬਿਖਾ ਕੀੜਾ ਬਿਖਮੈ ਰਾਤਾ ਬਿਖੇ ਮਾਏ ਪਚਾਵਣਿਆ ਹਾਂ ਹਾਂ ਕਰੇ ਤੈ ਆਪ ਜਨਾਏ ਬਹੁ ਕਰਮ ਕਰੇ ਕਿਸ ਥਾਂ ਨਾ ਪਾਏ ਤੁਸੀਂ ਤੇ ਬਾਹਰ ਕਿਛ ਨਾ ਹੋਵੇ ਬਖਸ਼ੇ ਸਭ ਤੋਂ ਹਾਮਣਿਆ ਉਪਜਾ ਪਚਾ ਹਰ ਬੂਜਾ ਨਾਹੀ ਅੰਧਨ ਦੂਜਾ ਭਾਏ ਫਿਰਾਈ ਮਨ ਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਫਿਰ ਪ੍ਰਦੇਸ਼ ਸ਼ਿੰਗਾਰ ਬਣਾਏ ਮਨ ਮੁਖ ਅੰਧ ਐਸੇ ਕਰਮ ਕਮਾਏ ਹਲਤਨਾ ਸੁਭਾ ਪਲਤਨਾ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੇ ਵਿਰਲਾ ਜਾਤਾ ਪੂਰੇ ਗੁਰ ਕਾ ਸ਼ਬਦ ਪਛਾਤਾ ਅੰਧਨ ਭਗਤ ਕਰੇ ਦਿਨ ਰਾਤੀ ਸਹਿਜੇ ਸੁਖ ਪਾਵਣੇ ਆ ਸਮਾਂ ਵਰਤਾ ਏਕੋ ਸੋਈ ਗੁਰਮੁਖ ਵੇਲਾ ਬੂਝਾ ਕੋਈ ਨਾਨਕ ਨਾਮ ਰਤੇ ਜਨ ਸੋ ਹੈ ਕਰ ਕਿਰਪਾ ਆਪ ਮਿਲਾਵਣੇ ਆ ਮਾਜ ਮਹੱਲਾ ਤੀਜਾ ਮਨਮ ਪੜਾ ਪੰਡਿਤ ਕਹਾਵੈ ਦੂਜਾ ਭਾਈ ਮਹਾਂ ਦੁਖ ਪਾਵੈ ਵਿਖਿਆ ਮਾਤੇ ਕੇ ਸੂਜਾ ਨਾਹੀ ਫਿਰ ਜੂਨੀ ਆਵਣੇ ਆ ਹਾਂ ਵਾਰੀ ਜੀ ਉਹ ਵਾਰੀ ਹਮੈ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਸਹਿਜ ਪੀ ਆਵਣੇ ਆ ਰਹਾਉ ਵੇਦ ਪੜਿਆ ਰਸ ਨਹੀਂ ਆਇਆ ਵਾਦ ਵਿਖਾਉਣਾ ਮੋਹੇ ਮਾਇਆ ਗਿਆਨ ਮਤੀ ਸਦਾ ਦਿਆਰਾ ਗੁਰਮ ਬੂਝ ਹਰਗਾਵਣੇ ਆ ਉਹ ਕਦੋਂ ਕਦੀਆ ਸ਼ਬਦ ਹਾਵੈ ਗੁਰਮਤੀ ਮਨ ਸੱਚੋ ਭਾਵੈ ਸੱਚੋ ਸੱਚ ਰਵੈ ਦਿਨ ਰਾਤੀ ਇਹ ਮਨ ਸੱਚ ਰੰਗਾਵਣੇ ਆ ਜੋ ਸੱਚ ਰਤੇ ਤਿੰਨ ਸੱਚੋ ਭਾਵੈ ਆਪੇ ਦੇ ਨਾ ਪੁੱਛੋ ਤਾਵੈ ਗੁਰ ਕਾ ਸ਼ਬਦ ਸੁਜਾਤਾ ਮਿਲ ਸੱਚੇ ਸੁਖ ਪਾਵਣੇ ਆ ਕੂੜ ਕੁ ਸੱਤ ਨਾ ਮੈਲ ਨਾ ਲਾਗੈ ਗੁਰ ਪ੍ਰਸਾਦੀ ਅੰਧਨ ਜਾਗੈ ਨਿਰਮਲ ਨਾਮ ਸਕਟ ਪੀਤਰ ਜੋਤੀ ਜੋਤ ਮਿਲਾਵਣੇ ਆ ਤ੍ਰੈ ਗੁਣ ਪੜੈ ਹਰ ਤੱਤ ਨਾ ਜਾਣੈ ਮਨ ਭੂਲੇ ਮਨ ਤ੍ਰੈ ਗੁਣ ਪੜੈ ਹਰ ਤੱਤ ਨਾ ਜਾਣਾ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣਾ ਮੋਹ ਵਿਆਪੇ ਕੇ ਸੂਜੈ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰਾ ਤ੍ਰਿਵਿਦ ਮਾਇਆ ਮਨ ਖੁਨਾ ਬੂਝਿਆ ਦੂਜਾ ਭਾਇਆ ਤ੍ਰੈ ਗੁਣ ਪੜਿਆ ਹਰ ਇੱਕ ਨਾ ਜਾਣਾ ਬਿਨ ਬੂਝੇ ਦੁੱਖ ਪਾਵਣਿਆ ਜਾਂ ਤਿਸ ਭਾਵੈ ਤਾਂ ਆਮ ਮਿਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਵੈ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣੇ ਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣਾ ਪੰਡਿਤ ਹੋਈ ਆਹ ਤਰ੍ਹਾਂ ਸਗਲੀ ਕੁਲ ਤਾਰਾ ਹਰ ਨਾਮ ਮਨ ਵਸਾਵਣੇ ਆ ਹਾਂ ਵਾਰੀ ਜੀ ਉਹ ਵਾਰੀ ਹਰ ਚੱਕ ਸਾਧ ਪਾਵਣੇ ਆ ਹਰ ਰਸ ਚੱਕਾਂ ਸੀ ਜਾਂ ਨਿਰਮਲ ਨਿਰਮਲ ਨਾਮ ਤੇ ਆਵਣੇ ਆ ਰਹੋ ਸੋ ਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋਮੈ ਮਾਰੇ ਨਾਮ ਪਦਾਰ ਨਾਨਿਤ ਪਾਏ ਤ੍ਰੈਗੁਣ ਮੇਟ ਸਮਾਵਣੇ ਆ ਹੋਮੈ ਕਰਾ ਨੇ ਕਰਮੀ ਨਾ ਹੋਵੈ ਗੁਰ ਪ੍ਰਸਾਦੀ ਹੋਮੈ ਖੋਵੈ ਅੰਤਰ ਵੇਗ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣੇ ਆ ਹਰ ਸਤ ਸਾਗਰ ਨਿਰਮਲ ਸੋਈ ਸੰਤ ਚੁਕਾ ਨਿਤ ਗੁਰਮੁਖ ਹੋਈ ਇਸ਼ਨਾਨ ਕਰੈ ਸਦਾ ਦਿਨ ਰਾਤੀ ਹੋਮੈ ਮੈਲ ਚੁਕਾਵਣੇ ਆ ਨਿਰਮਲ ਹਾਂਸਾ ਪ੍ਰੇਮ ਪਿਆਰ ਹਰ ਸਰਵਸਾ ਹੋਮੈ ਮਾਰ ਅਨੰਤ ਪ੍ਰੀਤ ਸੱਚੈ ਹਰ ਸਰਵਸਾ ਪਾਵਣੇ ਆ ਮਨਮੁਖ ਸਦਾ ਬਗ ਮੈਲਾ ਹੋਮੈ ਮਿਲਦਾਈ ਇਸ਼ਨਾਨ ਕਰੈ ਪਰ ਮੈਲ ਨਾ ਜਾਏ ਜੀਤ ਮਰਾ ਗੁਰ ਸ਼ਬਦ ਵਿਚਾਰਾ ਹੋਮੈ ਮੈਲ ਚੁਕਾਵਣੇ ਆ ਰਤਨ ਪਦਾਰਥ ਘਰ ਤੇ ਪਾਇਆ ਪੂਰਾ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆ ਦਿਆਰਾ ਘਟ ਚਾਨਣੇ ਆਪ ਪਛਾਣਨੇ ਆ ਆਪ ਪਾਏ ਤਾਂ ਆਪੇ ਵੇਖਿਆ ਸਤਿਗੁਰ ਸੇਵਾ ਜੁਜਨ ਲੇਖਾ ਨਾਨਕ ਨਾਮ ਵਸੈ ਘਟੇ ਅੰਤਰ ਗੁਰ ਕਿਰਪਾ ਦੀ ਪਾਵਣੇ ਆ ਮਾਜ ਮਹੱਲਾ ਤੀਜਾ ਮਾਇਆ ਮੋਹ ਜਗ ਸਮਾਇਆ ਤ੍ਰੈਗੁਣ ਦੀ ਸਹਿ ਮੋਹੇ ਮਾਇਆ ਗੁਰਪ੍ਰਸਾਦੀ ਕੋ ਬਿਰਲਾ ਬੂਜਾ ਚੌਥਾ ਪਦ ਲੇ ਬੁਲਾਵਣੇ ਆ ਹਾਂ ਵਾਰੀ ਜੀ ਉਹ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉਂ ਚਿਤਲਾਏ ਹਰ ਧਰਮੇਲੀ ਸੋਭਾ ਪਾਵਣਿਆ ਰਹੋ ਦੇਵੀ ਦੇਵਾ ਮੂਲ ਹੈ ਮਾਇਆ ਸਿਮਰ ਸਾਧ ਜਨ ਪਾਇਆ ਕਾਮ ਕਰੋ ਪਥਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨੇ ਕਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਸ ਸੰਜਮ ਸੱਚ ਕਮਾਵੈ ਗੁਰਪੂਰਾ ਨਾਮ ਤੇ ਆਵਣਿਆ ਕਈ ਜਿਹੜਾ ਧਨ ਭਰਮ ਭੁਲਾਣੀ ਦੂਜਾ ਲਾਗੀ ਫਿਰ ਪਛਤਾਣੀ ਹਲ ਦੂਜਾ ਲਾਗੀ ਫਿਰ ਪਛੋ ਤਾਣੀ ਹਲਤ ਪਲ ਦੋਵੈ ਗਵਾਏ ਸੁਪਨਾ ਸੁੱਖ ਨਾ ਪਾਵਣੇ ਆ ਕਈ ਜਿਹੜਾ ਤਨ ਕੰਨ ਸੰਭਾਲੇ ਗੁਰਪ੍ਰਸਾਦੀ ਵੇਖਾ ਨਾਲੇ ਫਿਰ ਕੈਸਾ ਜਰਾਇਆ ਰੰਗਰਾਤੀ ਸ਼ਬਦ ਸ਼ਿੰਗਾਰ ਬਣਾਵਣੇ ਆ ਸਭਰੋ ਜਨਮ ਜਨ ਸਤਿਗੁਰ ਪਾਇਆ ਦੂਜਾ ਭਾਗੁਰ ਸ਼ਬਦ ਲਾਇਆ ਏਕੋ ਰਵ ਰਿਆ ਕਢੇ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣੇ ਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਾਇਆ ਮਨਮੁਖ ਨਾਮ ਚੇਤਨਾ ਆਵੇ ਬਿਨ ਆਵੇ ਬਹੁਤ ਦੁੱਖ ਪਾਵਣੇ ਆ ਜਿਨ ਸ਼ੇਠ ਸਾਜੀ ਸੋਈ ਜਾਣਾ ਆਪੇ ਮੇਲਾ ਸ਼ਬਦ ਵਿਛਾਣਾ ਨਾਨਕ ਨਾਮ ਮਿਲਿਆ ਤਿੰਨ ਜਨ ਕਹੋ ਜਿਨ ਤੁਰਮਸਤਕ ਲੇਖ ਲਿਖਾਵਣੇ ਆ ਮਾਜ ਮਹੱਲਾ ਚੌਥਾ ਆਦਿ ਪੁਰਖ ਪਰੰਪਰੇ ਆਪੇ ਆਪੇ ਥਾਪੇ ਥਾਪੋ ਥਾਪੇ ਸਮੇਂ ਵਰਤਾ ਏਕੋ ਸੋਈ ਗੁਰਮੁਖ ਸੁਭਾ ਪਾਵਣੇ ਆ ਹਾਂ ਵਾਰੀ ਜੀ ਉਹ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤੇ ਸਾਨੂੰ ਰੂਪ ਨਾ ਦੇਖਿਆ ਘੜ ਘੜ ਦੇਖਿਆ ਗੁਰਮੁਖ ਲੱਖ ਲਖਾਵਣਿਆ ਰਹੋ ਤੂੰ ਦਇਆਲ ਕਿਰਪਾਲ ਪ੍ਰਸੋਈ ਤੁਸੀਂ ਦੂਜਾ ਆਵਨ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣੇ ਆ ਤੂੰ ਆਪੇ ਸੱਚਾ ਸਿਰਜਣ ਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲਿਆ ਮਨ ਭੀਜਿਆ ਸਹਿ ਸਮਾਧ ਲਗਾਵਣੇ ਆ
ਅੰਜਨ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣੇ ਆ ਅਗੂੰ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲੈ ਮਿਲਾਈ ਪੂਰਾ ਗੁਰ ਕਾ ਸ਼ਬਦ ਆਈ ਆ ਸ਼ਬਦ ਸੇਵ ਸੁਖ ਪਾਵਣੇ ਆ ਰਸਨਾ ਗੁਣਮਤੀ ਗੁਣ ਗਾਵਾ ਨਾਮ ਸਲਾਹੇ ਸੱਚੇ ਪਾਵਾ ਗੁਰਮੁਖ ਸਦਾ ਰਾਇ ਰੰਗੜਾਤੀ ਮਿਲ ਸੱਚੇ ਸੁਭਾਅ ਪਾਵਣੇ ਆ ਮਰਮੁਖ ਕਰਮ ਕਰੇ ਹੰਕਾਰੀ ਜੂਏ ਜਨਮ ਸੁਬਾਜੀ ਹਾਰੀ ਅੰਤਰ ਲਹੂ ਮਾਂ ਗੁਬਾਰਾ ਫਿਰ ਫਿਰ ਆਵਣ ਜਾਵਣੇ ਆ ਆਪੇ ਕਰਤਾ ਦੇ ਵਡਿਆਈ ਜਿਨ ਕਹੋ ਆਪ ਲਿਖ ਤੁਰ ਪਾਈ ਨਾਨਕ ਨਾਮ ਮਿਲੇ ਪੋ ਭੰਜਨ ਗੁਰ ਸ਼ਾਦੀ ਸੁਖ ਪਾਵਣੇ ਆ ਮਾਝ ਮਹੱਲਾ ਪੰਜਵਾਂ ਘਰ ਪਹਿਲਾਂ ਅੰਤਰ ਲੱਖ ਨਜਾਈ ਲਖਿਆ ਨਾਮ ਰਤਨ ਲਾ ਗੁਜਾ ਰੱਖਿਆ ਗੂੰ ਗੋਚਰ ਸਭ ਤੇ ਉੱਚਾ ਗੁਰ ਕਾ ਸ਼ਬਦ ਲਿਖਾਵਣੇ ਆ ਹਾਂ ਵਾਰੀ ਜੀਓ ਵਾਰੀ ਕਲ ਮੈਂ ਨਾਮ ਸੁਣਾਵਣੇ ਆ ਸੰਤ ਪਿਆਰੇ ਸੱਚਾ ਧਾਰੇ ਵਡਭਾਗੀ ਦਰਸ਼ਨ ਪਾਵਣੇ ਆ ਰਹਾਉ ਸਾਧ ਕੁਸਿਧ ਜਿਸਾ ਕਹੋ ਫਿਰਦੇ ਬ੍ਰਹਮ ਇੰਦਰ ਧਿਆਏ ਨੇ ਹਿਰਦੇ ਕੋਟ ਤੇ ਤੀਸਾ ਖੋ ਜਾ ਤਾ ਕਹੋ ਗੁਰਮਿਲ ਹਿਰਦਾ ਗਾਵਣੇ ਆ ਆੜ ਪੈਰ ਤੋਂ ਜਾਪੇ ਪਵਨਾ ਧਰਤੀ ਸੇਵਕ ਪਾਵਕ ਚਰਣਾ ਧਰਤੀ ਸੇਵਕ ਪਾਇਕ ਚਰਣਾ ਖਾਣੀ ਬਾਣੀ ਸਰਵ ਨਿਵਾਸੀ ਸਭਨਾ ਕਵਨ ਭਾਵਣੇ ਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕਾ ਸ਼ਬਦ ਸੰਜਾਪੈ ਜਿਨ ਪੀਆ ਸਹੀ ਤ੍ਰਿਪਤਾ ਸੇ ਸੱਚੇ ਸਾਚੇ ਉਗਾਵਣੇ ਆ ਤਿਸ ਕਰ ਸਹਿਜਾ ਸੋਈ ਸੋਹਿਲਾ ਅੰਤ ਵਿਨੋਦ ਕਰੇ ਸਤਕੇਲਾ ਸੋਤਨ ਮੰਤਾ ਸੁਬੜ ਸ਼ਾਹਾਂ ਜੋ ਗੁਰ ਚਰਣੀ ਮਨ ਲਾਵਣੇ ਆ ਪਹਿਲੋਂ ਦੇਤਾ ਰਿਜਕ ਸਮਾਹਾ ਪਿੱਛੋਂ ਦੇਤਾ ਜਾਂਦਾ ਪਾ ਤੂੰ ਜੇਵੜ ਦਾਤਾ ਵਰਨਾ ਸਵਾਮੀ ਲਵੈ ਨਾ ਕੋਈ ਲਾਵਣੇ ਆ ਜਿਸ ਤੋਂ ਤੁਠਾ ਸੋ ਤੋ ਧਿਆਏ ਸਾਜਨਾ ਕਉ ਮੰਤਰ ਕਮਾਏ ਆਪ ਤਰਾ ਸਗਲੇ ਕੁਲ ਤਾਰੇ ਤਿਸ ਦਰਗਾਹ ਠਾਕ ਨਾ ਪਾਵਣੇ ਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਤੂੰ ਉੱਚੋ ਉੱਚਾ ਹੋ ਕੁਰਬਾਣੀ ਤੇਰਾ ਵੰਜਾ ਨਾਨਕ ਦਾਸ ਦਸਾਵਣੇ ਮਾਜ ਮਹੱਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੋਗਤਾ ਕੌਣ ਸੋ ਗਿਆਨੀ ਕੌਣ ਸੋ ਮੁਕਤਾ ਕੌਣ ਸੋ ਗਿਣਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਉ ਕਿਨਵਿਧ ਵਾਧਾ ਕਿਨਵਿਧ ਝੂਟਾ ਕਿਨਵਿਧ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਦੇ ਕਰਮਾ ਕੌਣ ਸੁਖਾਇਆ ਕਹਾਏ ਜੀਉ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਵੇਮੁਖੀਆ ਕਿਨਵਿਧ ਮਿਲੀਆ ਕਿਨਵਿਧ ਵਿਛੜਾ ਇਹ ਵਿਧ ਕੌਣ ਪ੍ਰਗਟਾਏ ਜੀਉ ਕੌਣ ਸੋ ਅੱਖਰ ਜੇ ਧਾਵਤ ਰਹਿਤਾ ਕੌਣ ਵਿਦੇਸ਼ ਜਿਤ ਦੁੱਖ ਸੁਖ ਸਮਸਹਿਤਾ ਕੌਣ ਸੋ ਚਾਰ ਜਿਤ ਪਾਰ ਬ੍ਰਹਮ ਧਿਆਏ ਕਿਨਵਿਧ ਗੁਰ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨਗਿਰੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹਉ ਮੈਂ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨੇ ਕਰਮ ਗੁਰਮੁਖ ਕਰੇ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇਮੁਖੀਆ ਗੁਰਮੁਖ ਮਿਲਿਆ ਮਨਮੁਖ ਵਿਛੜਿਆ ਗੁਰਮੁਖ ਵਿਧ ਪ੍ਰਗਟਾਏ ਜੀਉ ਗੁਰਮੁਖ ਅੱਖਰ ਜੇ ਧਾਵਤ ਰਹਿਤਾ ਗੁਰਮੁਖ ਦੇਹ ਦੁੱਖ ਸੁਖ ਸਮਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇੱਕ ਸੇ ਹੋਇਓ ਅਨੰਤਾ ਨਾਨਕ ਏਕ ਸਮਾਏ ਸਮਾਏ ਜੀਉ ਮਾਝ ਮਹੱਲਾ ਪੰਜਵਾਂ ਪ੍ਰਭ ਨਾਸ਼ੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣੇ ਆ ਹਾਂ ਵਾਰੀ ਜੀ ਉਹ ਵਾਰੀ ਗੁਰਮੁਖ ਮਨ ਤਨ ਭਾਵਣੇ ਆ ਤੂੰ ਮੇਰਾ ਪਰਬਤ ਤੂੰ ਮੇਰਾ ਉਲਾ ਤੁਮ ਸੰਗ ਲਵੈ ਨਾ ਲਾਵਣੇ ਆ ਰਹਾਉ ਤੇਰਾ ਕੀਤਾ ਜਿਸ ਲਾਗਾ ਮੀਠਾ ਕਟਕਟ ਪਾਰਵਣ ਤਿੰਨ ਜਨ ਰੀਠਾ ਦਾਨ ਤਰੰਤ ਤੂੰ ਹੈ ਇੱਕੋ ਇੱਕ ਵਰਤਾਵਣੇ ਆ ਸਗਨ ਮਨੋ ਤੂੰ ਦੇਵਣ ਹਾਰਾ ਭਗਤੀ ਭਾਏ ਭਰੇ ਭੰਡਾਰਾ ਦਇਆ ਧਾਰ ਰਾਖੇ ਤੂੰ ਸਹੀ ਪੂਰਾ ਕਰਮ ਸਮਾਵਣੇ ਆ ਅੰਧਕੂਪ ਤੇ ਕੰਡਾ ਚਾੜੇ ਕਰ ਕਿਰਪਾ ਦਾਸ ਨਤਨੇ ਹਾਲੇ ਗੁਣ ਗਾਵੈ ਪੂਰਨੇ ਵਿਨਾਸ਼ੀ ਕਹਿ ਸੁਣ ਤੂਟ ਨਾ ਆਵਣੇ ਆ ਇੱਥਾ ਉੱਥਾ ਤੂੰ ਆ ਰਖਵਾਲਾ ਮਾਤ ਗਰਮ ਮੈਂ ਤੂੰ ਹੀ ਪਾਲਾ ਮਾਇਆ ਗੁਣ ਪੋਹੈ ਤਿਨ ਕੋ ਰੰਗ ਰਤੇ ਗੁਣ ਗਾਵਣੇ ਆ ਕਿਆ ਗੁਣ ਤੇਰੇ ਆਗ ਸੰਭਾਲੀ ਮੰਤਰੇ ਅੰਤਰ ਤੂੰ ਨਰਨੇ ਹਾਲੀ ਤੂੰ ਮੇਰਾ ਸੀ ਮੀਤ ਸਾਜਨ ਮੇਰਾ ਸਵਾਮੀ ਤੁਧ ਬਿਨੇ ਅਬਰ ਨਾ ਜਾਣਨੇ ਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਤੇ ਸਤੀ ਵਾਉ ਨਾ ਲੱਗਾ ਕਾਈ ਤੂੰ ਸਾਹਿਬ ਸ਼ਰਨ ਸੁਖਦਾਤਾ ਸਤ ਸੰਗਤ ਜਪ ਪ੍ਰਗਟਾਵਣੇ ਆ ਤੂੰ ਉੱਚਾ ਥਾ ਪਾਰੋ ਮੋਲਾ ਤੂੰ ਸਾਚਾ ਸਾਹਿਬ ਦਾਸ ਤਰਾਂ ਗੋਲਾ ਤੂੰ ਮੀਰਾ ਸਾਚੀ ਟਕਰਾਈ ਨਾਨਕ ਬਲਬਲ ਜਾਵਣੇ ਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਇਓ ਸੰਭਾਲੀ ਹੈ ਮੂਲ ਨਾ ਮਨੋ ਵਿਸਾਰੀ ਹੈ ਰਹਾਉ ਸੰਤਾਂ ਸੰਗਤ ਪਾਈ ਹੈ ਜੇ ਜਮ ਕਰ ਪੰਥ ਨਵਜਾਈ ਹੈ ਤੂੰ ਸਾਹਰ ਕਾ ਨਾਮ ਲਾ ਤੇਰੇ ਕੁਲੇ ਨਾ ਲਾਗਾ ਗਾਲ ਜੀਓ ਜੋ ਸਿਮਰੰਦੇ ਸਾਈਆਂ ਨਰਕ ਨਾ ਸਹੀ ਪਾਈਆਂ ਤੱਤੀ ਵਾਉ ਨਾ ਲਾ ਗਈ ਜਿਨ ਮਨ ਉੱਠਾ ਆਏ ਜੀਓ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿਨੀ ਸੰਜਿਆ ਸਹੀ ਗੰਭੀਰ ਪਾਰ ਜੀਓ ਹਰ ਅਮਰ ਸਾਣ ਪੀਵਿਆ ਮੂੰਹ ਡਿੱਟਾ ਜਨਕਾ ਜੀਵਿਆ ਕਾਰੇ ਸਭ ਸਵਾਰ ਲੈਣੇ ਤੇ ਪੂਜੋ ਗੁਰ ਕੇ ਪਾਵ ਜੀਓ ਜੋ ਹਰ ਕੀਤਾ ਆਪਣਾ ਤਿਰਾਂ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਦਾ ਭਾਗ ਜੀਓ ਮਨ ਮੰਦੇ ਪ੍ਰਭ ਵਗਾਈ ਹਾਰੇ ਰਸਪੋ ਗੁਣ ਪਾਸ਼ਾਹੀਆਂ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰਾ ਲਾਗ ਜੀਓ ਕਰਤਾ ਮਨ ਵਸਾਇਆ ਜਨਮੈ ਕਬਲ ਪਾਇਆ ਮਨ ਭਵਨ ਦਾ ਕੰਤ ਹਰ ਤੇਰਾ ਤਿਰ ਹੋਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਪੈ ਭੰਜਨ ਕੀ ਸ਼ਰਣਾਇ ਲਾਏ ਅੰਚਲ ਨਾਨਕ ਤਾਰਿਆਂ ਦਿੱਤਾ ਜਨਮ ਅਪਾਰ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਉ ਮਿਟ ਗਏ ਭੈ ਦੂਰੇ ਸ਼ਰਨ ਆਵੈ ਪਾਰ ਬ੍ਰਹਮ ਕੀ ਤਾਂ ਬਰਕਾਹੇ ਝੂਰੇ ਚਰਨ ਸੇਵ ਸੰਸਾਦ ਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਾਰ ਦਾ ਜਲ ਸਰ ਮਈਰ ਪੂਰੇ ਪਾਪ ਵਿਨਾਸ਼ਨ ਸੇਵਾ ਪਿਤਰ ਸੰਤਨ ਕੀ ਧੂਰੇ ਸ਼ਬ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤਾ ਗਿਆ ਤਪਾਪ ਸੋ ਦੁਸ਼ਟ ਮੂਏ ਹੋਏ ਮੂਰੇ ਨਾਨਕ ਰਤਾ ਸੱਚ ਨਾਏ ਹਰ ਵੇਖਾ ਸਦਾ ਹਜੂਰੇ ਬਾਰਾਂ ਮਾਹ ਮਾਂਝ ਮਹੱਲਾ ਪੰਜਵਾਂ ਘਰ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ
ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦਾ ਭਵੇਂ ਥਾ ਕਾਏ ਪ੍ਰਭ ਕੀ ਸ਼ਾਮ ਧਿਨ ਤੇ ਬਾਹਰੀ ਕਿਤੇ ਨਾ ਆਵਾ ਕਾਮ ਜਲ ਮੈਂ ਸ਼ਾਹ ਕੁਮਰਾਵਤੀ ਉਪਜਾ ਨਾਹੀ ਦਾਮ ਔਰ ਨਾ ਨਾ ਮਿਲਿਆ ਸਾਜਨਾ ਕਤ ਪਾਈਆ ਵਿਸ਼ਰਾਮ ਜਿਤ ਘਰ ਹਰ ਕਾਂਤਰਾ ਪ੍ਰਗਟ ਹੈ ਪਾਠ ਨਗਰ ਸਿਗਰਾਮ ਸਰਬ ਸੰਗਾਰ ਤਮੋਲ ਰਾਜ ਸਨ ਦੇ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੁਣਿਆ ਮੀਤ ਸੱਜਣ ਸਭ ਜਾਂ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜਾ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨੇਚਲ ਧਾਮ ਚੇਤ ਗੋਬਿੰਦ ਰਾਧੀਆ ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਾਈਆ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਸਲਮਈਰ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਬਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕਾ ਪਾਏ ਲੱਗਾ ਵੈਸਾਖ ਧੀਨ ਕੋ ਵਾਢੀਆਂ ਜਿਨ੍ਹਾਂ ਪ੍ਰੇਮ ਵਿੱਚ ਹਰ ਸਾਜਨ ਪੁਰਖ ਵਿਸਾਰ ਕਰ ਲੱਗੀ ਮਾਇਆ ਤੋਂ ਪੁੱਤਰ ਕਲਤਰਾ ਸੰਗਤਨ ਹਰ ਵਿਨਾਸ਼ੀ ਹੋ ਪਲ ਚ ਪਲ ਛਗਲੀ ਮੂਈ ਝੂਠਾ ਧੰਦਾ ਮੋਹ ਇੱਕ ਸਰ ਕੇ ਨਾਮ ਬਿਨ ਅੱਗਾ ਲਈਆ ਖੋਜਦਾ ਸਰਬ ਗੁਜਣਾ ਪ੍ਰਭ ਨੇ ਬਿਨ ਖੋਏ ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟਾ ਹਰ ਸੋਏ ਹਰ ਜੇਠ ਚੜੁੰਦਾ ਲੋੜੀ ਅੱਜ ਸੱਗਾ ਸਭ ਨਿਵਾਰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਮਨ ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗਾ ਨਾ ਹੀ ਸਨ ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣ ਲਿਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਾ ਹਰ ਜੇਠ ਰੰਗੀਲਾ ਤੇ ਸਣੀ ਜਿਸਕਾ ਭਾਗ ਮਥਨ ਅਸਾੜ ਤਪੰਦਾ ਤਿਸ ਲੱਗਾ ਹਰ ਨਾਮ ਨਾ ਜਿੰਨਾ ਪਾ ਜਗ ਜੀਵਨ ਪੁਰਖ ਤਿਆਗ ਕਹਿ ਮਾਣ ਸੰਧੀ ਆ ਦੂਜਾ ਭਾਏ ਦੋਹਿਆਂ ਭਾਏ ਵੀ ਗੁੱਚੀਆਂ ਗਲ ਪਈ ਸਜਮ ਕੀ ਫਾਸ ਜਿਹਾ ਬੀਜਾ ਸੋਰਣਾ ਮੱਥਾ ਜੋ ਲਿਖਿਆਸ ਕਰੈਣ ਮਿਹਾਣੀ ਪਛਤਾਣੀ ਉੜ ਚੱਲੀ ਗਈ ਨਿਰਾਜਨ ਕੋ ਸਾਧੂ ਭੇਟੀ ਆ ਸੋ ਦਰਗਾਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਹਾਨੂੰ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਜੀ ਕਾਮਣੀ ਚਰਨ ਕਮਲ ਸਿੰਘ ਪਿਆਰ ਮੰਤਨ ਰੱਤਾ ਸੱਚ ਰੰਗ ਇੱਕੋ ਨਾਮੇਦਾਰ ਵਿਖੇ ਰੰਗ ਕੁੜਾ ਵੈ ਦਿਸਣ ਸਭੇ ਛਾਰ ਹਰ ਅੰਮ੍ਰਿਤ ਬੂੰਦ ਸਾਵਣੀ ਮੇਰੇ ਸਾਧੂ ਪੀਵਣ ਹਾਰ ਵਿਣ ਵਣ ਤਿਣ ਪ੍ਰਭ ਸੰਗ ਮੋਲਿਆ ਸਮਰਤ ਪੁਰਖ ਪਾਰ ਹਮ ਨਿਣਾ ਨੂੰ ਮਨੋਜਦਾ ਕਰਮ ਪਿਲਾਵਣ ਹਾਰ ਕਰਮ ਮਿਲਾਵਣ ਹਾਰ ਜਿੰਨੀ ਸਖੀ ਪ੍ਰਭ ਪਾਇਆ ਹੁਣ ਤਿਨਕਾ ਸਤਿਮਲ ਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਭਾਦੋਏ ਭਰਮ ਭੁਲਾਣੀਆਂ ਦੂਜਾ ਲਗਾ ਹੇਤ ਲੱਗ ਸ਼ਿੰਗਾਰ ਬਣਾਇਆ ਕਾਜ ਨਾਹੀਂ ਕੇਤ ਜੇ ਦਿਨ ਦੇਹ ਬਿਨ ਸੀ ਤਿਸ ਵੇਲਾ ਕੈਸਨ ਪ੍ਰੇਤ ਪਕੜ ਚਲਾਇਣ ਦੂਰ ਜਾਊਂ ਕਿਸੇ ਨਾ ਦੇਣੀ ਭੇਜ ਛਾਂਡ ਖੜੋਤੇ ਖਿਨੇ ਮਾਜ ਜਿਨ ਸਿੰਘ ਲੱਗਾ ਹੇਤ ਹੱਥ ਮਰੋੜਾ ਹੱਥ ਮਰੋੜਾ ਤਨ ਕਪੇ ਸਿਆਹੋ ਹੋਇਆ ਅਕਸੇਤ ਹੱਥ ਮਰੋੜਾ ਤਨ ਕਪੇ ਸਿਆਹੋ ਹੋਆ ਅਕਸੇਤ ਜਿਹਾ ਬੀਜਾ ਸੂਰਣਾ ਕਰਮਾ ਸੰਦੜਾ ਕੇਤ ਨਾਨਕ ਪ੍ਰਭ ਸ਼ਨਾਖਤੀ ਚਰਨ ਬਹੁਤ ਪ੍ਰਭ ਦੇ ਸੇ ਭਾਦੋਏ ਨਰਕ ਨਾ ਪਾਈਆ ਕੋਈ ਰੱਖਣ ਵਾਲਾ ਹੇਤ ਅਸਨ ਪ੍ਰੇਮ ਮਾਹੜਾ ਕਿਉਂ ਮਿਲਿਆ ਹਰ ਜਾਈ ਮੰਤਨ ਪਿਆਜ ਦਰਸ਼ਨ ਘਰੀ ਕੋਈ ਆਣ ਮਿਲਾਵੈ ਮਾਈ ਸੰਸਾਈ ਪ੍ਰੇਮ ਕੇ ਹਉ ਤਿਨਕਾ ਲਾਗਾਂ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਆ ਦੂਜੀ ਨਾਈ ਜਾਏ ਜਿਨੀ ਚਾਖਿਆ ਪ੍ਰੇਮ ਰਾਸੇ ਤ੍ਰਿਪਤਰ ਗਾਏ ਆਪ ਤਿਆਗ ਬੇਨਤੀ ਕਰੈ ਲਿਓ ਪ੍ਰਭੂ ਲੜਦਾਏ ਜੋ ਹਰ ਕੰਤ ਮਿਲਾਈਆਂ ਸੀ ਵਿਛੜ ਕਦੇ ਨਾ ਜਾਏ ਪ੍ਰਾਹੁਣੇ ਦੂਜਾ ਕੋਰੇ ਨਾਨਕ ਹਰਿ ਸ਼ਰਨਾਏ ਅਸੂ ਸੁਖੀ ਬਨਸੰਦੀਆਂ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਆਏ ਕਤ ਕਰਮ ਕੁਆਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਖਿਨਮਾ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕਿਆ ਕਿਸ ਤਰ੍ਹਾਂ ਰੋਗ ਰੋਜ਼ ਕੀਤਾ ਕਿਸੇ ਨਾ ਉਹ ਵੀ ਲਿਖਿਆ ਧੁਰ ਸੰਯੋਗ ਵੁੱਢ ਪਾਗੀ ਮੇਰਾ ਭਰਾ ਮਿਲਿਆ ਤਾਂ ਉਤਰਾ ਸਭ ਯੋਗ ਨਾਨਕ ਪ੍ਰਭ ਰਾਖ ਲਏ ਮੇਰੇ ਸਾਹਿਬ ਬੰਦੀ ਮੋਚ ਕਤ ਕੋਵੈ ਸਾਹ ਸੰਗ ਬਿਰਸੈ ਸਭੇ ਸੋਚ ਮਗਰ ਮਾਏ ਸੁਹੰਦੀਆਂ ਮੰਗਰ ਮਾਏ ਸੁਹੰਦੀਆਂ ਹਰ ਭਿੰਗ ਸੰਘ ਬੈਠੜੀਆਂ ਤਿਨਕੀ ਸੋਭਾ ਕਿਆਗਣੀਆਂ ਸਭ ਮੇਲੜੀਆਂ ਮੰਤਨ ਮੋਲਿਆ ਰਾਮ ਸਿੰਘ ਸੰਸਾਰ ਸੇ ਲੜੀਆਂ ਸਾਹ ਜਨਾ ਤੇ ਬਾਹਰ ਹੀ ਸੇ ਰਹਿਣੇ ਕੇਲੜੀਆਂ ਤਿੰਨ ਦੁੱਖ ਨਾ ਕਮ ਉਤਰਾ ਸੇ ਜਮ ਕਹਿ ਵਸ ਪੜੀਆਂ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਨਿਤਨ ਦਿਸਣ ਨਿਤ ਖੜੀਆਂ ਰਤਨ ਜਵੇਰ ਲਾਲ ਹਰ ਕੰਢ ਤਿਨਾ ਜੜੀਆਂ ਨਾਨਕ ਮਾਂਝਾ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ ਮੰਗਰ ਪ੍ਰਭ ਰਾਧਨਾ ਬੋੜ ਨਾ ਜਨਮੜੀਆਂ ਹਾਂ ਪੋਖਤ ਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ ਮਨ ਬੇਦਿਆ ਚਰਨਾ ਅਰਵਿੰਦ ਦਰਸ਼ਨ ਲਗੜਾ ਸਾਹ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾ ਵਿਖਿਆ ਪੋਏ ਨਸੇ ਕਈ ਮਿਲ ਸਾਧੂ ਗੁਣ ਗਾਓ ਜਾਂ ਤੇਵ ਜੀ ਤੈ ਮਿਲੀ ਸੱਚੀ ਪ੍ਰੀਤ ਸਮਾਓ ਕਰ ਗਲੀਨੀ ਪਰਮ ਬਹੁੜ ਨਾ ਵਿਛੜੀ ਹਾਂ ਬਾਹਰ ਜਾਓ ਲਗਬੇਰੀਆਂ ਅਰ ਸੱਜਣਾ ਗੁੰਮ ਗਾ ਸਰਮ ਪਈ ਨਾਰਾਇਣ ਨਾਨਕ ਦਰ ਪਈਆਂ ਭੋਗ ਸੁਹੰਦਾ ਸਰਬ ਸੁਖ ਜਿਤ ਬਖਸ਼ੇ ਵੇ ਪ੍ਰਵਾਹ ਮਾਜ ਮੰਗਰ ਸਿੰਘ ਸਾਧੂਆਂ ਧੂੜੀ ਕਰੇ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾ ਕੋ ਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਬੋਹੀਐ ਮਿਰਸਾ ਲੋਭ ਸਮਾਨ ਸੱਚੇ ਮਾਰਗ ਚੱਲਦਿਆਂ ਉਸ ਕਰੇ ਜਹਾਨ ਅੜਸਰ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਣ ਜਿਨ੍ਹਾਂ ਮਿਲਿਆ ਪ੍ਰਭੇ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਡੀਆਂ ਜਿਨ ਪੂਰਾ ਗੌਰ ਮਿਹਰਬਾਨ ਫਰਗੁਣ ਆਨੰਦ ਪਾਰਜਨ ਹਰ ਸਜਨ ਪ੍ਰਗਟੇ ਆਏ ਸੰਸਾਈ ਰਾਮ ਕੇ ਕਰ ਕਿਰਪਾ ਦੀ ਅਮਲਾਏ ਸੇ ਸਾਵੀ ਸਰਬ ਸੁਖ ਗੁਣ ਦੁੱਖਾਂ ਨਾਏ ਜਾਏ ਇਸ ਪੁਨੀ ਵਿੜ ਭਾਗਣੀ ਵਰ ਪਾਇਆ ਰਾਏ
ਮਿਲ ਸਖੀਆਂ ਮਿਲ ਸਹੀਆਂ ਮੰਗਲ ਗਾਵੇ ਗੀਤ ਗੋਬਿੰਦ ਲਾਏ ਹਰ ਜੇਵਾ ਹੋਰਨਾਂ ਦੇ ਸਹੀ ਕੋਈ ਦੂਜਾ ਲਵੇ ਨਾ ਲਾਏ ਹਲ ਪਲ ਸਵਾਰੇ ਉਹਨੂੰ ਨਿਚਲ ਦਿੱਤੀਆਂ ਨਾ ਜਾਏ ਸੰਸਾਰ ਸਾਗਰ ਤੇ ਰੱਖੇ ਨੂੰ ਬੋੜ ਨਾ ਜਨਮੈ ਧਾਏ ਜੇਵਾਏ ਕਨੇਕ ਗੁਣ ਤਰੇ ਨਾਨਕ ਚਰਣੀ ਪਾਈ ਫਲਗੁਣ ਨਿਤ ਲਾਈਏ ਜਿਸ ਨੂੰ ਤਿਲਣਾ ਤਮਾਈ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਸ ਹਰੇ ਹਰ ਗੁਰਪੁਰਾ ਰਾਧੇ ਅੰਤਰਗਾ ਸੱਚ ਕਰੇ ਸਰ ਸੁਖਾ ਨਿਤ ਚਰਨ ਹਰ ਭੌਜਲ ਵਿਖਮ ਤਰੇ ਪ੍ਰੇਮ ਭਗਤ ਨ ਪਾਈਆ ਵਿਖਿਆ ਨਾ ਜਰੇ ਕੂੜ ਗਏ ਤਾਂ ਉਹਦਾ ਨਸੀਬ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸਿਉਂਦੇ ਮਨ ਅੰਦਰ ਏਕ ਧਰੇ ਮਾਂ ਦੇਵ ਸਮੂਰਤ ਭਰੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਾਨ ਦਰਸ਼ ਦਾਨ ਕਿਰਪਾ ਕਰੋ ਹਰੇ ਮਾਝ ਮਹਲਾ ਪੰਜਵਾਂ ਦਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਛੇਵੀਂ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਵਰਾਇਣ ਆਪ ਤਿਆਗ ਸ਼ਰਣੀ ਪਵਾ ਮੁਖ ਬੋਲੀ ਮਿਛੜੇ ਵੈਣ ਜਨਮ ਜਨਮ ਕੋ ਵਿਛੜਿਆ ਰਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਬਸਨ ਭੈਣ ਹਰ ਪਿਰ ਬਿਨ ਚੈਨ ਨਾ ਪਾਈਆ ਖੋਜ ਡਿਠੇ ਸਭ ਗੈਣ ਆਪ ਕਮਾਉਣਾ ਵਿਛੜੀ ਦੋਸ਼ ਨਾ ਕਾਹੂੰ ਦੇਣ ਕਰ ਕਿਰਪਾ ਪ੍ਰਭ ਰਾਖ ਲਿਓ ਹੋਰ ਨਾਹੀਂ ਕਰਨ ਕਰੇਣ ਹਰ ਤੋਦਨ ਖਾਕੂ ਰੂੜਣਾ ਕਹੀਆ ਕਿੱਥੇ ਵੈਣ ਨਾਨਕ ਕੀ ਬੇਨੰਤੀਆ ਹਰ ਸੁਰਜਾਂ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਿਮਰਤ ਪੁਰਖ ਉਪਾਰ ਅਮਰਨ ਜੀਵਨ ਅਰਾਧਨਾ ਸਭਨਾ ਕਾਇਆ ਦਾਰ ਸੁਧਰੈ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਿਵਾਰ ਊਚਾ ਅਗੋਂ ਗਾਦ ਬੋਧ ਕਿਸ਼ਾਂਤਰਾ ਪਾਰਾਵਾਰ ਸੇਵਾ ਸਤਿ ਸੁਭਾਵਸੀ ਸੰਤਾਂ ਕੋਈ ਹੋਏ ਸਾਰ ਦੀਨਾ ਨਾ ਦਿਆਲ ਦੇਵ ਪਤ ਉਦਾਹਰਣ ਹਾਰ ਆਜੁਗਾ ਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੇ ਕੋ ਨਾ ਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸ਼ੁਮਾਰ ਨਾ ਦਿਨ ਰਹਿਣ ਜੇ ਪ੍ਰਭ ਕੋ ਸੇਵਦੇ ਤਿਨ ਕਾ ਸਾਧ ਬਰਹਾਰ ਸੰਤ ਅਰਾਧਨ ਸਤ ਸਦਾ ਭਾ ਸਭਨਾ ਕਾਵਕ ਸਿੰਧ ਜੀਓ ਪਿੰਡ ਜਿਨ ਸਾਜਿਆ ਕਰ ਕਿਰਪਾ ਦੀ ਤੀਨ ਜੰਦ ਗੁਰ ਸ਼ਬਦੀਆਂ ਅਰਾਧੀ ਹੈ ਜਪੀਆਂ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਵਰ ਬੇਅੰਤ ਜਿਸ ਮੰਤ ਵਸੈ ਨਰਾਇਣ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਹੈ ਮਿਲੈ ਸਵਾਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭੂਣ ਮੰਜ ਨਿਮਾਣੀ ਥਾਉ ਹਰ ਗੋੜ ਗਈ ਮਨ ਅੰਦਰੇ ਜਬ ਜਬ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਉ ਜਿਸ ਤੋਂ ਜਿਉਂ ਤੂੰ ਰਾਖੇ ਤਿਉਂ ਨਾ ਤੇਰਾ ਦਿੱਤਾ ਪਹਿਨਾ ਖਾਉ ਉਸ ਮਸੋਈ ਕਿਰਾਏ ਪਾਓ ਮਿਲ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੂਜੇ ਕਿੱਥੇ ਕੂਕਣ ਜਾਉ ਅਗਿਆਨ ਬਿਨਾਸਨ ਤਮ ਹਰਨ ਉੱਚੇ ਅਗਮ ਮਾਉ ਮਨ ਵਿਛੜਿਆ ਔਰ ਮੇਲੀਆ ਨਾਨਕੇ ਸੁਆਉ ਸਰਬ ਕਲਿਆਣਾ ਤਿਤ ਦੇਨ ਹਰ ਪਰਸੀ ਗੁਰ ਕੇ ਪਾਉ ਮਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ ਮਾਲਕ ਮਰੀਤ ਦਰੜਾ ਸੂਰੀਆ ਕੀ ਧੁਨੀ ਗਾਵਣੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹੋਇਆ ਘਰ ਗੁਰਦੀਪ ਤੇ ਲੋਏ ਅੰਮ੍ਰਿਤ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਮਹੱਲਾ ਪਹਿਲਾ ਪਹਿਲਾ ਪਿਆਰ ਲਗਾ ਥਣ ਦੁੱਧ ਦੂਜਾ ਮਾਏ ਬਾਪ ਕੀ ਸੁੱਧ ਤੀਜਾ ਭਈਆ ਭਾਵੀ ਬੇਬ ਚੌਥਾ ਪਿਆਰੋ ਪੰਨੀ ਖੇਡ ਪੰਜਵਾਂ ਖਾਣ ਪੀਣ ਕੀ ਧਾਤ ਜਿਵੇਂ ਕਾਮਨ ਪੁੱਛਿਆ ਜਾਤ ਸੱਤਵੇਂ ਸੰਝ ਕੀ ਆ ਘਰਵਾਸ ਅੱਠਵੇਂ ਕ੍ਰੋਧ ਹੋਆ ਤਨਾਸ ਨੌਵੇਂ ਧੌਲੇ ਉਭੇ ਸਾਹ ਦਸਵੇਂ ਦੁੱਧਾ ਹੋਆ ਸਵਾਹ ਗਏ ਸੰਗੀਤ ਪੁਆਰੀ ਤਾਂ ਉੱਡਿਆ ਹੰਸ ਦਸਾਇਰਾ ਆਇਆ ਗਿਆ ਮੋਇਆ ਨਾਉ ਪਿੱਛੇ ਪਤਲ ਸਾ ਦਿਓ ਕਾਮ ਨਾਨਕ ਮਨਮੁਖ ਅੰਧ ਪਿਆਰ ਵਾਹਿਗੁਰੂ ਡੁੱਬਾ ਸੰਸਾਰ ਮੱਲਾ ਪਹਿਲਾਂ ਦਸ ਬਾਲ ਧਨ ਵੀਹ ਸਰਵਣ ਤੀਸਾਂ ਕਾ ਸੁੰਦਰ ਕਹਾਵਾ ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿਸਾ ਸਠੀ ਕੇ ਬੁਢਾ ਪਾਵੈ ਸੱਤਰ ਕਾ ਮਤਹੀਣ ਅਸੀਹਾਂ ਕਾ ਵਿਹਾਰ ਨਾ ਪਾਵੇ ਨਵੇਂ ਕਾਸੇ ਜਸਨੀ ਮੂਲ ਨਾ ਜਾਣਾ ਆਪ ਵੱਲ ਟੰਡੋਲ ਮਟੂਣ ਟੰਡ ਮੈਂ ਨਾਨਕ ਜਗ ਧੂਏ ਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਕੰਮ ਆਪ ਸਿਰ ਟਪਾਤੀ ਰੰਗ ਰੰਗ ਪ੍ਰੰਗ ਉਪਾਰ ਜਨਾ ਬਹੁ ਬਹੁ ਵੇਦ ਭਾਤੀ ਤੂੰ ਜਾਣੇ ਜਿਨ ਪਾਏ ਸਭ ਖੇਲ ਤੁਮਾਤੀ ਕਾਵੇਂ ਜਾਏ ਉੱਠ ਬਿਨ ਆਵੇ ਮਰ ਜਾਤੀ ਗੁਰਮੁਖ ਰੰਗ ਚਲੂ ਲਿਆ ਰੰਗ ਹਰ ਰੰਗ ਰਾਤੀ ਸੁਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁਜਾਣਾ ਵੱਡ ਪੁਰਖ ਵਡਾਤੀ ਜੋ ਮਨ ਚਿੱਤੋ ਧਿਆਏ ਦੇ ਮੇਰੇ ਸੱਚਿਆ ਬਲ ਬਲ ਹਉ ਤਿੰਨ ਜਾਤੀ ਸਲੋਕ ਮਹੱਲਾ ਪਹਿਲਾ ਜੀਓ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀਂ ਦੇਖਾ ਜੇਵਾ ਬੋਲਾ ਕਨੀ ਸੁਰ ਸਮਾਏ ਪੈਰੀਂ ਚੱਲੇ ਹੱਥੀਂ ਕਰਣਾ ਦਿੱਤਾ ਪੈਣਾ ਖਾਏ ਜਿਨ ਰਚ ਰਚਾ ਤਿਸ ਨਾ ਜਾਣਾ ਅੰਧਾ ਅੰਧ ਕਮਾਏ ਜਾਂ ਭਜਿਆ ਤਾਂ ਠੀਕ ਰਹੋਵੇ ਘਾੜਤ ਘੜੀ ਨਾ ਜਾਏ ਨਾਨਕ ਗੁਰਮੇ ਨਾ ਪਤ ਪਤ ਬਿਨ ਪਾਰ ਨਾ ਪਾਏ ਮੱਲਾ ਦੂਜਾ ਦਿਨ ਦੇ ਥਾਵੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ ਸੁਰਤ ਮਤ ਚਤਰਾਈ ਤਾਂ ਕੀ ਕਿਆ ਕਰਿਆ ਖੋ ਖਾਣੀ ਹੈ ਅੰਤਰ ਬਾਗਾ ਕਰਮ ਕਮਾਵੇ ਸੋ ਚੋਹ ਕੁੰਡੀ ਜਾਣੀ ਹੈ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਪਾਪ ਕਮਾਉਣਾ ਪਾਪੀ ਜਾਣੀ ਹੈ ਤੂੰ ਆਪੇ ਖੇਰ ਕਰਾਂ ਸਭ ਕਰਤੇ ਕਿਆ ਦੂਜਾ ਆ ਖੋ ਖਾਣੀ ਹੈ ਜਿਚ ਤੇਰੀ ਜੋਤ ਚਿਰ ਜੋਤੀ ਵਿੱਚ ਤੂੰ ਬੋਲੇ ਵਿਣ ਜੋਤੀ ਕੋਈ ਕਿਸ਼ ਕਰਿਓ ਦਿਖਾ ਸਿਆਣੀ ਹੈ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸਜਾਣੀ ਹੈ ਪੌੜੀ ਤੁਹਾਡੇ ਆਪੇ ਜਾਗ ਤੋਂ ਪਾਏ ਕਰ ਤੁਹਾਡੇ ਆਪੇ ਧੰਦਾ ਲਾਇਆ ਮੂਠ ਗੋਲੀ ਪਾਏ ਕਰ ਤੁਹਾਡੇ ਆਪੋ ਜਾਗ ਖੁਆਇਆ ਤਿਸ਼ਨਾ ਅੰਦਰ ਅਗਨ ਨਾ ਤਿਪਤਾ ਭੁੱਖਾ ਤੇ ਆਇਆ ਸਹਿ ਸਾਏ ਸੰਸਾਰ ਹੈ ਮਰ ਜਮੈਂ ਆਇਆ ਜਾਏ ਮੇਰੇ ਸਤਿਗੁਰ ਮੂਹ ਨਾ ਤੁੱਟੀ ਸਭ ਤੋਂ ਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈ ਹੈ ਸੁਖ ਰੱਜਾ ਜਾਂ ਤੁਧ ਪਾਇਆ ਕੁਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ ਸੋਭਾ ਸੁਰਤ ਹਾਵਣੀ ਜਿਨ ਹਰ ਸੇਤੀ ਚਿੱਤ ਲਾਇਆ ਸਲੋਕ ਮਹੱਲਾ ਦੂਜਾ
ਅੱਖੀ ਬਾਜੋਂ ਵੇਖਣਾ ਵਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚੱਲਣਾ ਵਿਨ ਹੱਥਾਂ ਕਰਨਾ ਜੀਵੈ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕਰ ਤਉ ਖਸਮੈ ਮਿਲਣਾ ਮੱਲਾ ਦੂਜਾ ਦਿਸਾ ਸੁਣੀਆਂ ਜਾਣੀਆਂ ਸਾਉ ਨਾ ਪਾਇਆ ਜਾਏ ਰੋਲਾ ਟੁੰਡਾ ਉਂਦਲਾ ਕਿਉਂ ਗੁਲ ਲੱਗਾ ਧਾਏ ਭੈ ਕੇ ਚਰਨ ਕਰ ਪਾਵ ਕੇ ਲੋਇਣ ਸੁਰਤ ਕਰੇ ਨਾਨਕ ਐ ਸਿਆਣੀਏ ਇਹ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਇਹ ਕਹਿ ਤੂੰ ਦੂਜਾ ਖੇਰ ਚਾਇਆ ਹਾਂ ਮੰਗਰੋਂ ਪਾਇਆ ਕਲੋ ਬੰਤਰ ਜਨਤਾ ਪਾਇਆ ਜਿਉਂ ਭਾਵੈ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਏ ਕਿਰਮ ਬਖਸ਼ੀ ਮੇਲ ਲੈ ਗੁਰਮਤੀ ਤੁਦ ਲਾਇਆ ਤੇ ਖੜੇ ਕਰੇ ਤੇਰੀ ਚਾਕਰੀ ਬਣਨਾਵਾ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਇੱਕ ਸੱਚੀ ਕਾਰਾ ਲਾਇਆ ਪੁੱਤ ਕਲਾਤ ਕੁਟਾਂ ਬਹਿ ਕਲਿਪਤ ਰਹੇ ਜੋ ਤੁਤ ਪਾਇਆ ਹੋਏ ਅੰਦਰੋਂ ਬਾਹਰੋਂ ਨਿਰਮ ਲੇ ਸੱਚਾ ਨਾਏ ਸਮਾਇਆ ਸਲੋਕ ਮੱਲਾ ਪਹਿਲਾ ਸੋਨੇ ਕਾ ਪਰਬਤ ਗੁਆ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਰਦਰਾਂ ਸਿਰ ਭਾਰ ਪੁਰ ਕਰ ਕਾਇਆ ਕੱਪੜ ਪੈਰਾਂ ਧੋਵਾਂ ਸਦਾ ਕਾਰ ਬੱਕਾ ਰੱਤਾ ਪੀਲਾ ਕਾਲਾ ਵੇਦਾਂ ਕਰੀ ਪੁਕਾਰ ਹੋਏ ਕੁਚੀਲ ਹਾਂ ਮਲਧਾਰੀ ਦਰੋਂ ਮਤ ਵਿਕਾਰ ਨਾ ਹਾਂ ਨਾ ਮੈਂ ਨਾ ਹੋਵਾਂ ਨਾਨਕ ਸ਼ਬਦ ਵਿਚਾਰ ਮੱਲਾ ਪਹਿਲਾਂ ਵਸਤ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨੇ ਧੋਣਾ ਬਾਹਰੋਂ ਮਲਮਲ ਧੋਵੇ ਅੰਧਾ ਭੂਲ ਪਿਆ ਜਮਜਾਲੇ ਅਮਤ ਪਰਾਈ ਆਪਣੀ ਕਰ ਜਾਣਾ ਹੋਮਾਂ ਵਿੱਚ ਦੋ ਕਾਲੇ ਨਾਨਕ ਗੁਰਮੁਖ ਹੋਮੈ ਤੁੱਟੈ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮੋ ਆਰਾਧੇ ਨਾਮੋ ਸੁਖ ਸਮਾਵੈ ਪੌੜੀ ਕਾਇਆ ਹੰਸ ਜੋਗ ਮੇਲ ਮਿਲਾਇਆ ਤਿੰਨੀ ਕੀਆ ਵਿਯੋਗ ਜਿਹਨੇ ਪਾਇਆ ਮੂਰਖ ਭੋਗੇ ਭੋਗ ਦੁੱਖ ਸਭਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰਖੋਂ ਸੁਖ ਵਿਯੋਗ ਉਪਾਏ ਖੁਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸਹੋਗ ਨਾ ਚੱਲਾ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਔਰੀ ਨੂੰ ਸਮਝਾਉਣ ਜਾਏ ਮੁੱਠਾ ਮੁਹਾਏ ਸੱਤ ਹੈ ਨਾਨਕ ਐਸਾ ਗੂ ਜਾਪੈ ਮਹੱਲਾ ਚੌਥਾ ਜਿਸਦਾ ਅੰਦਰ ਸੱਚਾ ਸੋ ਸੱਚਾ ਨਾਮਕ ਸੱਚ ਲਾਇਓ ਹਰ ਮਾਰਗ ਆਪ ਚੱਲਦਾ ਹੋਰਾਂ ਨੂੰ ਹਰ ਮਾਰਗ ਪਾਏ ਜੇ ਅੱਗਾ ਤੀਰਥ ਹੋਏ ਤਾਂ ਮਲਦਾ ਹੈ ਛੱਪੜ ਨਹਾਤਾ ਸਾਗੂ ਹੀ ਮਲਦਾ ਹੈ ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਨਾਮ ਤੇ ਆਏ ਉਹ ਆਪ ਛੁੱਟਾ ਕੁਟਾਂਬ ਸਿਉਂਦੇ ਹਰ ਹਰ ਨਾਮ ਸਭ ਸੇਠ ਛੁਡਾਏ ਜਾਂ ਨਾਨਕ ਤਿਸ ਬਰਹਾਰਨਾ ਜੋ ਆਪ ਜਪੈ ਬਰਾ ਨਾਮ ਚ ਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਏ ਵਣਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰਾਂ ਜੋਗੀ ਸੁਨਿਆਸਾ ਅੰਦਰ ਤਿਸ਼ਾਂ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗੁਆਏ ਨਾ ਗਿਰੀ ਨਾ ਉਦਾਸਾ ਜਾਂ ਕਾਲ ਸਿਰੋਂ ਨਾ ਉਤਰਿਆ ਤ੍ਰਿਵਿਤ ਮਨਸ਼ਾ ਗੁਰਮਤੀ ਕਾਲ ਨਾ ਆਵੈ ਨੇੜੈ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚਮਾਨ ਘਰ ਹੀ ਮਾਏ ਉਦਾਸਾ ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸ਼ਾ ਸਲੋਕ ਮਹੱਲਾ ਪਹਿਲਾ ਜੇ ਰੱਤ ਲਗਾ ਕੱਪੜਾ ਜਾਮਾ ਹੋਏ ਪਲੀਤ ਜੋ ਰੱਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ ਨਾਨਕ ਨਾਮ ਖੁਦਾਇ ਕਾ ਦਿਲ ਹੱਛਾ ਮੁੱਕ ਲਿਓ ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰਿਓ ਮਹੱਲਾ ਪਹਿਲਾ ਜਾਂ ਹੋ ਨਾਹੀ ਤਾਂ ਕਿਆ ਆਖਾਂ ਕਿਉਂ ਨਾਹੀ ਕਿਆ ਹੋਵਾਂ ਕੀਤਾ ਕਰਨਾ ਕਿਆ ਕਥਨਾ ਭਰਿਆ ਭਰ ਭਰ ਧੋਵਾਂ ਆਪਣਾ ਬੁਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਅੰਧਾ ਹੋ ਕੇ ਦੱਸਾ ਰਾਹ ਹੈ ਸਭ ਸੁਮਹਾਏ ਸਾਥ ਹੈ ਅੱਗਾ ਗਿਆ ਮੋਹਿਮ ਪਾਏ ਸੋ ਐਸਾ ਆਗੂ ਜਾਪੈ ਪੌੜੀ ਮਹਾਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ ਤੂੰ ਗਣਤਾ ਕਿਨਾਂ ਨਾ ਪਾਇਓ ਸੱਚੇ ਲੱਖ ਪਾਰਾ ਪੜਿਆ ਮੂਰਤ ਆਖੀਆਂ ਜਿਸ ਲਵ ਲੋਭ ਓਂਕਾਰਾ ਨਾ ਪੜਿਆ ਮੂਰਖ ਆਖੀਆਂ ਜਿਸ ਲਵ ਲੋਭ ਓਂਕਾਰਾ ਨਾਉਂ ਪੜੀ ਹੈ ਨਾਉਂ ਬੁੱਝੀ ਹੈ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮੰਨਿਆ ਅੰਦਰ ਸੱਚਾ ਸਿਆਰਾ ਜਿਸਦਾ ਜੀਵ ਪ੍ਰਾਣ ਹੈ ਅੰਤਰ ਜੋਤ ਪਾਰਾ ਸੱਚਾ ਜਾਇਕ ਤੂੰ ਹੋਰ ਜਾਗਤ ਬਣਜਾਰਾ ਸਲੋਕ ਮਹੱਲਾ ਪਹਿਲਾ ਮੇਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨ ਸੀਲ ਰੋਜਾ ਓ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਵੀ ਸਤਿ ਸੁਭਾਵ ਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਓ ਸੂਰਸ ਗਾਏ ਉਸ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੱਲੀ ਭਿਸ ਨਾ ਜਾਈ ਹੈ ਛੁੱਟੇ ਸੱਚ ਕਮਾਏ ਮਾਰਨ ਪਾਏ ਹਰਾਮ ਹੈ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋ ਪੱਲਾ ਪਾਏ ਮਹੱਲਾ ਪਹਿਲਾ ਪੰਜ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਂ ਪਹਿਲਾਂ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਤ ਰਾਸ ਮਨ ਪੰਜਵੀਂ ਸਿਵ ਸੁਨਾਏ ਕਰਨੀ ਕਮਾਇਆ ਕਰ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣ ਜੇ ਇੱਕ ਸੱਚਾ ਦੇਵਾ ਪਾਰਾ ਇੱਕ ਰਤਨ ਪਦਾਰਥ ਬਣ ਜੇ ਇੱਕ ਕੱਚਾ ਦੇਵਾ ਪਾਰਾ ਸਤਿਗੁਰ ਤੁੱਠੈ ਪਾਏ ਨ ਅੰਦਰ ਰਤਨ ਭੰਡਾਰਾ ਵਿਣ ਗੁਰ ਕਿਨੇ ਨਾਲ ਲੱਧਿਆ ਅੰਦਰ ਭੌਂਕ ਮੋਏ ਕੁੜਿਆਰਾ ਮਨ ਕੋ ਦੂਜਾ ਪਚ ਮੋਏ ਨਾਮ ਪੂਜਾ ਵਿਚਾਰਾ ਇੱਕ ਬਾਜੋਂ ਦੂਜਾ ਕੋ ਨਹੀਂ ਕਿਸੇ ਕਾ ਕਰੈ ਪੁਕਾਰਾ ਇੱਕ ਨਿਰਧਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਵੈ ਹੋਰ ਧਾਨਾ ਹੀ ਹੋਰ ਵਿਖਿਆ ਸਭ ਛਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮੱਲਾ ਪਹਿਲਾ ਮੁਸਲਮਾਨ ਕਹਾਉਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ ਵਲੌਲ ਦੀਨ ਕਰ ਮਿੱਠਾ ਮੁਸ਼ਕਲ ਮਾਨਾ ਮਾਨ ਮਾਲ ਮਸਾਵੈ ਹੋਏ ਮੁਸਲਮ ਦੀਨ ਮਹਾਣਾ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜ਼ਾਏ ਮੰਨੇ ਸਿਰੇ ਉੱਪਰ ਕਰਤਾ ਮੰਨੇ ਆਪ ਗਵਾਵੈ ਤਾਂ ਨਾਨਕ ਸਰਬ ਜੀਆਂ ਮੇਰਾ ਮਤ ਹੋਏ ਤਾਂ ਮੁਸਲਮਾਨ ਕਹਾਵੈ ਮੱਲਾ ਚੌਥਾ ਪਰ ਹਰ ਕਾਮ ਕਰੋ ਝੂਠ ਨਿੰਦਾ ਤਜ ਮਾਇਆ ਅਹੰਕਾਰ ਵਧਾਵੈ ਤਜ ਕਾਮ ਕਾਮਨੀ ਮੋਹ ਤਜਾ ਤਜ ਅੰਜਨ ਮਾਈ ਨਿਰੰਜਨ ਪਾਵੈ
ਤਜ ਮਾਨ ਭਾਨ ਭੀ ਸੁਧਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ ਨਾਨਕ ਸਾਚਾ ਮਨ ਵਸੈ ਸਾ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਈਅਤ ਰਾਜੇ ਰਹੀ ਸਿਕਦਾਰ ਕੋਈ ਨਾ ਰਹਿਸੀ ਹਟ ਪਟਨ ਬਾਜ਼ਾਰ ਹੁਕਮ ਢੈਸੀ ਉਹ ਪੱਕੇ ਪੰਗ ਦੁਆਰ ਮੂਰਖ ਜਾਣਾ ਹੈ ਆਪਣੇ ਦਰ ਭਰੇ ਭੰਡਾਰ ਰੀਤੇ ਇੱਕ ਗਣੇ ਤਾਜੀ ਰੱਥ ਤੁਖਾਰ ਹਾਥੀ ਭਾਖਰੇ ਬਾਗ ਮਿਲਖ ਕਰਵਾਰ ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਚੇ ਲਾਲਤੀ ਨਾਨਕ ਸੱਚ ਦਾ ਤਾਰ ਸ਼ਿਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਨਦੀਆਂ ਹੋਵੇ ਧੇਣਵਾ ਸੁਮ ਹੋਵੇ ਦੁੱਧ ਘੀਓ ਸਗਲੀ ਧਰਤੀ ਚੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਨਾ ਰੁਪਾ ਹੋਵਾ ਹੀਰੇ ਲਾਲ ਜੜਾਓ ਭੀ ਤੂੰ ਹੈ ਸਲਾਹਣਾ ਆਖਣ ਦਾ ਨਾ ਚਾਹੋ ਮਹੱਲਾ ਪਹਿਲਾ ਭਾਰ ਅਠਾਰਾਂ ਮੇਰਾ ਹੋਵਾ ਮੇਵਾ ਭਾਰ ਅਠਾਰਾਂ ਮੇਵਾ ਹੋਵਾ ਗਰੜਾ ਹੋਵੇ ਸੁਹਾਵ ਚੰਦ ਸੂਰਜ ਦੇ ਫਿਰਦੇ ਰੱਖੀਆਂ ਨੇਚਰ ਹੋਵੇ ਦਾਉ ਭੀ ਤੂੰ ਹੈ ਸਲਾਹਣਾ ਆਖਣ ਦਾ ਨਾ ਚਾਹੋ ਮਹੱਲਾ ਪਹਿਲਾ ਜੇ ਦੇਹਾਂ ਦੁਖਲਾਈਆ ਪਾਪ ਕਰਾਂ ਦੋਇਰਾ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਆਂ ਇਹ ਮੈਂ ਜਾਪੈ ਭਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੋ ਮਹੱਲਾ ਪਹਿਲਾਂ ਅੱਗੀ ਪਾਲਾ ਕੱਪੜੇ ਹੋਵੇ ਖਾਣਾ ਹੋਵੇ ਭਾਉ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਣ ਨਾਨਕ ਸਭ ਹੋ ਜਾਓ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੋ ਪੌੜੀ ਵੱਧ ਫੈਲੀ ਗਏ ਵਾਨਾ ਖਸਮ ਨਾ ਜਾਣੀ ਸੁੱਕ ਹੀ ਹੈ ਦੇਵਾਨਾ ਆਪਣਾ ਪਛਾਣੀ ਕਲਾ ਬੁਰੀ ਸੰਸਾਰ ਵਾਦੇ ਖਪੀ ਹੈ ਵਿਣਦਾ ਵੇਕਾਰ ਭਰਵੇਂ ਪਚੀ ਹੈ ਰਾਹ ਦੋਵੇਂ ਇੱਕ ਜਾਣਾ ਸੋਈ ਸੀ ਜਿਸੀ ਕੁਫਰ ਗੋ ਘਬਰਾਣੇ ਪਿਆ ਦਾ ਜਿਸੀ ਸਭ ਦੁਨੀਆਂ ਦੁਬਾਨ ਸਭ ਦੁਨੀਆਂ ਸੁਭਾਨ ਸੱਚ ਸਮਾਈ ਹੈ ਸੱਜਾ ਸਿੱਜਾ ਦਰ ਦੀਵਾਨ ਆਪ ਗਵਾਈ ਹੈ ਮੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਕਬਰ ਨਾ ਜੀਵਿਆ ਕੋਈ ਜੇ ਜੀਵਿਆ ਪਤਲ ਥੀ ਜਾਏ ਸਭ ਹਰਾਮ ਜੇ ਤਾਂ ਕੀ ਕਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੈ ਨੰਗ ਨਾਨਕ ਠਗਿਆ ਮੁੱਠਾ ਜਾਏ ਵਿਣ ਨਾ ਵੈ ਪਦ ਗਿਆ ਗਵਾਏ ਮੱਲਾ ਪਹਿਲਾਂ ਕਿਆ ਖਾਧਾ ਕਿਆ ਪੈਦਾ ਹੋਏ ਜਾ ਮਨ ਨਾ ਹੀ ਸੱਚਾ ਸੋਏ ਕਿਆ ਮੇਵਾ ਕਿਆ ਕੋ ਗੁੜ ਮੁੱਠਾ ਕਿਆ ਮੈਦਾ ਕਿਆ ਮਾਸ ਕੱਪੜ ਕਿਆ ਸੇ ਸੁਖਾਲੀ ਕੀ ਜਾ ਭੋਗ ਵਿਲਾਸ ਕਿਆ ਲਸ਼ਕਰ ਖੈ ਨੀਵ ਨਿਵਾਸੀ ਕਿਆ ਲਸ਼ਕਰ ਕਿਆ ਨੀਵ ਨਿਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਵਣ ਸਭੇ ਟੋਲ ਵਿਨਾਸ ਪਵੜੀ ਜਾਤੀ ਦਾ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਏ ਚੱਕੀਐ ਸੱਚੇ ਕੀ ਸਰਕਾਰ ਜੁਗ ਜੁ ਜਾਣੀਐ ਹੁਕਮ ਨੇ ਸਰਦਾਰ ਦਰ ਦੀ ਬਾਣੀ ਹੈ ਫੁਰਮਾਨੀ ਹੈ ਕਾਰ ਖਸਮ ਬਟਾਇਆ ਤਬਲਬਾਜ ਵਿਚਾਰ ਸ਼ਬਦ ਸੁਣਾਇਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨਾ ਵਧੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੁਪਲਰ ਵਾੜ ਸਣਕੀ ਥਾਰਾਂ ਸਣਕੀ ਸਰਾਂ ਚ ਇੱਥਿਆ ਕਣ ਲਿਆ ਤਨ ਝਾੜ ਦੋਏ ਪੜ ਚੱਕੀ ਦੋਏ ਪੁੜ ਚੱਕੀ ਜੋੜ ਕਹਿ ਪੀ ਸੁਣਾਏ ਬੈਠ ਜੋਧਾ ਰਹੇ ਸੁਬਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਵੱਧਾਂ ਪਾਏ ਖੁੰਡਾ ਜਾਂਦਾ ਰਾਕਾ ਦੇਣ ਸੋ ਮਲ ਸਜਾਏ ਰਸਕ ਟੱਟਰ ਪਾਈ ਹੈ ਤਬਾ ਤੈਮਿਲ ਲਾਏ ਧੀ ਸੋ ਫੂਕ ਸੰਭਾਲੀ ਹੈ ਦਿੱਚਾ ਅੱਗ ਜਲਾਏ ਨਾਨਕ ਮਿੱਠਾ ਪੱਤਰੀ ਹੈ ਵੇਖੋ ਲੋਕਾਂ ਆਏ ਪਵੜੀ ਇੱਕ ਨਾ ਮਰਨਾ ਚੇਤਿਆਸ ਘਨੇਰਿਆ ਮਰ ਮਰ ਜੰਮੈ ਨਿਤ ਕਿਸੇ ਨਾ ਹੇਰਿਆ ਮਰਨ ਮਰ ਜੰਮੈ ਨਿਤ ਕਿਸੇ ਨਾ ਕੇਰਿਆ ਆਪਣੇ ਮਨ ਚਿਤ ਕਹਿਣ ਚੰਗੇਰਿਆ ਜਮ ਰਾਜਾ ਨਿਤ ਨਿਤ ਮਨ ਮੁਖੇਰਿਆ ਮਨ ਗੁਲੂਣ ਆਰਾਮ ਕਿਆ ਨਾ ਜਾਣਿਆ ਬਧੇ ਕਰਨ ਸਲਾਮ ਨਾ ਬਧੇ ਕਰਨ ਸਲਾਮ ਖਸ ਨਾ ਬਾਣਿਆ ਸੱਚ ਮਿਲਿਆ ਮੁਖਨਾਮ ਸਾਹਿਬ ਭਾਵ ਸੀ ਕਰਸਨ ਤਖ਼ਤ ਸਲਾਮ ਮਿਖਿਆ ਭਾਵ ਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਛੀ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈ ਹੈ ਭੀ ਸੋ ਕੁੱਤੀ ਧਾਤ ਬੋਲਾ ਜੇ ਸਮਝਾਈ ਹੈ ਪੜ੍ਹੀ ਹੈ ਸਿਮਰਤ ਪਾਠ ਅੰਧਾ ਚਾਨਣ ਰੱਖੀ ਹੈ ਦੀਵੇ ਬਣੇ ਪਚਾਸ ਚੋਣੇ ਸੋਨਾ ਪਾਈ ਹੈ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈ ਹੈ ਢਹਿ ਨਾ ਹੋਏ ਕਪਾਸ ਨਾਨਕ ਮੂਰਖ ਇਹ ਗਾਲ ਗੁਣ ਬੋਲੇ ਸਦਾ ਵਿਨਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮੱਲਾ ਪਹਿਲਾਂ ਕਹਿਆ ਕੰਜਨ ਟੁੱਟਾ ਸਾਰ ਕਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟਾ ਪਧਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗਾ ਦਿੱਤਾ ਗੰਢ ਪਾਏ ਭੁੱਖਿਆ ਗੰਢ ਪਵੇ ਜਾਂ ਖਾਏ ਕਾਲਾ ਗੰਢ ਨਦੀਆਂ ਮੀ ਚੋਰ ਗੰਢ ਪ੍ਰੀਤੀ ਮਿੱਠੇ ਬੋਲ ਬੇਦਾਂ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤੋਏ ਏਦ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹ ਮਾਰ ਨਾਨਕਾ ਕਹੇ ਵਿੱਚ ਸਿਫਤੀ ਗੰਢ ਪਵੇ ਦਰਬਾਰ ਪੌੜੀ ਆਪੇ ਕੁਦਰ ਸਾਜ ਕਾਇਆ ਆਪੇ ਕਰੇ ਵਿਚਾਰੇ ਖੋਟੇ ਖਰੇ ਆਪੇ ਪਰਖਣਾਰ ਖਰੇ ਖਜ਼ਾਨੇ ਪਾਈਆਂ ਖੋਟੇ ਸੱਟੀਆਂ ਬਾਰ ਬਾਰ ਖੋਟੇ ਸੱਚੀ ਦਰਗਾਹ ਸੁੱਟੀਆਂ ਕਿਸ ਆਗਾ ਕਰੇ ਪੁਕਾਰ ਸਤਿਗੁਰੂ ਪਿੱਛੇ ਭੱਜ ਪਵਾ ਇਹ ਕਰਨੀ ਸਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਾਹ ਮੰਨੀਆਂ ਗੁਰ ਕਾ ਪ੍ਰੇਮ ਪਿਆਰ ਗਣਤਨਾ ਦੀ ਕਿਆ ਕਰੇ ਜੋ ਆ ਬਖਸ਼ੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜ਼ੇਰ ਜ਼ਮੀਂ ਦੁਨੀਆਂ ਪੀਰਾ ਮਸਾਇ ਕਰ ਆਇਆ ਮੇਰ ਅਮਦ ਬਾਦਸ਼ਾਹ ਆਪਦੂ ਖੁਦਾ ਏਕ ਤੂੰ ਹੀ ਏਕ ਤੂੰ ਹੀ ਮੱਲਾ ਪਹਿਲਾ ਨਾ ਦੇ ਦੇਵ ਦਾਨਵਾਰ ਸਿੱਧ ਸਾਧ ਕਤਰ ਅਸ ਏਕ ਦੇਵ ਕੋਈ ਏਕ ਤੂੰ ਏਕ ਤੂੰ ਹੀ ਮੱਲਾ ਪਹਿਲਾ ਨਾ ਦਾਦੇ ਦੇਹਾਂ ਦੇ ਆਦਮੀ ਨਾ ਸਭ ਚੇਰ ਜ਼ਮੀਂ ਅਸ ਏਕ ਦੇਵ ਕੋਈ ਏਕ ਤੂੰ ਹੀ ਏਕ ਤੂੰ ਹੀ ਮੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਭ ਦੀਪ ਨਾ ਜਲੋ ਅਨ ਪਾਉਣ ਤੇ ਨਾ ਕੋਈ ਏਕ ਤੂੰ ਏਕ ਤੂੰ ਹੀ ਮੱਲਾ ਪਹਿਲਾ ਨਾ ਰਿਜਕ ਦਸਤ ਆਕ ਅਸੇ ਹਮਾਰਾ ਏਕ ਆਸ ਵਸੇ ਅਸ ਏਕ ਦੇਵ ਕੋਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਪ੍ਰਾਂਧੇ ਨਾ ਗਿਰਾ ਹਜ਼ਾਰ ਦਰਖਤ ਆਪ ਆਸ ਕਰ ਦਿਹੰਤ ਸੂਈ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ
ਨਾਨਕ ਲਿਲਾਰ ਲਿਖਿਆ ਸੋਏ ਮੇਟਣ ਸਾਕਾ ਕੋਈ ਕਲਾ ਧਰੈ ਕਲਾ ਧਰੈ ਹਿਰੈ ਸੋਈ ਏਕ ਤੁਈ ਏਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਈ ਸੱਚ ਪਛਾਣਿਆ ਸੱਚਾ ਤੇਰਾ ਦਰ ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੁੜਿਆਰ ਭਰਮ ਪੁਰਾਣਿਆ ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ ਬਿਣਨਾ ਵੈ ਦੁੱਖ ਜਾਏ ਬਿਣਨਾ ਵੈ ਦੁੱਖ ਪਾਏ ਆਪਣੇ ਜਾਣਿਆ ਨਾਨਕ ਪਾਰਖ ਆਪ ਜੇ ਖੋਟਾ ਖਰਾ ਪਛਾਣਿਆ ਸਲੋਕ ਮਹਲਾ ਪਹਿਲਾ ਸ਼ੀਹਾਂ ਬਾਜਾਂ ਚਰਗਾਂ ਕੋਈਆਂ ਇਹਨਾਂ ਖਵਾਲੇ ਘਾਹ ਖਾਣ ਖਾਣ ਤਨ ਮਾਸ ਖਵਾਲੇ ਚਲਾਏ ਰਾਹ ਨਦੀਆਂ ਅੰਦਰ ਨਦੀਆਂ ਵਿੱਚ ਟਿੱਬੇ ਦਿਖਾਲੇ ਤਲੀ ਕਰੇ ਸਕਾ ਕੀੜਾ ਥਾਪਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇਤੇ ਜੀ ਜੀਵਾਂ ਲੈ ਸਾਹਾ ਜੀਵਾ ਲੈ ਤਾਂ ਕੇ ਸਾ ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇ ਗਰਾਂ ਮਹਲਾ ਪਹਿਲਾ ਇੱਕ ਮਾਸ ਹਾਰੀ ਇੱਕ ਤਿਰਣ ਖਾਂ ਇੱਕ ਨੇ ਛੱਤੀ ਅਮਤ ਖਾਂ ਇੱਕ ਮਿੱਟੀਆਂ ਮੈਂ ਮਿੱਟੀਆਂ ਖਾਂ ਇੱਕ ਪੌਣ ਸਮਾਰੀ ਪੌਣ ਸ਼ੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨਾ ਕੋਈ ਨਾਨਕ ਮੁੱਠੇ ਜਾਈ ਨਾਨਕ ਮੁੱਠੇ ਜਾਏ ਨਾ ਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਗੁਮਾਈ ਹੈ ਗੁਰਮਤੀ ਆਪ ਗਵਾਈ ਨਾਮ ਤੇ ਆਈ ਹੈ ਦੂਜੀ ਕਰਨ ਲੱਗ ਜਨਮ ਗਵਾਈ ਹੈ ਦੂਜੀ ਕਰਨ ਲੱਗ ਜਨਮ ਗਵਾਈ ਹੈ ਵਿਣਦਾ ਵਸ ਸਭ ਵੇਸ ਪੈ ਜਾ ਖਾਈ ਹੈ ਸੱਚਾ ਸਭ ਸਲਾਹ ਸੱਚ ਸਮਾਈ ਹੈ ਵਿਣ ਸਤਿਗੁਰ ਸੇਵੇ ਨਹੀਂ ਸੁੱਖ ਨਿਵਾਸ ਵਿਣ ਸਤਿਗੁਰ ਸੇਵੇ ਨਾ ਹੀ ਸੁੱਖ ਨਿਵਾਸ ਫਿਰ ਫਿਰ ਆਈ ਹੈ ਦੁਨੀਆਂ ਖੋਟੀ ਰਾਸ ਕੂਟ ਕਮਾਈ ਹੈ ਨਾਨਕ ਸੱਚ ਖਰਾ ਸਾ ਲਾਜ ਪਤ ਸਮਝਾਈ ਹੈ ਸਲੋਕ ਮਹਲਾ ਪਹਿਲਾ ਤੁਦ ਭਾਵੈ ਤਾਂ ਵਾਵੈ ਗਾਵਾਂ ਤੁਦ ਭਾਵੈ ਜਲ ਨਾਵੈ ਜਾਂ ਤੂੰ ਭਾਵੈ ਤਾਂ ਭਰੇ ਭੂਤਾ ਸਿੰਘੀ ਨਾਥ ਵਜਾਵਾਂ ਜਾਂ ਤੂੰ ਭਾਵੈ ਤਾਂ ਪੜੇ ਕਤੇਬਾਂ ਮੁੱਲਾਂ ਛੇ ਕਹਾਵੈ ਜਾਂ ਤੂੰ ਭਾਵੈ ਤਾਂ ਹੋਵੇਂ ਰਾਜੇ ਰਸਕਸ ਬਹੁ ਕਮਾਵੈ ਜਾਂ ਤੂੰ ਭਾਵੈ ਤਾਂ ਤੇ ਜਾਂ ਤੁਦ ਭਾਵੈ ਤੇਗ ਵਗਾਵੈ ਸਿਰ ਮੁੰਡੀ ਘੜ ਜਾਵੈ ਜਾਂ ਤੂੰ ਭਾਵੈ ਜਾਏ ਦਸੰਤਰ ਸੁਣ ਗੱਲਾਂ ਘਰ ਆਵੈ ਜਾਂ ਤੁਦ ਭਾਵੈ ਨਾਇਰ ਚਾਵੈ ਤੂੰ ਭਾਣੇ ਤੂੰ ਭਾਵੈ ਨਾਨਕ ਕਹਿ ਬੇਨੰਤੀ ਔਰ ਸਗਲੇ ਘੂਟ ਕਮਾਵੈ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਡਿਆਈਆਂ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਸਭ ਕੁਛ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਾਣਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖਾ ਹੈ ਨਾਨਕ ਸੱਚਾ ਹੁਕਮ ਸਾਜ ਹੁਕਮੇ ਹੁਕਮੇ ਵਿੱਚ ਰੱਖਾ ਹੈ ਹੁਕਮ ਸਾਜ ਹੁਕਮੇ ਵਿੱਚ ਰੱਖਾ ਹੈ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵ ਨਿਸ਼ੰਗ ਭਰਮ ਚੁਕਾਈ ਹੈ ਸਤਿਗੁਰੇ ਆਖਿਆ ਕਾਰ ਜੋ ਕਾਰ ਕਮਾਈ ਹੈ ਸਤਿਗੁਰੋ ਦਿਆਲਤਾ ਨਾਮ ਤੇ ਆਈ ਹੈ ਲਾਭ ਭਗਤ ਸਾਰ ਗੁਰੂ ਪਾਈ ਹੈ ਮਨ ਕੂੜ ਗਵਾਰ ਕੂੜ ਕਮਾਈ ਹੈ ਸੱਚੇ ਦਇ ਦਰਜਾਏ ਸੱਚ ਮਾਈ ਹੈ ਸੱਚੇ ਅੰਦਰ ਮਹਿਰ ਸੱਚ ਬੁਲਾਈ ਹੈ ਨਾਨਕ ਸੱਚ ਦਾ ਸਚਿਆਰ ਸੱਚ ਮਾਈ ਹੈ ਸਲੋਕ ਮਹਲਾ ਪਹਿਲਾ ਕਲ ਕਾਤੀ ਰਾਜੇ ਕਸਾਈ ਧਰਮ ਭੰਕਰ ਉੱਡਿਆ ਕੂੜ ਮਾਵ ਸੱਚ ਚੰਦਰਮਾ ਦੀਸਾ ਨਾਈ ਕਹਿ ਚੜਿਆ ਹਾਂ ਭਾਲ ਵਿਕਨੀ ਹੋਈ ਆਧੇ ਰਹਿ ਰਾਹ ਨਾ ਕੋਈ ਵਿੱਚ ਹੋਵੇ ਕਰਮ ਦੁੱਖ ਰੋਈ ਕਹੋ ਨਾਨਕ ਕਿਨਵਿਦ ਗਤ ਹੋਈ ਮਹਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਭਾਰ ਜਿਸ ਨੂੰ ਨਿਤ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੁਲੇ ਪੌੜੀ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਭੁੱਲਿਆ ਨਾ ਭੁੱਲਿਆ ਕਿਸੇ ਦਾ ਭੁਲਾਇਆ ਭਗਤ ਆਪੇ ਮੇਲਿਆ ਜਿਨੀ ਸੱਚੋ ਸੱਚ ਕਮਾਇਆ ਸਹਿ ਸਾਰੀ ਆਪ ਖੁਆਇਆ ਨੀ ਜਿਨੀ ਕੂੜ ਬੋਲ ਬੋਲ ਵੇਖ ਖਾਇਆ ਚਲਨ ਸਾਰਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਆਂਦੇ ਨਾਮ ਤੇ ਆਇਆ ਦਾਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਖੁਆਇਆ ਉਹਨਾਂ ਖਸਮਾ ਕਹਿ ਦਰ ਮੁੱਖ ਉਜਲੇ ਸੱਚਾ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਵਾ ਈ ਸਲਾਹ ਜਿਨੀ ਧਿਆਇਆ ਇੱਕ ਮਨ ਸਹੀ ਪੂਰੇ ਸ਼ਾਹ ਵਕਤਾ ਉੱਪਰ ਲੜ ਮੋਏ ਦੂਜਾ ਬਹੁਤੇ ਰਾਮ ਮਨ ਕੀਆਂ ਮਤੀ ਖੰਡੀਆਂ ਬਹੁਤ ਪਏ ਸਗਾਂ ਗੋਤੇ ਖਾਏ ਨਾ ਨਿਕਲੇ ਤੀਜਾ ਮੋਹੀ ਗਰਾਂ ਭੁੱਖ ਤਿਖਾ ਦੋਏ ਭੌਂਕੀਆਂ ਖਾਧਾ ਹੋਏ ਸਵਾ ਭੀ ਖਾਣੇ ਸੋ ਦੋਸਤੀ ਚੌਥਾ ਆਈ ਊਂਘ ਅੱਖੀ ਮੀਟ ਪਵਾਰ ਗਿਆ ਭੀ ਉੱਠ ਰਚਨ ਵੱਲ ਸਹਿ ਭਰਿਆ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਭਾਉ ਹੋਏ ਨਾਨਕ ਸਾਹਿਬ ਮਨ ਵਸਾ ਸੱਚਾ ਨਾਵਣ ਹੋਏ ਮਹਲਾ ਦੂਜਾ ਸਹੀ ਪੂਰੇ ਸ਼ਾਹ ਜਿਨੀ ਪੂਰਾ ਪਾਇਆ ਅੱਠੀ ਵੇ ਪ੍ਰਵਾਹ ਰਹਿਣ ਇੱਕ ਤਰੰਗ ਦਰਸ਼ਨ ਰੂਪ ਥਾ ਵਿਰਲੇ ਪਾਈਐ ਕਰਮ ਪੂਰਾ ਪੂਰਾ ਗੁਰੂ ਪੂਰਾ ਜਾ ਕਾਬੋ ਨਾਨਕ ਪੂਰਾ ਜੇ ਕਰੇ ਘਟਾ ਨਾ ਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਆ ਮੁੱਠੀ ਧੰਦਾ ਚੋਰ ਮਹਿਲ ਨਾ ਪਾਈ ਆਈ ਨੇ ਚਿੱਤ ਕਠੋਰ ਸੇਵ ਗਵਾਈ ਹੈ ਜਿਤ ਘਟ ਸੱਚ ਨਾ ਪਾਈ ਸੋ ਭੰਨ ਕਢਾਈ ਹੈ ਕਿਉਂ ਕਰ ਪੂਰਾ ਵੱਟ ਤੋਲ ਪਲਾਈ ਆ ਕੋਈ ਨਾ ਆਖ ਘੱਟ ਹੋਮੈ ਜਾਈਐ ਲਈਨ ਖਰੇ ਪਰਖ ਦਰਬੀ ਨਾਈ ਹੈ ਸੌਦਾ ਇੱਕ ਤ ਹੱਟ ਪੂਰਾ ਗੁਰ ਪਾਈ ਹੈ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਨੌ ਨਾਮ ਇੱਕ ਭਾਲਿਆ ਗੁਣੀ ਗਹੀਰ ਕਰਮ ਮੰਦੀ ਸਲਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਵਾਕ ਹੈ ਸੁਰਤਿਆਂ ਉਪਜਾ ਚਾਓ ਤਿੰਨਾਂ ਦਰਿਆਵਾਂ ਸਿਉਂਦੇ ਦੋਸਤੀ ਮਨ ਮੁੱਖ ਸੱਚਾ ਨਾਉ ਉੱਥੇ ਅੰਮ੍ਰਿਤ ਮੰਡੀ ਹੈ ਕਰਮੀ ਹੋਏ ਪਸਾਉ ਕਾਂਚਨ ਕਾਇਆ ਕਸੀਆ ਬੰਨੀ ਚੜਾ ਚੜਾਓ ਜੇ ਹੋਆ ਨਦਰ ਸ਼ਰਾਬ ਕੀ ਭੌੜ ਨਾ ਪਾਈ ਤਾਓ ਸੱਤੀ ਪੈਰੀ ਸਤ ਭਲਾ ਬਈਆ ਪੜਿਆ ਪਾਸ ਉੱਥੇ ਪਾਪ ਹੁਣ ਵਿਚਾਰੀਆ ਕੂੜਾ ਘਟਾ ਰਾਸ ਉੱਥੇ ਖੋਟੇ ਸੱਟੀਆਂ ਖਰੇ ਕੀ ਚੈਸ਼ਾ ਬਸ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸ ਮੈਂ ਪਾਸ ਮੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਸ਼ਰਾਧ ਦੁਜਾਈ ਦਾਇਆ ਖੇਲਾ ਸਗਲ ਜਗ ਚੰਗਿਆਂ ਬੁਰਿਆਈਆਂ ਬਚੇ ਧਰਮ ਦੂਰ ਕਰਮੀ ਆਪੋ ਆਪਣੀ ਕਿਨੇੜਾ ਕਿ ਦੂਰ
ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਉ ਸਤਿਗੁਰ ਦੱਸਿਆ ਸੱਚੇ ਵਿਦਿਆਏ ਸੱਚ ਵਿਕਸਿਆ ਸੱਚਾ ਕੋਟ ਗ੍ਰਾਹੀ ਨਿਚਕਰ ਵਸਿਆ ਸਤਿਗੁਰ ਤੁੱਠਾ ਨਾਉ ਪ੍ਰੇਮ ਰਸਿਆ ਸੱਚਾ ਦੈ ਦੀਵਾਣ ਕੂੜ ਨਾ ਜਾਈਆ ਝੂਠੋ ਝੂਠ ਵਖਾਣ ਸੁ ਮਹਿਲ ਖੁਆਈਐ ਸੱਚਾ ਸ਼ਬਦ ਨਿਸ਼ਾਨ ਠਾਕਰਾਂ ਪਾਈਐ ਸਾਚ ਸੁਣ ਬੁਝ ਵਖਾਣ ਮਹਿਲ ਬੁਲਾਈਐ ਸਲੋਕ ਮਹਲਾ ਪਹਿਲਾਂ ਪਹਿਰਾਂ ਯਗਨ ਹਿਵੈ ਕਰਵਾਉਂਦਾ ਭੋਜਨ ਸਾਰ ਕਰਾਈ ਸਗਲੇ

ਸੱਚੇ ਤਨਸਾਰ ਚਾਰ ਲਾਈ ਹੈ, ਵਿਣ ਸੱਚੇ ਸਭ ਭੁੱਖ ਜੇ ਪੈਂਜਾਂ ਖਾਈ ਹੈ, ਵਿਣ ਸੱਚੇ ਦਰਬਾਰ ਕੂੜ ਨਾ ਪਾਈ ਹੈ, ਕੂੜਾ ਲਾਚ ਲੱਗ ਮਹਿਲ ਖੁਆਈ ਹੈ, ਸਭ ਜੰਗ ਠੱਗਿਓ ਠੱਗ ਆਈ ਹੈ ਜਾਈ ਹੈ। ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਹੈ, ਸਲੋਕ ਮਹੱਲਾ ਪਹਿਲਾ, ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਰਸ ਦਾ ਪੱਕਾ ਕਰਮ ਧਿਆਨ ਪਤ ਕੇ ਸਾਧ ਲਖਾਂਦਲ ਹੈ ਦਾਨਾ ਕੈ ਸਿਰਧਾਨ। ਮਹੱਲਾ ਪਹਿਲਾ, ਸੋਨੇ ਕਾ ਬਿਰਖ ਪਤ ਪਰਵਾਲਾ ਫੁੱਲ ਜਵੇਹਰ ਲਾਲ ਤੇ ਫਲ ਰਤਨ ਲੱਗੇ ਮੁਖ ਭਾਗਤ ਹਿਰਦੈ ਹਿਰਦੈ ਨਿਹਾਲ। ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅਠਸਰ ਤੀਰਥ ਗੁਰ ਕੀ ਚਰਣੀ ਪੂਜਾ ਸਭ ਸੇਖ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦਜੈ ਨਾਨਕਾ ਤਰੀਆ ਕਰਮੀ ਲੱਗ ਪੌੜੀ। ਜੀਵਨਿਆਂ ਮਰ ਮਾਰਨਾ ਪੁੱਛੋ ਤਾਈਆ ਝੂਠਾ ਏ ਸੰਸਾਰ ਕਿਨ ਸਮਝਾਈਆ ਸੱਚ ਨਾ ਧਰੇ ਪਿਆਰ ਧੰਦਾ ਧਾਈਆ ਕਾਲ ਪੁਰਖ ਕਾਲ ਸਿਰ ਦੁਨਿਆਈ ਹੈ ਹੁਕਮੀ ਸਿਰ ਜੰਧਾ ਹਰ ਮਾਰੇ ਦਾਈਆ ਆਪੇ ਦੇ ਪਿਆਰ ਮਨ ਵਸਾਈਆ ਮੂਤਨਾ ਚ ਸਭ ਲਾਮ ਭਰੀਏ ਪਾਈਆ ਗੁਰਪ੍ਰਸਾਦੀ ਮੋਹ ਸੱਚ ਸਮਾਈ ਹੈ। ਸਲੋਕ ਮਹੱਲਾ ਪਹਿਲਾ, ਤੁਮੀ ਤੁਮਾ ਵਿਸ ਆਕਤ ਧੂਰਾ ਨਿਮ ਫਲ ਮਨ ਮੁਖ ਵਸੈ ਤਿਸ ਜਿਸ ਤੂੰ ਚੇਤਨਾ ਆਵਈ ਨਾਨਕ ਹੀ ਹੈ ਕਿਸ ਹੰਢਨ ਕਰਮਾਂ ਬਾਰੇ। ਮਹੱਲਾ ਪਹਿਲਾ, ਮਤ ਪੰਖੇਰੂ ਕਿਰਤ ਸਾਥ ਕਬ ਉਤਮ ਕਬ ਨੀਚ ਕਬ ਚੰਦਨ ਕਬ ਅਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੂੰ ਚਲਾ ਜੀ ਹੈ ਸਾਹਿਬ ਲੱਗੀ ਪ੍ਰੀਤ ਨਾਨਕ ਹੂੰ ਚਲਾਈ ਹੈ ਸਾਹਿਬ ਲੱਗੀ ਰੀਤ ਪੌੜੀ। ਕਿਤੇ ਕਾਇਮ ਵਖਾਣ ਕਹਿ ਕਹਿ ਜਾਵਣਾ ਵੇਦ ਕਾਇਮ ਵਖਿਆਣ ਅੰਤਰਾ ਪਾਵਣਾ ਪੜਿਆ ਨਾਹੀਂ ਭੇਦ ਪੂਜਿਆ ਪਾਵਣਾ ਖੱਟ ਦਰਸ਼ਨ ਕਹਿ ਭੇ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ ਮੰਨੇ ਨਾਉ ਬਿਸੰਗ ਦਰਗਾਹ ਪਾਵਣਾ ਖਾਲਕ ਆਦੇਸ਼ ਢਾਡੀ ਗਾਵਣ ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹੱਲਾ ਦੂਜਾ, ਮੰਤਰੀ ਹੋਏ ਠੋਇਆ ਨਾਗੀ ਲੱਗਾ ਜਾਏ ਆਪਣ ਹੱਥੀ ਆਪਣਾ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਅਤੀ ਹੂੰ ਧੱਕਾ ਖਾਏ ਗੁਰਮੁਖ ਸਿਉ ਮਨਮੁਖੜੈ ਡੁੱਬੈ ਹੱਕ ਨੈ ਦੋਆਂ ਖਰਿਆ ਦੋਹਾਂ ਸਿਰਿਆਂ ਆਪੇ ਖਸਮ ਵੇਖਿਆ ਕਰ ਵਿਆ ਪਾਏ ਨਾਨਕ ਏਵੈ ਜਾਣੀਐ ਸਭ ਕੁਛ ਤਿਸਰ ਜਾਏ। ਮਹੱਲਾ ਦੂਜਾ, ਨਾਨਕ ਪਰਖੇ ਆਪ ਕਉ ਤਾਂ ਪਰਖ ਜਾਣ ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈ ਸਜਾਣ ਵਾਟ ਨਾ ਕਰੀ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲੀ ਸੱਚ ਰਹਿ ਸੋ ਵਿਸ਼ਟ ਪ੍ਰਵਾਨ ਸਰ ਸੰਦੇ ਆਗਾਸ ਕਹੋ ਕਿਉਂ ਪਹੁੰਚੈ ਬਾਣ ਅਗਾ ਆਗਮ ਹੈ ਵਾਹਿੰਦੜ ਜਾਨ ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆਂ ਕਰਨ ਭਗਤ ਦਿਨ ਰਾਤ ਨਰਾਇਣੀ ਵਾਰੀਆਂ ਮਹਿਲਾ ਮੰਝ ਨਿਵਾਸ ਸ਼ਬਦ ਸਵਾਰੀਆਂ ਸੱਚ ਕਹਿਣ ਅਰਦਾਸ ਸੇ ਵਿਚਾਰੀਆਂ ਸੋਨ ਖਸਮੈ ਪਾਸ ਹੁਕਮ ਸਿਧਾਰੀਆਂ ਸਖੀ ਕਹਿਣ ਅਰਦਾਸ ਮਨੋ ਪਿਆਰੀਆਂ ਬਿਨ ਆਵੈ ਤ੍ਰਿਗਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ। ਸ਼ਲੋਕ ਮਹੱਲਾ ਪਹਿਲਾ, ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸ਼ਹਿਰ ਭਰੇ ਕੇ ਸੁੱਖ ਨਾਨਕ ਸੱਚੇ ਨਾਮ ਕੀ ਕੀਤਾ ਕੇਤੀ ਪੁੱਛਾ ਪੁੱਛ। ਮਹੱਲਾ ਦੂਜਾ, ਨੇ ਫਲੰਗਤਸ ਜਨਮ ਸਜਾਵਤ ਬ੍ਰਾਹਮਣਾ ਬਿੰਦ ਤੇ ਸਾਗਰੰਗ ਸੰਸਾਰ ਗੁਰਪ੍ਰਸਾਦੀ ਤਰ੍ਹਾਂ ਕੇ ਕਾਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਾਸੈ ਜਿਨ ਕਲ ਰੱਖੀ ਧਾਰ ਪੌੜੀ। ਖਸਮਾਂ ਕਾ ਦਰਬਾਰ ਢਾਡੀ ਵਸਿਆ ਸੱਚਾ ਖਸਮ ਕੁਲਾਣ ਕਮਲ ਵਿਕਸਿਆ ਖਸਮੋਂ ਪੂਰਾ ਪਾਏ ਮਨੋਰਸਿਆ ਦੁਸ਼ਮ ਕੱਢੇ ਮਾਰ ਸਜਨ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧੋਸਿਆ ਢਾਡੀ ਕਥੇ ਅਕਾਤ ਸ਼ਬਦ ਸਵਾਰਿਆ ਨਾਨਕ ਗੁਣ ਗਹਿ ਰਾਸ ਹਰ ਜੀਉ ਮਿਲੇ ਪਿਆਰਿਆ। ਸਲੋਕ ਮਹੱਲਾ ਪਹਿਲਾ, ਖਤਿਓ ਜੰਮੇ ਖਤੇ ਕਰਨ ਦਾ ਖਤਿਆਂ ਵਿੱਚ ਪਾਏ ਧੋਤੇ ਮੂਲਾਂ ਉਤਰਾਂ ਜੇ ਸਭ ਧੋਵਣ ਪਾਏ ਨਾਨਕ ਬਖਸ਼ੇ ਬਖਸ਼ੀਐ ਨਾਇਤ ਪਾਹੀ ਪਾਏ। ਮਹੱਲਾ ਪਹਿਲਾ, ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਐ ਸੁੱਖ ਸੁੱਖ ਦੁੱਖ ਦੋਏ ਦਾਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੀ। ਤਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚਾ ਪੁਰਖ ਲੱਖ ਸਿਰਜ ਨਿਹਾਲਿਆ ਉਜੜ ਭੁੱਲੇ ਰਾਹ ਗੁਰ ਵੇਖਾ ਲਿਆ ਸਤਿਗੁਰ ਸੱਚੇ ਵਾਹ ਸੱਚ ਸਮਾਲਿਆ ਪਾਇਆ ਰਤਨ ਘਰਾਓ ਦੀਵਾ ਬਾਲਿਆ ਸੱਚਾ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ ਨੇ ਡਰਿਆ ਡਰ ਲਾ ਗਰਭ ਸਿਖਾਲਿਆ ਨਾਉ ਭੁੱਲਾ ਜਾਗ ਫਿਰਿਆ ਬੇਤਾ ਲਿਆ। ਸਲੋਕ ਮਹੱਲਾ ਤੀਜਾ, ਭੈ ਵਿੱਚ ਜੰਮੈ ਭੈ ਮਰਾ ਭੀ ਭੋ ਮਨ ਮੈਂ ਹੋਈ ਨਾਨਕ ਭੈਵੇ ਜੇ ਮਰਾ ਸਹਿਲਾ ਆਇਆ ਸੋਈ। ਮਹੱਲਾ ਤੂਜਾ, ਮਹੱਲਾ ਤੀਜਾ, ਭੈ ਵਿਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਣ ਜੇ ਮਰਾ ਮੂੰਹ ਕਾਲਾ ਉੱਠ ਜਾਏ ਪੌੜੀ। ਸਤਿਗੁਰੂ ਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰੂ ਏ ਦਿਆਲ ਨਾ ਕਬੂ ਝੂਰੀ ਹੈ ਸਤਿਗੁਰੂ ਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰੂ ਏ ਦਿਆਲ ਤਾਂ ਹਰ ਰੰਗ ਮਾਣੀ ਹੈ ਸਤਿਗੁਰੂ ਏ ਦਿਆਲ ਤਾਂ ਜਮਕਾ ਡਰ ਕਿਆ ਸਤਿਗੁਰੂ ਏ ਦਿਆਲ ਤਾਂ ਸਾਦੀ ਸੁਖ ਦਿਆ ਸਤਿਗੁਰੂ ਏ ਦਿਆਲ ਤਾਂ ਨਵਨਿਧ ਪਾਈ ਹੈ ਸਤਿਗੁਰੂ ਏ ਦਿਆਲ ਤਾਂ ਸੱਚ ਮਾਈ ਹੈ। ਸਲੋਕ ਮਹੱਲਾ ਪਹਿਲਾ, ਸਿਰ ਖੁਆਏ ਪੀਏ ਮਲਵਾਣੀ ਜੂਠਾ ਮੰਗ ਮੰਗ ਖਾਈ ਫੋਲ ਫਰੀਤ ਮੋਹ ਲੈਣ ਪੜਾਸਾਂ ਪਾਣੀ ਦੇਖ ਸਵਾਹੀ ਭੇਡਾਂ ਵਾਂਗ ਸਿਰ ਖੁਹਾਏ ਨਾ ਭਈਰ ਭਰੀਏ ਨਾ ਹੱਥ ਸਵਾਹੀ ਮਾਂ ਪੀਓ ਕਿਰਤ ਗੁਆਏ ਟੱਬਣ ਰੋਬਨ ਤਾਹੀ ਉਹਨਾਂ ਪਿੰਡ ਨਾ ਪਲਿਆ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਹੇ ਕਥਾਉਂ ਪਾਈ ਅੜਸਰ ਤੀਰ ਦੇ ਨਾ ਢੋਈ ਬ੍ਰਾਹਮਣ ਆਨਾ ਖਾਈ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਝੁੰਡੀ ਪਾਏ ਮੈਂ ਨਿਤ ਮਰਨਾ ਦੜ ਦਿਵਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋ

0: ਛੀ ਜਾਹੀ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ ਤੈਬ ਗੋਏ ਫਿਰੈਬ ਗੁੱਤੇ ਫੁੱਟਾ ਬੱਤਾ ਗੱਲਾਂ ਫਿੱਟਾ ਬੱਤਾ ਗੱਲਾਂ ਜੀਆਂ ਮਾਰ ਜਵਾਲੇ ਸੋਈ ਅਵਰ ਨਾ ਕੋਈ ਰੱਖਾ ਦਾਨੋ ਤੇ ਇਸ਼ਨਾਨੋ ਵੰਜੇ ਭਾਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨੋ ਪੰਨੇ ਮੇਰ ਕੀਆ ਮਧਾਣੀ ਅੜਸਰ ਤੀਰ ਦੇਵੀ ਥਾਪੇ ਪੁਰਬੀ ਲੱਗਾ ਬਾਣੀ ਨਹਾਏ ਨਿਵਾਜਾ ਨਹਾਤਾ ਪੂਜਾ ਨਾਮਨ ਸਦਾ ਸਜਾਣੀ ਮੋਇਆ ਜੀਵਨੀਆਂ ਗਤ ਹੋਵੇ ਜਾਂ ਸਿਰ ਪਾਈਆ ਪਾਣੀ ਨਾਨਕ ਸਿਰ ਖੁੱਤੇ ਸ਼ੈਤਾਨੀ ਇਹਨਾਂ ਗੱਲ ਨਾ ਪਾਣੀ ਬੁੱਠਾ ਹੋਇਆ ਹੋਏ ਬਿਲਾਵਲ ਜੀਆਂ ਜੋ ਸਮਾਣੀ ਬੁੱਠੇ ਅਨ ਕਮਾਦ ਕਪਾਹ ਸਭ ਸਭ ਪੜਦਾ ਹੋਵੇ ਬੁੱਠੇ ਘਾਹ ਚਰੈ ਨਿਤ ਸੁਰੀ ਸਾਹ ਧਨ ਦਹੀਂ ਵਿਲੋਵੈ ਤਿਤ ਕੇ ਹੋਮ ਜਗ ਸਦ ਪੂਜਾ ਪੈਂ ਕਾਰਜ ਸੁਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਹਾਤੈ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀਂ ਤਾਂ ਸੱਤ ਚੱਟੇ ਸਿਰ ਛਾਈ ਮੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਨ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਜੀ ਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖਾ ਸੋਏ ਪੌੜੀ ਤੂੰ ਸੱਚੇ ਸੁਭਾਣ ਸੱਚ ਕਲਾਣਿਆ ਤੂੰ ਸੱਚਾ ਦੀਵਾਨ ਉਰਾਵਣ ਜਾਣਿਆ ਸਾਜੇ ਮੰਗਣ ਦਾਨ ਸੇ ਤੁਦਾ ਜਿਹਾ ਸੱਚ ਤੇਰਾ ਫਰਮਾਨ ਸ਼ਬਦੇ ਸੋਇਆ ਮੰਨਿਆ ਗਿਆਨ ਧਿਆਨ ਤੁਦਾ ਤੇ ਪਾਇਆ ਕਰਮ ਪਵੇ ਨਿਸ਼ਾਨ ਚਲਾ ਚਲਾਇਆ ਤੂੰ ਸੱਚਾ ਦਾਤਾਰ ਨੇ ਦੇਵੈ ਚੜ੍ਹੇ ਸਵਾਇਆ ਨਾਨਕ ਮੰਗਾ ਦਾਨ ਜੋ ਤੁਦ ਪਾਇਆ ਸਲੋਕ ਮਹਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸਤ ਸਮੇਉ ਨਾ ਤਿੰਨ ਕਉ ਕਿਆ ਉਪਦੇਸ਼ੀਆ ਜਿਨ ਗੁਰ ਨਾਨਕ ਦੇਵ ਮਹਲਾ ਪਹਿਲਾ ਆਪ ਬੁਝਾਏ ਸੋਈ ਬੂਝਾ ਆਪ ਜਿਸ ਆਪ ਸੁਝਾਏ ਤੇ ਸਭ ਕੁਛ ਸੂਝਿਆ ਕਹਿ ਕਹਿ ਕਥਨਾ ਮਾਇਆ ਲੂਝਿਆ ਹੁਕਮੀ ਸਗਲ ਕਰੇ ਆਕਾਰ ਆਪੇ ਜਾਣਾ ਸਰਵ ਵਿਚਾਰ ਅੱਖਰ ਨਾਨਕ ਕਿਉ ਆਪ ਲਾਹੈ ਭਰਾਂਤ ਹੋਵੇ ਜਿਸ ਦਾਤ ਪੌੜੀ ਹੁਣ ਢਾਡੀ ਬੇਕਾਰ ਕਾਰਾ ਲਾਇਆ ਰਾਹ ਦੇ ਹੈਕਾ ਮਾਰ ਧਰੋਂ ਫਰਮਾਇਆ ਢਾਡੀ ਸੱਚਾ ਮਹਿਲ ਖਸਮ ਬੁਲਾਇਆ ਸੱਚੀ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਸਮਝਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸ਼ੁੱਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋ ਪਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸਹਿ ਭੰਗ ਗੁਰ ਪ੍ਰਸਾਦ ਭਉ ਮੁਝ ਪਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਰ ਸਿਰ ਧਰ ਚਲੀਆਂ ਸਹੀਆਂ ਪਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨਾ ਲੰਘ ਸਪਾਰ ਭੈ ਭਉ ਰੱਖਿਆ ਭਾਏ ਭੈ ਭਉ ਰਾਖਿਆ ਭਾਏ ਸਵਾਰ ਰਹਾਉ ਭੈ ਤਨ ਅਗਨ ਪਖਾ ਭੈ ਨਾਲ ਭੈ ਭਉ ਘੜੀਆਂ ਸ਼ਬਦ ਸਵਾਰ ਭੈ ਬਿਨ ਘਾੜਤ ਕੱਚ ਨੇ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜਾ ਚਾਉ ਸਹਿ ਸਿਆਣ ਪਵੈ ਨਾ ਤਾਉ ਨਾਨਕ ਮਨੁੱਖ ਨਾਨਕ ਮਨੁੱਖ ਬੋਲਣ ਵਾਉ ਅੰਧਾ ਅੱਖਰ ਵਾਉ ਦੁਆਉ ਗੌੜੀ ਮਹੱਲਾ ਪਹਿਲਾ ਘਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਮਿਨ ਦੂਜੀ ਨਾਹੀਂ ਜਾਏ ਚੋਕ ਸ਼ਵਰਤਾ ਸਭ ਤੇਰੀ ਰਜ਼ਾਏ ਡਰੀਆਂ ਜੇ ਡਰ ਹੋਵੈ ਹੋ ਡਰ ਡਰ ਡਰ ਨਾ ਮਨ ਕਾ ਸ਼ੋਰ ਰਹਾਉ ਨਾ ਜੀ ਉਮਰਾ ਨਾ ਡੂਬੈ ਤਰਾ ਜਿਨ ਕਿਛ ਕੀਆ ਸੋ ਕੁਛ ਕਰੈ ਹੁਕਮੇ ਆਵੈ ਹੁਕਮੇ ਜਾਏ ਆਗੈ ਪਾਛੈ ਹੁਕਮ ਸਮਾਏ ਹੰਸ ਹੇਤ ਆਸਾ ਸਮਾਨ ਤਿਸ ਵਿੱਚ ਭੁੱਖ ਤਿਸ ਵਿੱਚ ਭੁੱਖ ਬਹੁਤ ਨਹਿਸਾਨ ਭਉ ਖਾਣਾ ਪੀਣਾ ਆਧਾਰ ਬਿਨ ਖਾਧੇ ਮਰੋ ਖੁਆਰ ਭਉ ਖਾਣਾ ਪੀਣਾ ਆਧਾਰ ਬਿਨ ਖਾਧੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜਨ ਧਨਮਾਲ ਨਾਨਕ ਆਖਣ ਵਿਖ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸ਼ੇਖ ਕਹਿਣਾ ਕਿਸ ਕਹਿਣਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਸਸੁਰ ਭਾਈ ਕਰਨੀ ਕਾਮਣ ਕਰ ਮਨ ਲਈ ਸ਼ਾਹ ਵਿੱਚ ਸੰਯੋਗ ਵਿਆਹ ਵਿਯੋਗ ਸਤ ਸੰਤ ਸੱਚ ਸੰਤ ਕਉ ਨਾਨਕ ਯੋਗ ਗੌੜੀ ਮਹੱਲਾ ਪਹਿਲਾ ਪੌਣਾ ਪਾਣੀ ਅਗਨੀ ਕਾ ਮੇਲ ਚਾਂਚਲ ਚਪਲ ਬੁੱਧ ਕਾ ਖੇਰ ਨੌ ਦਰਵਾਜੇ ਦਸਵਾਂ ਦਾਰ ਬੁਝਰੇ ਗਿਆਨੀ ਇਹ ਵਿਚਾਰ ਕਥਾ ਬਖਤਾ ਸੰਤੋਸ ਹੋਈ ਆ ਵਿਚਾਰੇ ਸੁਗਿਆਨੀ ਹੋਈ ਰਹੋ ਦੇਹੀ ਮਾਟੀ ਬੋਲੇ ਪੌਣ ਬੁਝਰੇ ਗਿਆਨੀ ਮੁਆਹ ਕੌਣ ਮੂਈ ਸੁਰਤ ਬਾਦ ਹੰਕਾਰ ਵਨਮ ਵਜ ਦੇਖਣ ਹਾਰ ਜੈ ਕਾਰਨ ਤੀਰਥ ਜਾਹੀ ਰਤਨ ਪਦਾਰਥ ਘਾਟੀ ਮਾਹੀ ਪੜਪੜ ਪੰਡਤ ਬਾਦ ਵਿਖਾਣਾ ਭੀਤਰ ਹੁੰਦੀ ਵਸਤਨਾ ਜਾਣਾ ਹੋ ਨਾ ਮੂਆ ਮਈ ਮੇਰੀ ਮੂਈ ਬੁਲਾਏ ਉਹ ਨਾ ਮੂਆ ਜੋ ਰਹਿ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਜ਼ਰ ਨਾ ਆਇਆ ਗੌੜੀ ਮੱਲਾ ਪਹਿਲਾਂ ਦੱਖਣੀ ਸੁਣ ਸੁਣ ਬੂਜਾ ਮਾਨਾ ਨਾਉ ਤਾਂ ਕਾ ਸਤਬਰ ਹਾਰਾ ਜਾਉਂ ਆਪ ਭੁਲਾਏ ਠੋ ਨਡਾਉਂ ਤੂੰ ਸਮਝਾਵੈ ਮੇਲ ਮਿਲਾਉਂ ਨਾ ਮਿਲਾ ਚੱਲਾ ਮੈਂ ਨਾਲ ਬਿਨਾ ਵੈ ਬਾਧੀ ਸਭ ਕਾਲ ਰਹੋ ਖੇਤੀ ਵਣਜ ਨਾਵੈ ਕੀ ਓਟ ਪਾਪ ਉਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮੈਂ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪ੍ਰੀਖ ਜਲ ਪੁਰਾਇਣ ਸਚ ਕਮਲ ਪ੍ਰੀਖ ਸ਼ਬਦ ਰਤੇ ਮੀਠੇ ਰਾਸੀਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਜ ਵਸੈ ਮਿਲ ਜੋਤ ਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸੁਵਾਰਨ ਹਾਰ ਗੌੜੀ ਮੱਲਾ ਪਹਿਲਾਂ ਜਾਤੋ ਜਾਏ ਕਾਂ ਤੇ ਆਵੇ ਕਹਿ ਵਜੈ ਕਹਿ ਜਾਏ ਸਮਾਵੇ ਕਿਉਂ ਬਾਧਿਓ ਕਿਉਂ ਮੁਕਤੀ ਪਾਵੇ ਕਿਉਂ ਵਿਨਾਸੀ ਸਹਿ ਸਮਾਵੇ ਨਾਮ ਰਿਦਾ ਅੰਮ੍ਰਿਤਮੁਖ ਨਾਮ ਨਰ ਹਰ ਨਾਮ ਨਰ ਹਰ ਨੇ ਕਾਮ ਰਹਾਉ ਸਹਜੇ ਆਵੈ ਸਹਜੇ ਜਾਈ ਮਨ ਤੇ ਉਪਜੈ ਮਨ ਮਾਏ ਸਮਾਈ ਗੁਰਮੁਖ ਮੁਕਤੋ ਬੰਧਨਾ ਪਾਏ ਸ਼ਬਦ ਵਿਚਾਰ ਛੁੱਟਾ ਹਰਨਾਏ ਤਰਵਰ ਪੰਖੀ ਮੋਹ ਨਿਸਵਾਸ ਸੁਖ ਦੁਖੀਆ ਮਨ ਮੋਹ ਬਿਨਾਸ ਸਾਜ ਵਿਹਾਗ ਤੱਕ ਆਗਾਸ ਦਹਿ ਦਿਸਦਾ ਵੈ ਕਰਮ ਲਿਖਿਆ ਸ ਨਾਮ ਸਜੋਗੀ ਗੋਇਲ ਥਾੜ ਕਾਮ ਕ੍ਰੋਧ ਬੂਠਾ ਕਾਮ ਕ੍ਰੋਧ ਫੂਟੈ ਬੇਖ ਮਾਟ ਬਿਨ ਵੱਖਰ ਸੂਨੋ ਘਰ ਹਾਟ ਗੁਰਮਿਲ ਖੋਲੇ ਬਜਰ ਕਪਾਟ ਸਾਧੂ ਸਾਧ ਮਿਲੈ ਪੂਰਵ ਸੰਯੋਗ ਸਾਚ ਰਹਿਸੇ ਪੂਰੇ ਹਰ ਲੋਕ ਮਨ ਤਨ ਦੇਹ ਲੈ ਸਹਿ ਸੁਭਾਈ ਨਾਨਕ ਤਿਨਕਾ ਲਾਗੋਂ ਪਾਈ ਗੌੜੀ ਮੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਫੁਕਾਰ ਜਾਗਾ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹ ਵਾਹ ਸਾਚੇ ਮੈਂ ਤੇਰੀ ਟੇਕ ਹਾਂ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਬਾਲੀ ਅਗਨ ਪਾਣੀ ਬੋਲਿਆ ਪੜਵਾਓ ਜੇਵਾ ਇੰਦਰੀ ਏਕ ਸੁਆਓ ਦਿਸ਼ਟ ਵਿਕਾਰੀ ਨਾਹੀਂ ਪਉ ਪਉ ਆ ਮਾਰੇ ਤਾਂ ਪਾਏ ਨਾਉ ਸ਼ਬਦ ਮਰਾ ਫਿਰ ਮਰਨਾ ਹੋਏ ਬਿਨ ਮੂਹੇ ਕਿਉਂ ਪੂਰਾ ਹੋਏ ਪ੍ਰਪੰਚ ਵਿਆਪ ਰਿਹਾ ਮਨ ਦੋਏ ਥਿਰ ਨਾਰਾਇਣ ਕਰੇ ਸੋਹੇ ਬੋਹਿਤ ਚੜ੍ਹੋਂ ਜਾਵੈ ਵਾਰ ਠਾਕੇ ਬੋਹਿਤ ਦਰਗਾ ਮਾਰ ਸਾ ਚਲਾਹੀ ਧੰਨ ਗੁਰਦੁਆਰ ਨਾਨਕ ਦਰ ਘਰ ਏਕੰਕਾਰ ਗੌੜੀ ਮਹੱਲਾ ਪਹਿਲਾਂ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤਧਾਰ ਗਗਨ ਦਸ ਦੁਆਰ ਤ੍ਰਿਪੁਣ ਬੇਦਿਆ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਭਈ ਕਰ ਘਰ ਤੇ ਜਾਣਿਆ ਜਸ ਤੀਰਥ ਮੱਜੇ ਨਾਮ ਅਤਕ ਬਿਥਾਰ ਕਰੋਂ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤੋਂ ਪਰ ਕਰ ਜਾਉ ਕਿਸ ਜਾਚੋ ਨਾਹੀ ਕੋ ਥਾਉ ਨਾਨਕ ਗੁਰਮਤਿ ਸਹਿ ਸਮਾਉ ਗੌੜੀ ਮੱਲਾ ਪਹਿਲਾ ਸਤਿਗੁਰ ਮਿਲਾ ਸਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਭ ਨਿਵਾਰ ਗਗਨ ਪੁਰ ਪਾਏ ਮਰਨ ਦਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸ਼ਰਣਾ ਰਹੋ ਸਤਿਗੁਰੂ ਮਿਲਿਆ ਤਦਬ ਦਾ ਭਾਗਾ ਹੈ ਕਮਲ ਵਿਗਾਸ ਮਨ ਹਰ ਪ੍ਰਭ ਲਾਗਾ ਜੀਵਤ ਮਰਾ ਮਹਾਰਸਾਗਾ ਸਤਿਗੁਰ ਮਿਲਿਆ ਸਤ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰਮ ਮਿਲਿਆ ਜਮਕਾ ਭਉ ਮੂਚਾ ਗੁਰ ਮਿਲਿਆ ਮਿਲੇ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਾ ਮੇਟਾ ਕੋਏ ਕਿਆ ਜਾਣਾ ਕਿਆ ਆਗਾ ਹੋਏ ਜੋ ਤਿਸ ਭਾਣਾ ਸੋਈ ਹੋਆ ਵਰਨ ਕਰਨਾ ਵਾਲਾ ਦੂਆ ਨਾ ਜਾਣਾ ਕਰਮ ਕਿਵਟ ਤੇਰੀ ਦਾਤ ਕਰਮ ਧਰਮ ਤੇਰੇ ਜਾਮ ਕੀ ਜਾਤ ਰਹਾਉ ਤੂੰ ਇਹ ਬਣਦਾਤਾ ਦੇ ਬਣਹਾਰ ਤੋਟ ਨਾਹੀਂ ਤੁਸ ਭਗਤ ਭੰਡਾਰ ਕੀ ਆ ਗਰਬ ਨਾ ਵੈ ਰਾਸ ਜੀਉ ਪਿੰਡ ਸਭ ਤੇਰਾ ਪਾਸ ਤੂੰ ਮਾਰ ਜਵਾਲੈ ਬਖਸ਼ ਮਿਲਾਏ ਜਿਉਂ ਭਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਦੇਵ ਭਰੋਸਾ ਤੇਰਾ ਤਨ ਮੈਂ ਮੈਲ ਨਹੀਂ ਮਨ ਰਾਤਾ ਤਿੰਨ ਤਨ ਮੈਂ ਮੈਲ ਨਾਹੀਂ ਮਨ ਰਾਤਾ ਗੁਰਬਚਨੀ ਸਾ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸ਼ਰਣਾਈ ਗੌੜੀ ਮਹੱਲਾ ਪਹਿਲਾ ਜਿਹਨਾਂ ਕਤਕ ਆਇਆ ਪਿਓ ਪੀ ਆਇਆ ਅਨਭੈ ਵਿਸਰਿਆ ਨਾਮ ਸਮਾਇਆ ਕਿਆ ਡਰੀਆਂ ਡਰ ਡਰ ਸਮਾਨਾ ਪੂਰੇ ਗੁਰ ਕਾ ਸ਼ਬਦ ਪਛਾਣਾ ਰਹਾਉ ਜਿਸ ਨਰ ਰਾਮ ਹਿਰਦੈ ਹਰ ਰਾਸ ਸਹਿਜ ਭਾਈ ਸਹਿਜ ਸੁਭਾਈ ਮਿਲੇ ਸ਼ਾਬਾਸ ਜਾਇ ਸਵਾਰਾ ਸਾਜ ਬਿਆਲ ਇਤ ਮਨਮੁਖ ਵਾਧੇ ਕਾਲ ਐਨ ਸਰਾਮ ਰਿਦਾ ਸੇ ਪੂਰੇ ਨਾਨਕ ਰਾਮ ਮਿਲੇ ਭਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰਾ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥਾ ਆਕਾਰ ਤੀਨ ਅਵਸਥਾ ਕੈ ਵਿਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਇਆ ਹੈ ਮਰਨਾ ਰਹੋ ਚਾਰ ਪਦਾਰਥ ਕਹਿ ਸਭ ਕੋਈ ਸਿਮਰਤ ਸਾਧ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੈ ਵਸਿਆ ਰਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਵ ਦਿਖਾਇਆ ਆਸਾ ਮਾਏ ਨਿਰਾਸ ਬਜਾਇਆ ਦੀਨਾ ਨਾਲ ਸਰਬ ਸੁਖਦਾਤਾ ਨਾਨਕ ਹਰ ਚਰਣੀ ਮਨ ਰਾਤਾ ਕੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੂ ਲਭ ਲੋ ਮੁਸ਼ਕੂਟ ਕਮਾਵੈ ਬਹੁਤ ਉਠਾਵੈ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਾਰੇ ਉੱਪਰ ਛਾਰੋ ਸੁਣ ਸੁਣ ਸਿੱਖ ਮਾਰੀ ਸੁਕਰੇ ਕੀਤਾ ਰਹੇ ਸੀ ਮੇਰੇ ਜੀੜੇ ਬੋਰ ਨਾ ਆਵੈ ਵਾਰੀ ਰਹੋ ਹਾਂ ਤੂੰ ਤੇ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾ ਇਤਬਾਰੀ ਵੇਲ ਪਰਾਈ ਜੋਏ ਜੀੜੇ ਕਰੇ ਚੋਰੀ ਮਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀ ਆ ਛੁੱਟੜ ਹੋਈਆਂ ਨਾਰੀ ਤੂੰ ਕਾਇਆ ਰਹੀ ਆ ਸੁਪਨੰਤਰ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਜਾਂ ਮੈਂ ਕਿਛ ਲਿਆ ਤਾਂ ਮਨ ਭਲਾ ਪਾਇਆ ਹਲਤ ਨਾ ਸੁਭਾ ਪਲਤ ਨਾ ਢੋਈ ਲਾ ਜਨਮ ਗੁਆਇਆ ਹਾਂ ਖਰੀਦ ਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛਿਆ ਕੋਈ ਰਹਾਓ ਤਾਜੀ ਤੁਰਕੀ ਸੋਨਾ ਰੁਪਾ ਕੱਪੜ ਕੇਰੇ ਭਾਰਾ ਕਿਸੀ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੁਛ ਚੱਕਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਨੀਂਵ ਦੁਆਲ ਉਸਾਰੀ ਭਸ ਮੰਦਰ ਕੀ ਢੇਰੀ ਸਾਂਚੇ ਸਾਂਚਨਾ ਦੇਈ ਕਿਸੀ ਕੰਧ ਜਾਣਾ ਸਭ ਮੇਰੀ ਸੋਨੇ ਲਾਂਕਾ ਸੋਨੇ ਮਾੜੀ ਸੰਪਾ ਕਿਸੇ ਨਾ ਕੇਰੀ ਸੁਣ ਮੂਰਖ ਮਾਨਿਆ ਜਾਣਾ ਹੋਗ ਤਿਸੇ ਕਾ ਭਾਣਾ ਰਹਾਓ ਸ਼ਾਹ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਬਣ ਜਾ ਰਹੇ ਜੀਓ ਪਿੰਡ ਰਾਜ ਸਭ ਰਾਜ ਤਿਸੈ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ ਮਾਰਾਂ ਲੂਟਾਂ ਨੀਤ ਨੀਤ ਕਿਸੇ ਆਗਾ ਕਰੀ ਪੁਕਾਰ ਜਨਾ ਸ਼੍ਰੀ ਰਾਮ ਨਾਮਾ ਉਚਰ ਮਨਾ ਆਗਾ ਜਮ ਦਲ ਬੇਖਮ ਘਰਾਂ ਰਹਾਓ ਉਸਾਰ ਮਡੋਲੀ ਰਾਖਾਂ ਦੁਆਰਾ ਭੀਤਰ ਬੈਠੀ ਸਾਹ ਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਨ ਸੁ ਪੰਚ ਜਨਾ ਢਾਏ ਮਡੋਲੀ ਲੂਟਾਂ ਦੇ ਰਸਾ ਧਨ ਪਕੜੀ ਏਕ ਜਨਾ ਜਮ ਡੰਡਾ ਵਾਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਮਨ ਲੋੜਾ ਸੋਨਾ ਰੋਪਾ ਮਿੱਤ ਲੁੜੇਨ ਸੁ ਖਾਧਾ ਤਾ ਨਾਨਕ ਪਾਪ ਕਰੇ ਤਿਨ ਕਰਨ ਜਾਸੀ ਜਾਮਪੁਰ ਵਾਧਾ ਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕੜ ਭੀਤਰ ਮੁੰਦਰਾ ਕਾਇਆ ਕੀਜਾ ਖਿੰਥਾ ਤਾ ਪੰਚ ਚੇਲੇ ਵਸ ਕੀਜਾ ਰਾਵਲ ਇਹ ਮਨ ਕੀਜਾ ਡੰਡਾ ਤਾ ਜੋਗ ਜੁਗਤ ਇਹ ਪਾਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਸਤਾ ਰਹਾਉ ਮੁੰਡ ਮੰਡਾਇਆ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾ ਤਾ ਤ੍ਰਿਪੁਣ ਤਾਰਨ ਹਾਰ ਸਵਾਮੀ ਏਕ ਨ ਚੇ ਅੰਧਾਤਾ ਕਰ ਪਟੰਬ ਗੱਲੀ ਮਨ ਲਾਭ ਸੰਸਾ ਮੂਲ ਨਾ ਜਾਵਸਤਾ ਏਕ ਚਰਣੀ ਜੇ ਚਲਾਵੈ ਲਭ ਲੋਭ ਕੀ ਧਾਵਸਤਾ ਜਪਸ ਨੇ ਰੰਜਨ ਰਚਸ ਮਨਾ ਕਾਏ ਬੋਲਿਆ ਜੋਗੀ ਕਪਟ ਕਨਾ ਰਹਾ ਕਾਇਆ ਕਮਲੀ ਹੰਸ ਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਤ ਨਾਨਕ ਨਾਗੀ ਦਾਜੈ ਪ੍ਰਣਤ ਨਾਨਕ ਨਾਂਗੀ ਦਾਜੈ ਫਿਰ ਪਾਛਾ ਪਛਤਾਣੀ ਤਾ ਕੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕਾ ਜੇਕਰ ਦ੍ਰਿੜ ਚਿਤ ਕੀ ਜਾ ਰਹੇ ਜਨਮ ਜਨਮ ਕੇ ਪਾਪ ਕਰਮ ਕੇ ਕਠਿਨ ਹਾਰਾ ਲਈ ਜਾ ਰਹੇ ਮਨ ਏਕੋ ਸਾਹਿਬ ਪਾਈ ਰਹੇ ਤੀਰ ਤੀਨ ਗੁਣਾ ਸੰਸਾਰ ਸਮਾਵਾਂ ਲੱਖਣਾ ਲੱਖਣਾ ਜਾਈ ਰੇ ਰਹਾ ਸ਼ੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ ਰਾਤ ਹਨੇਰੀ ਸੂਸ ਨਾਹੀ ਲਜ ਟੂਕ ਸਮੂਸਾ ਭਾਈ ਰੇ ਮਨਮੁਖ ਕਰੈ ਤੇਤਾ ਦੁੱਖ ਲਾਗੈ ਗੁਰਮੁਖ ਮਿਲਿਆ ਵਡਾਈ ਰੇ ਜੋ ਤਨ ਕੀਆ ਸੋਈ ਹੋਆ ਕਿਰਤਨਾ ਮਿਟਿਆ ਜਾਈ ਰੇ ਸੁਭਰ ਭਰੇ ਨਾ ਹੋਵੇ ਹੁਣੇ ਜੋ ਰਾਤੇ ਰੰਗ ਲਾਈ ਰੇ ਤਿਨਕੀ ਪੰਖ ਹੋਵੇ ਜੇ ਨਾਨਕ ਤਾਂ ਉਹ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੂ ਹਮ ਆਏ ਅਗਨ ਬਿੰਬ ਜਲ ਪੀਤਰ ਨਿਭਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣਾ ਗੁਣ ਤੇਰੇ ਕਹੇ ਨਾ ਜਾਣੀ ਔਗੁਣ ਮੇਰੇ ਰਹਾਉ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਪਾਏ ਕੇਤੇ ਨਾ ਕੁਰੀ ਮੈਂ ਆਏ ਕੇਤੇ ਪੰਖ ਉਡਾਏ ਹੱਟ ਪੱਟਣ ਵਿੱਚ ਮੰਦਰ ਭੰਨਾ ਕਰ ਝੋਰੀ ਘਰੇ ਆਵੈ ਅੱਗੋਂ ਦੇਖਾ ਪਿੱਛੋਂ ਦੇਖਾ ਤੂੰ ਇੱਥੇ ਕਹਾਂ ਛਪਾਵੈ ਧੜ ਤੀਰਥ ਹਮ ਨਵਖੰਡ ਦੇਖੇ ਹੱਟ ਪੱਟਣ ਬਾਜ਼ਾਰਾ ਲੈ ਕੇ ਤੱਕੜੀ ਤੋਲਣ ਲੱਗਾ ਘੱਟ ਹੀ ਮੈਂ ਮਣਜਾਰਾ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਉਗਣ ਹਮਾਰੇ ਦਇਆ ਕਰੋ ਕਸ਼ਮੀਰਾ ਪਾਵੋ ਡੁੱਬਦੇ ਪੱਥਰ ਤਾਰੇ ਚੀੜਾ ਜਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕਹਿ ਤਿਸ ਗਵਾਇਆ ਖਾਏ ਹੀਰੇ ਜੈਸਾ ਗਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਏ ਰੇ ਰਹਾਉ ਅੰਤ ਧਨ ਧਰਣੀ ਧਰੇ ਅੰਤ ਨਾ ਚਾਇਆ ਜਾਏ ਅੰਤ ਕੋ ਚਾਨ ਜੇ ਗਏ ਅੰਤ ਕੋ ਚਾਨ ਜੋ ਗਏ ਸੇ ਆਏ ਅੰਤ ਗਵਾਏ ਆਪਣੇ ਦੀਆ ਜੇ ਮਿਲਿਆ ਤਾਂ ਸਭ ਕੋ ਭਾਗਟ ਹੋਏ ਕਰਮਾਂ ਉੱਪਰ ਨਿਬੜਾ ਜੇ ਲੋਚਾ ਸਭ ਕੋਏ ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਿਸੇ ਵਡਾਈ ਦੇ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹੋਵਾਂ ਬਨ ਵਸਾਂ ਕੰਧ ਮੂਲ ਚੁਣ ਖਾਓ ਗੁਰਪ੍ਰਸਾਦੀ ਮੇਰਾ ਸ਼ੌ ਮਿਲਿਆ ਵਾਰ ਵਾਰ ਹੋ ਜਾਉ ਜੀਓ ਮੈਂ ਬਨਜਾਨ ਰਾਮ ਕੀ ਤੇਰਾ ਨਾਮ ਵੱਖਰਵਾ ਪਹਾਰ ਜੀ ਰਹਾਉ ਕੋਕਲ ਹੋਵਾਂ ਅੰਬ ਵਸਾਂ ਸਹਿ ਸ਼ਬਦ ਵਿਚਾਰ ਸਹਿ ਸੁਭਾਅ ਮੇਰਾ ਸ਼ੌ ਮਿਲਿਆ ਦਰਸ਼ਨ ਰੂਪ ਅਪਾਰ ਮਛਲੀ ਹੋਵਾਂ ਜਲ ਵਸਾਂ ਜੀ ਜੰਤ ਸੰਸਾਰ ਪਰਵਾਰ ਪਾਰ ਮੇਰਾ ਸ਼ੌ ਵਸੈ ਹੋਂ ਮਿਲੋਂਗੀ ਬਾਂਹ ਪਸਾਰ ਨਾਗਨ ਹੋਵਾਂ ਧਰ ਵਸਾਂ ਸ਼ਬਦ ਵਸੈ ਭਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋ ਸਮਾਏ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤਕਰ ਗਾਵੋ ਸੋਇਲਾ ਸਿਵਰਿਓ ਸਿਰਜਣ ਹਾਰੋ ਤਿਤਕਰ ਗਾਵੋ ਸੋਇਲਾ ਸਿਵਰੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਇਲਾ ਹੋਂ ਵਾਰੀ ਜਾਉ ਚਿਤ ਸੋਹਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਆਂ ਦੇਖਾਂਗਾ ਦੇਵਣ ਹਰ ਤੇਰੇ ਦਾਨਾ ਕੀਮਤ ਨਾ ਪਵੈ ਤੇ ਦਾਤੇ ਕਵਣ ਸ਼ੁਮਾਰ ਸਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਸੱਜਣ ਸੀਸੜੀ ਅੰਝ ਹੋਵੈ ਸਾਹਿਬ ਸਮਿਲ ਘਰ ਘਰ ਇਹੋ ਪਾਉ ਚਾ ਸਦੜੀ ਨਿਤ ਪਵਨ ਸਦਣ ਹਾਰਾ ਸਿਮਰੀਆ ਨਾਨਕ ਸੇ ਦੇ ਆਵਨ ਰਾਹ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸੰਵਿਧ ਆਪੇ ਜਾਣਾ ਹੁਕਮੇ ਮੇਲੇ ਸ਼ਬਦ ਪਛਾਣਾ ਸਤਿਗੁਰ ਕਹਿ ਭੈ ਪ੍ਰਮ ਪਉ ਜਾਏ ਭੈਰਾ ਚੈ ਸਤ ਰੰਗ ਸਮਾਏ ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸੱਚ ਸੋਏ ਸਾਚ ਵਸਿਆ ਸਾਚੀ ਸਭ ਕਾਰ ਉਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣਾ ਕੋਏ ਜੀਵੈ ਦਾਤਾ ਦੇਵਨ ਹਾਰ ਨਾਨਕ ਹਰ ਨਾਮੇ ਲੱਗਾ ਪਿਆਰ ਗੌੜੀ ਗੁਆਰੇਰੀ ਮਹੱਲਾ ਤੀਜਾ
1: ਗੁਰਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਿਜ ਸਾਚ ਸਮਾਏ ਰਹਾਉ ਗੁਰ ਮਿਲਿਆ ਤਿਸ਼ਨਾ ਅਗਨ ਬੁਝਾਏ ਗੁਰਤੇ ਸ਼ਾਂਤ ਬਸੇ ਮਨਾਏ ਗੁਰਤੇ ਪਵਿੱਤ ਪਾਵਨ ਸੁਚ ਹੋਏ ਗੁਰਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵੇ ਬਹੁਤਾ ਦੁੱਖ ਪਾਈ ਗੁਰਮੁਖ ਹੋਵੇ ਸੋ ਨਾਮ ਤੇ ਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸਨੋਂ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਗੌੜੀ ਗੁਆਰੇਰੀ ਮਹੱਲਾ ਤੀਜਾ ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕੇ ਸਾਚਾ ਆਪੇ ਆਪੇ ਕਰਮ ਹੋਵੈ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੋ ਥਾਏ ਰਹਾਉ ਜਲੋਂ ਇਹ ਜਿਹਵਾ ਦੂਜੇ ਪਾਏ ਹਰ ਰਸ ਨਾ ਚਾਖੇ ਫੀਕਾ ਆਲਾਏ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਵੇ ਦੁਖੀਆ ਚਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਤਾਰ ਨਾਮ ਸਮਾਵੇ ਜੋ ਭਾਂਡਾ ਹੋਵੇ ਊਂਦੈ ਭਾਂਡੈ ਟਿਕੈ ਨਾ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧ ਨਾ ਪਾਏ ਹੋਮੈ ਵਿੱਚ ਗਾਵੇ ਬਿਰਥਾ ਜਾਏ ਗਾਵਣ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਪਾਵੈ ਮੰਤਨ ਰਾਤਾ ਨਾਮ ਸੁਹਾਵੈ ਰਹਾਉ ਇੱਕ ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੈ ਬਿਨ ਅਸਨੇਹ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਔਰਤ ਹਾਰ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪਹਿ ਬਹੁਤ ਦੁੱਖ ਪਾਵੈ ਨਚਿਆ ਟੱਪਿਆ ਭਗਤ ਨਾ ਹੋਏ ਸ਼ਬਦ ਮਰੈ ਭਗਤ ਪਾਏ ਜਨ ਸੋਏ ਭਗਤ ਬਛਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ ਨਾਨਕ ਬਖਸ਼ੇ ਆ ਨਾਮ ਪਛਾਣੇ ਗੌੜੀ ਗੁਆਰੇ ਦੀ ਮਹੱਲਾ ਤੀਜਾ ਮਨ ਮਾਰੇ ਤਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਮਨ ਮਰੇ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ ਬੂਝੇ ਜਨ ਸੋਏ ਜਿਸਨੂੰ ਬਖਸ਼ੇ ਦੇ ਵਡਿਆਈ ਗੁਰਪ੍ਰਸਾਦ ਹਰ ਬਸੇ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰ ਅੰਕਸ ਮਾਰ ਜਿਵਾਲਣ ਹਾਰਾ ਮਨ ਅਸਾਧ ਸਾਧੇ ਜਨ ਕੋਏ ਅਚਰ ਚਰੇ ਤਾਂ ਨਿਰਮਲ ਹੋਏ ਗੁਰਮੁਖ ਇਹ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਿਕਾਰ ਜੋ ਤੋ ਰਾਖਿਅਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਪੇ ਹੀ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ ਗੌੜੀ ਗੁਆਰੇ ਦੀ ਮਹੱਲਾ ਤੀਜਾ ਹੋਮੈ ਵਿੱਚ ਸਭ ਜਗ ਬੋਰਾਨਾ ਦੂਜੇ ਪਾਏ ਭਰਮ ਪੁਲਾਨਾ ਬਹੁ ਚਿੰਤਾ ਚਿਤਵੈ ਆਪ ਨਾ ਪਛਾਣਾ ਧੰਦਾ ਕਰਦਿਆਂ ਅੰਧਿਨ ਬਿਹਾਨਾ ਹਿਰਦੇ ਰਾਮ ਰਮੋ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੇ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹੋਮੈ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਨ ਸੱਚੇ ਜੋ ਸ਼ਬਦ ਗੁਰ ਸ਼ਬਦ ਮਿਲਾਏ ਤਾਵਤ ਵਰਜੇ ਠਾਕ ਰਹਾਏ ਨਾਮ ਨਵ ਨਿਧ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਬਸੇ ਮਨ ਆਏ ਰਾਮ ਰਾਮ ਕਰਦਿਆਂ ਸੁਖ ਸ਼ਾਂਤ ਸਰੀਰ ਅੰਤਰ ਬਸੇ ਨਾ ਲਾਗੇ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗੁਆਰੇ ਦੀ ਮਹੱਲਾ ਤੀਜਾ ਸੋ ਕਿਉਂ ਬਿਸਰੇ ਜਿਸਕੇ ਜੀ ਪੁਰਾਣਾ ਸੋ ਕਿਉਂ ਬਿਸਰੇ ਸਭ ਮਾਹੇ ਸਮਾਨਾ ਜਿਤ ਸੇਵੇ ਦਰਗਾਹ ਪਤ ਪਰਵਾਨਾ ਹਰ ਕੇ ਨਾ ਬਿਟੋਂ ਬਲ ਜਾਉ ਤੂੰ ਬਿਸਰੇ ਤਦ ਹੀ ਮਰ ਜਾਉ ਰਹਾਉ ਤਿੰਨ ਤੂੰ ਬਿਸਰੇ ਜੇ ਤੁਧ ਆਪ ਲਾਏ ਤਿੰਨ ਤੂੰ ਬਿਸਰੇ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੂਨੀ ਪਾਏ ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸਮਾਏ ਜਿਨਾ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨਾ ਪੋਤੇ ਪੁੰਨ ਤਿਨ ਹੋਮੇ ਮਾਰੀ ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ ਗੌੜੀ ਗੁਆਰੇ ਦੀ ਮਹੱਲਾ ਤੀਜਾ ਤੂੰ ਅਕਥ ਕਿਉਂ ਕਥਿਆ ਜਾਹੇ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ ਤੇਰੇ ਗੁਣ ਅਨੇਕ ਕੀਮਤ ਨਹਿ ਪਾਹੇ ਜਿਸਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਬਖਾਣੀ ਰਹਾਉ ਜੈ ਸਤਿਗੁਰ ਤੈ ਸਤ ਸੰਗਤ ਬਣਾਈ ਜੈ ਸਤਿਗੁਰ ਸਹਿਜੇ ਹਰ ਗੁਣ ਗਾਈ ਜੈ ਸਤਿਗੁਰ ਤਹਾਂ ਹੋਮੇ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ ਆਪੇ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸਿਉਂ ਲਗੈ ਪਿਆਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਗੌੜੀ ਗੁਆਰੇ ਦੀ ਮਹੱਲਾ ਤੀਜਾ ਇੱਕ ਸੇ ਸਭ ਰੂਪ ਹੈ ਰੰਗਾ ਪੌਣ ਪਾਣੀ ਬੈਸੰਤਰ ਸਭ ਸਹਿਲੰਗਾ ਭਿੰਨ ਭਿੰਨ ਵੇਖੇ ਹਰ ਪਰਵਰੰਗਾ ਏਕ ਅਚਾਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਬੇਲਾ ਕੋਈ ਰਹਾਉ ਸਹਿਜ ਪਵੇ ਪ੍ਰਭ ਸਭਨੀ ਥਾਈ ਕਹਾਂ ਗੁਪਤ ਪ੍ਰਗਟ ਪ੍ਰਬੰਤ ਬਣਾਈ ਆਪੇ ਸੁਤਿਆਂ ਦੇ ਜਗਾਈ ਇਸਕੀ ਕੀਮਤ ਕਿਨੈ ਨਾ ਹੋਈ ਕਹਿ ਕਹਿ ਕਥਨ ਕਹਿ ਸਭ ਕੋਈ ਗੁਰ ਸ਼ਬਦ ਸਮਾਵੇ ਬੂਝੇ ਹਰ ਸੋਈ ਸੁਣ ਸੁਣ ਵੇਖੇ ਸ਼ਬਦ ਮਿਲਾਏ ਵੱਡੀ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੌੜੀ ਗੁਆਰੇ ਦੀ ਮਹੱਲਾ ਤੀਜਾ ਮਨਮੁਖ ਸੂਤਾ ਮਾਇਆ ਮੁਹ ਪਿਆਰ ਗੁਰਮੁਖ ਜਾਗੇ ਗੁਰ ਗਿਆਨ ਵਿਚਾਰ ਸੇਜਨ ਜਾਗੇ ਜਿਨ ਨਾਮ ਪਿਆਰ ਸਹਿਜੇ ਜਾਗੇ ਸਵੇ ਨਾ ਕੋਏ ਪੂਰੇ ਗੁਰ ਤੇ ਬੂਝੇ ਜਨ ਕੋਏ ਰਹਾਉ ਅਸੰਤ ਅਨਾੜੀ ਕਦੇ ਨਾ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਝੈ अंध अज्ञानी कदे न सीजे इस जुग में राम नाम निस्तारा बिरला को पाए गुर शब्द बिचारा आप तरे सगले कुल उधारा इस कल युग में कर्म धर्म ना कोई कली का जन्म चंडाल कह कर होई नानक ना बिना को मुक्त ना होई गौड़ी महला तीजा ग्वारेरी सच्चा अमर सच्चा पातशाह मन साचे राते हर बेपरवाह सच्चे महल सच नाम समाह सुन मन मेरे शब्द विचार राम जपो पवजल उतर हो पार रहाओ पर मैं आवे पर मैं जाए एह जग जन्मिया दूजे पाए मन मुख ना चेते आवे जाए आप भुला के प्रभ आप भुलाया एह जीव बिडाणी चाकरी लाया महा दुख हटे बिरथा जन्म गवाया कृपा कर सत गुरु मिलाए एको नाम चेते बिचो भरम चुकाए नानक नाम जपे नाउ नौ निद पाए गौड़ी ग्वारे री महला तीजा जिना गुरमुख ते आया तिन पूछो जाए गुर सेवा ते मन पते आए से तनवंत हर नाम कमाए पूरे गुर ते सो जी पाए हर हर नाम जपो मेरे पाई गुरमुख सेवा हर काल थाए पाई रहाओ आप पछाने मन निर्मल होए जीवन मुक्त हर पावे सोए हर गुण गावे मत उत्तम होए सहजे सहज समावे सोए दूजे पाए न सेविया जाए होमे माया महा बिख खाए पुत कुटुंब ग्रह मोया माए मन मुख अंधा आवे जाए हर हर नाम देवे जन सोए अंधिन भगत गुर शब्दी होए गुरमुख बेला बूजे कोए नानक नाम समावे सोए गौड़ी ग्वारे नि महला तीजा गुर सेवा जुग चारे होई पूरा जन कार कमावे कोई ओ खोट नाम तन हर तोट ना होई एथे सदा सुख दर सोभा होई ए मन मेरे परम ना कीजै गुरमुख सेवा अमृत रस पीजै रहाओ सतगुर सेवे से महापुरख संसारे आप उदरे कुल सगल निसारे हर का नाम रखे और तारे नाम रते पौजल उतरे पारे सतगुर सेवे सदा मंदासा हमे मार कमल परगासा अनहद बाजे निज कर बासा नाम रते कर माहे उदासा सतगुर सेवे तिनकी सच्ची बाणी जुग जुग भगती आख बखाणी अंदिन जपे हर सारंग पाणी नानक नाम रते नह केवल निर्वाणी गौड़ी ग्वारी महला तीजा सतगुर मिले बड़ भाग संजोग हिरदे नाम नित हर रस भोग गुरमुख प्राणी नाम हर त्याए जन्म जीत लाहा नाम पाए रहाओ ज्ञान ध्यान गुर शब्द है मीठा गुर कृपा ते किने बिरले चख डीठा कर्म कांड बहु करे आचार बिन नावे त्रिग त्रिग हंकार बंधन बाध्यो माया फास जन नानक छूटे गुर प्रगास महला तीजा गौड़ी बैरागन जैसी धरती ऊपर मेघला बरसत है क्या धरती मदे पानी नाही जैसे धरती मदे पानी परगासिया बिन पगा बरसत फेरा ही बाबा तू ऐसे परम चुकाही जो किच करत है सोई कोई है रे तैसे जाहे समाही रहाओ स्त्री पुरख होए कै क्या उहे कर्म कमाही नाना रूप सदा है तेरे तुझ ही माहे समाही इतने जन्म भूल परे से जा पाया ता भूले नाही जाका काज सोई पर जाने जे गुर कै शब्द समाही तेरा शब्द तू है आपे भरम कहाही नानक तत तत सु मिलिया पुनरप जन्म न आही गौड़ी बैरागर महला तीजा सब जग काले वस है बादा दूजे पाए होमे कर्म कमाव दे मन मुख मिले सजाए मेरे मन गुरचानी चित लाए गुरमुख नाम निदान लै दरगा ले छड़ाए रहाओ लाख चौरासी भरम दे मन हट आवे जाए गुर का शब्द न चीन्यो फिर जो नी पाए गुरमुख आप पछाणिया हर नाम बसिया मन आए अंधिन भगती रतिया हर नामे सुख समाए मन शब्द मरे प्रतीत होए होमे तजे बिकार जन नानक करमी पाईन हर नाम भगत पंडहार गौड़ी बैरागर महला तीजा पई अड़े दिन चार है हर हर लिख पाया सोभा बंती नार है गुरमुख गुण गाया पेवकड़े गुण संभल सहरे बास पाया गुरमुख सहज समाणिया हर हर मन पाया ससरे पईये पिर बसे कोह कित बिद पाइय आप निरंजन अलख है आपे मेलाइय रहाओ आपे ही प्रभ देह मत हर नाम त्याई है बड़ पागी सतगुर मिले मुख अमृत पाइय हमें दुबदा बिन सजाए सहजे सुख समाइय ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਏ ਮਨੁੱਖ ਗਰਭ ਨਾ ਪਾਇਓ ਅਗਿਆਨ ਇਆਣੇ ਸਤਿਗੁਰ ਸੇਵਾ ਨਾ ਕਰੇ ਫਿਰ ਪਛਤਾਣੇ ਗਰਭ ਜੋ ਨੀ ਬਸ ਪਾਇੰਦੇ ਗਰਭੇ ਗਲ ਜਾਣੇ ਮੇਰੇ ਕਰਤੇ ਏਵੈ ਭਾਵ ਦਾ ਮਨ ਮੁਖ ਪਰਮਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਤੇ ਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦ ਵੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਸਿਵ ਸਖਤ ਮਿਟਾਈਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਬਿਧ ਪਾਈਏ ਸੰਤ ਜਨੋ ਜਿਸ ਦੇਖ ਹੋ ਜੀਵਾ ਹਰ ਬਿਨ ਚਸਾਨਾ ਜੀਵਤੀ ਗੁਰ ਮਿਲਿਓ ਹਰ ਰਸ ਪੀਵਾ ਰਹਾਓ ਹੋ ਹਰ ਗੁਣ ਗਾਵਾ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤ ਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਰਦਾਤਾ ਹਰ ਰਾਏ ਹੈ ਹਮ ਅਗਣਿਆਰੇ ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਰਦਾਤਾ ਨਿਰਮਲਾ ਹਮ ਅਵਗਣਿਆਰੇ ਹਰ ਸ਼ਰਨਾਗਤ ਰਾਖ ਲਿਓ ਮੂੜ ਮੁਗਧ ਨਿਸਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਤੇ ਆਇਆ ਸੱਜਣ ਹਰ ਪ੍ਰਪਾਇਆ ਕਰ ਸੋਹੇ ਲਾਗਾਇਆ ਹਰ ਦਇਆ ਤਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੇ ਧੂੜ ਤਿੰਨ ਜਿਨ ਸਤ ਗੁਰ ਪਾਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸ ਸਿਮਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਪਹੁਜਲ ਤੂੰ ਤਾਰੀ ਰਹਾਉ ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ ਪਰਤਰੇ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖਤਰੀ ਕਰਮ ਕਰੇ ਸੂਰਤਨ ਪਾਵੇ ਸੂਦ ਬੈਸ ਪਰ ਕਿਰਤ ਕਮਾਵੇ ਮੈਂ ਮੂਰਖ ਹਰ ਨਾਮ ਛਡਾਵੇ ਸਭ ਤੇਰੀ ਸੇਸ਼ ਤੂੰ ਆਪ ਰਹਿਆ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਦਲੇ ਹਰ ਟੇਕ ਟਿਕਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਪਹੁਜਲ ਅਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮੇਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ ਜੋ ਜਨ ਤਿਆਵੇ ਹਰ ਹਰ ਨਾਮਾ ਤਿਨ ਦਾਸਨ ਦਾਸ ਕਰੋ ਹਮਰਾਮਾ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੇ ਮਨ ਚਿਤ ਭਾਵੇ ਜਨ ਪਗ ਰੇਨ ਬਡ ਭਾਗੀ ਪਾਵੇ ਸੰਤ ਜਨਾ ਸਿਓ ਪ੍ਰੀਤ ਬਨ ਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲ ਨਹਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁਖ ਜਾਹੇ ਹਮਾਰੇ ਰਹਾਉ ਜਿਉ ਮਿਲ ਬਛਰੇ ਗਉ ਪ੍ਰੀਤ ਲਗਾਵੇ ਕਾਮਰ ਪ੍ਰੀਤ ਜਾਂ ਪਿਰ ਕਰ ਆਵੇ ਹਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰਿੰਗ ਪ੍ਰੀਤ ਬਸੈ ਜਲ ਤਹਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਹਰਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਠੇ ਗੁਰ ਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੌੜੀ ਗੁਆਰੇਰੀ ਮਹੱਲਾ ਚੌਥਾ ਪੀਖਕ ਪ੍ਰੀਤ ਪੀਖ ਪ੍ਰਭ ਪਾਏ ਭੁੱਖੇ ਪ੍ਰੀਤ ਹੋਵੇ ਅਨ ਖਾਏ ਗੁਰਸਿੱਖ ਪ੍ਰੀਤ ਗੁਰ ਮਿਲ ਅਗਾਏ ਹਰ ਦਰਸ਼ਨ ਦਿਓ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਉ ਚੱਕਵੀ ਪ੍ਰੀਤ ਸੂਰਜ ਮੁਖ ਲਾਗੇ ਮਿਲੇ ਪਿਆਰੇ ਸਭ ਦੁੱਖ ਤਿਆਗੇ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੇ ਬਛੜੇ ਪ੍ਰੀਤ ਖੀਰ ਮੁਖ ਖਾਏ ਹਿਰਦੇ ਬਿਗਸੈ ਦੇਖੇ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਕੂੜਾ ਕਛ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਆਰੇਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਤੇ ਆਇਆ ਹਰ ਤਣੀ ਜਿਨ ਹਰ ਜਪਿਆ ਤਿਨ ਪਿੱਛੇ ਛੂਟੀ ਕਣੀ ਗੁਰਸਿੱਖ ਹਰ ਬੋਲੋ ਮੇਰ ਭਾਈ ਹਰ ਬੋਲਤ ਸਭ ਪਾਪ ਲਹਿ ਜਾਈ ਰਹਾਉ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਤਾਵਤ ਪੰਚ ਰਹੇ ਹਰ ਤੇ ਆਇਆ ਅੰਧੇ ਨਗਰੀ ਹਰ ਗੁਣ ਗਾਇਆ ਸਤਿਗੁਰ ਪਗ ਤੂਰ ਜਿਨਾ ਮੁਖ ਲਾਈ ਤਿਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਾਹ ਮੁਖ ਊਜਲ ਪਾਈ ਗੁਰਸੇਵਾ ਆਪ ਹਰ ਪਾਵੇ ਕਿਸ਼ਨ ਬਲਭਦਰ ਗੁਰ ਪਗ ਲਗ ਤਿਹਾਵੇ ਨਾਨਕ ਗੁਰਮੁਖ ਹਰ ਆਪ ਤਰਾਵੇ गौड़ी गुआरे री महला चौथा। हर आपे जोगी डंडा तारी, हर आपे रव रहा बनवारी, हर आपे तप तापे लाए तारी। ऐसा मेरा राम रहा भरपूर, निकट बसे नाही हर दूर रहाओ। हर आपे शब्द सोत तुन आपे, हर आपे बेख है बिग से आपे। हर आप जपाए आपे हर जापे, हर आपे सारिंग अमृत तारा। हर अमृत आप पिया वनहारा, हर आप करे आपे निस्तारा। हर आपे बेड़ी तुलहा तारा, हर आपे गुरमती निस्तारा। हर आपे नानक पावे पारा। गौड़ी बैरागन महला चौथा। शाह हमारा तू तनी, जैसे तू रास दे तैसी हम ले। हर नाम बनन जे रंग स्यों, जे आप दयाल होए दे। हम बंजारे राम के, हर बंज करावे दे रास रे रहाओ। लाहा हर भगत तन खटिया, हर सच्चे शाह मन पाया। हर जप हर बखल दया, जम जा गाती ने ना आया। होर बंज करे बपारिये, अनंत तरंगी दुख माया। वो जे है बंज हलाया, फल तेहा तिन पाया। हर हर बंज सो जन करे, जिस कृपाल हुए प्रभ देई। जन नानक शाह हर सेव्या, फिर लेखा मूल ना लेई। गौड़ी बैरागन महला चौथा। जो जननी गर्भ पालती, सत की कर आसा। बड़ा होए तन खाट दे, कर भोग बिलासा। त्यों हर जन प्रीत हर राखदा, दे आप हथासा। मेरे राम मैं मूर्ख, हर राख मेरे गुसैया। जन की उपमा तुझे बढ़िया, रहाओ मंदर कर आनंद। हर हर जस मन भावे, सब रस मीठे मुख लगे। जा हर गुण गावे, हर जन परवार सदार है। इक ही कुली सब जगत चढ़ावे। जो कुछ किया सो हर किया, हर की बड़ियाई। हर जीत रे तू बरतदा, हर पूज कराई। हर भगत पंडाल लहाइंदा, आपे बरताई। लाहा हाट बेहाजिया, क्या तिस चतराई। जे राज बहाले ता हर गुलाम, कासी को हर नाम कढ़ाई। जन नानक हर का दास है, हर की वड्याई। गौड़ी गुआरी री महला चौथा। किसानी किसान करे, लोचे जियो लाए। हल जोते उदम करे, मेरा पोत ती खाए। त्यों हर जन हर हर जप करे, हर अंत छड़ाए। मैं मूर्ख की गत की जय, मेरे राम गुर सत गुर सेवा। हर लाए हम काम रहाओ। लै तुरे सौदागरी, सौदागर तहावे। तन खटे आसा करे, माया मोह बधावे। त्यों हर जन हर हर बोलता, हर बोल सुख पावे। बिख संचे हटवाणिया, बह हाट कमाए। मोह झूठ पसारा झूठ का, झूठे लपटाए। त्यों हर जन हर तन संचया, हर खर चले जाए। ए माया मोह कटंब है, पाए दूजे पास। गुरमति सो जन तरह, जो दासन दास। जे नानक नाम ते आया, गुरमुख परगास। गौड़ी बैरागन महला चौथा। नित दिन सरात लालच करे, पर मैं परमाया। बेगार फिरे बेगारियां, सिर भार उठाया। जो गुर की जन सेवा करे, सो करके कम हर लाया। मेरे राम तोड़ बंधन माया, करके कम लाए। नित हर गुण गावे, हर नाम समाए रहाओ। नर प्राणी चाकरी करे, नरपत राजे अर्थ समाया। कै बंदे कै डान ले, कै नरपत मर जाया। धन धन सेवा सफल सतगुरु की, जित हर हर नाम जप हर सुख पाया। नित सौदा सूद किचे बह पात कर, माया कहता ही। जा लाहा दे ता सुख मने, तोटे मर जाई। जो गुर सांझी गुर स्यों करे, नित नित सुख पाई। जितनी भूख अन रस साध है, तितनी भूख फिर लागे। जिस हर आप कृपा करे, सो बेचे सिर गुर आगे। जन नानक हर रस तृप्तिया, फिर भूख ना लागे। गौड़ी बैरागन महला चौथा। हमरे मन चित हर आस नित, क्यों देखा हर दास तुम्हारा। जिन प्रीत लाई सो जानता, हमरे मन चित हर बहुत प्यारा। हो कुरवाणी गुर आपने, जिन बिछड़िया मेलिया मेरा से जनहारा। मेरे राम हम पापी शन परे हर द्वार, मत निर्गुण हम मेल है कबहू। अपनी कृपा तहार रहाओ। हमरे अवगुण बहुत बहुत है, बहु बार बार हर गंत न आवे। तू गुणदाता हर हर दयाल, हर आपे बख्श लह हर पहावे। हम अपराधी राखे गुर संगति, उपदेश दियो हर नाम छड़ावे। तुमरे गुण क्या कहा मेरे सतगुरा, जब गुर बोले तब विषम होए जाए। हम जैसे अपराधी अवर कोई राखे, जैसे हम सतगुर लाख लिए छड़ाए। तू गुर पिता, तू है गुर माता। तू गुर बंद मेरा सखा सखाए, जो हमारी बिद होती मेरे सतगुरा, साबिद तुम हर जानो आपे, हम नुलते फिरते कोई बात न पूछता, गुर सतगुर संग कीरे हम सापे, तन तन गुरु नानक जन केरा, जित मिले चुके सब सोग संतापे, गौड़ी बैरागन महला चौथा, कंचन नारी में जियो लबत है, मोह मीठा माया, कर मंदर कोड़े खुशी, मन अन रस लाया, हर प्रभ चेतना आवे क्यों छूटा, मेरे हर राया, मेरे राम, ए नीच कर्म हर मेरे, गुणवंता हर हर दयाल, कर कृपा बख्श अवगुण सब मेरे रहाओ, किछ रूप नहीं किछ जात नहीं, किछ ढंग न मेरा, क्या मोह लै बोले गुण बिहून, नाम जपिया ना तेरा, हम पापी संग गुर उभरे, पुन सतगुर केरा, सब जियो पिंड मुख नक दिया, बर्तन को पानी, अन्न खाना कपड़ पहनन दिया, रस अन्न को घानी, जिन दिए सो चेतन आवई, पशु हो कर जानी, सा कीता तेरा बरतदा, तू अंतर जामी, हम जंत बिचारे क्या करे, सब खेल तुम स्वामी, जन नानक हाट बिहाजिया, हर गुलम गुलामी, गौड़ी बैरागन महला चौथा, ज्यों जननी सुत जन पालती, राखे नदर मजार, अंतर बाहर मुख दे गिरास, खिन खिन पोचार, त्यों सतगुर गुर सिख राखता, हर पीत प्यार, मेरे राम बारिक हर प्रभु के है आने, तन तन गुरु गुर सतगुर पादा, जित हर उपदेश देखिए सियाने रहाओ, जैसी गगन फिरंती उड़ती, कपरे बागे वाली, ओए राखे चीत पीछे बिच बचरे, नित हृदय सार संभाली, त्यों सतगुर सिख प्रीत हर हर की, गुर सिख रखे जी नाली, जैसे काती तीस बत्तीस है, बिच राखे रसना मास रत केरी, कोई जानो मास काती के किछ हाथ है, सब बसगत है हर केरी, त्यों संत जना की नर निंदा करे, हर राखे पै जन केरी, पाई मत कोई जानो किसी कह के चहात है, सब करे कराया, जरा मरा ताप सिरत साप, सब हर के बस है, कोई लाग ना सके बिन हर का लाया, ऐसा हर नाम मन चित नित त्यावो, जन नानक जो अंति अवसर ले छड़ाया, गौड़ी बैरागन महला चौथा, जिस मिलिए मन हुए आनंद, सो सतगुर कहिए, मन की दुविधा बिन सजाए, हर परम पद लहिए, मेरा सतगुर प्यारा कित बिद मिलै, हो खिन खिन करी नमस्कार, मेरा गुर पूरा क्यों मिलै रहाओ, कर कृपा हर मेलिया, मेरा सतगुर पूरा, इच्छ पुनी जन केरिया, लै सतगुर तूरा, हर भगत दड़ावे, हर भगत सुने, सिस सतगुर मिलिए, टोटा मूल न आवेई, हर लाभ नित दड़िए, जिसको हृदय पिगास है, पाव दूजा नाही, नानक तिस गुर मिल उदरै, हर गुण गावाही, महला चौथा गौड़ी पूर्वी, हर दयाल दया प्रभ कीनी, मेरे मंतन मुख हर बोली, गुरमुख रंग पिया अत गूड़ा, हर रंग पीनी मेरी चोली, अपने हर प्रभ की हो गोली, जब हम हर सेती मन मानिया, कर दीनो जगत सब गोल अमोली रहाओ, करो विवेक समझन पाई, खोज हृदय देख टंडोली, हर हर रूप सब जोत सबाई, हर निकट बसे हर कोली, हर हर निकट बसे जग सब जग के, अपरंपर पुरख अतोली, हर हर प्रगट कियो गुर पूरे, सिर बेचियो गुर पहमोली, हर जी अंतर बाहर तुम शरणागत, तुम बड़ पुरख बडोली, जन नानक अंदिन हर गुण गावे, मिल सतगुर गुर बेचोली, गौड़ी पूरी महला चौथा, जग जीवन परंपर स्वामी, जगदीसर पुरख विदाते, जित मार्ग तुम प्रेरो स्वामी, तित मार्ग हम जाते, राम मेरा मन हर से तीराते, सत संगत मिल राम रस पाया, हर राम में नाम समाते रहाओ, हर हर नाम हर हर जग अवखद, हर हर नाम हर साते, तिनके पाप दोख सब बिनसे, जो गुरमत राम रस खाते, जिनको लिखत लिखे तुरमस्तक, ते गुर संतोख सरनाते, गुरमत मैल गई सब तिनकी, जो राम नाम रंग राते, राम तुम आपे आप आप प्रभ ठाकुर, तुम जेवड़ अवना दाते, जन नानक नाम लहे तां जीवे, हर जपिए हर किरपाते, गौड़ी पूर्वी महला चौथा, करो कृपा जग जीवन दाते, मेरा मन हर से तीराचे, सतगुर बचन दियो अत निर्मल, जप हर हर हर मन माचे, राम मेरा मन तन बेद लियो हर साचे, जय काल के मुख जगत सब ग्रसिया, गुर सतगुर के बचन हर हम वाचे रहाओ, जिनको प्रीत नाही हर से ती, ते साकत मूड नर काचे, तिनको जन्म मन अत भारी, बिच बिष्टा मर मर पाचे, तुम दयाल शरण प्रतपालिक, मोको दीजे दान हर हम जाचे, ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸ਼ਾਹ ਬੜੇ ਪ੍ਰਭ ਸਵਾਮੀ ਹਮ ਬਨਜਾਰੇ ਹੈ ਤਾਚੇ ਮੇਰਾ ਮਨ ਤਨ ਜੀਓ ਰਾਸ ਸਭ ਤੇਰੀ ਜਨ ਨਾਨਕ ਕੇ ਸ਼ਾਹ ਪ੍ਰਭ ਸਾਚੇ ਗੌੜੀ ਪੂਰਵੀ ਮਹੱਲਾ ਚੌਥਾ ਤੁਮ ਦਿਆਲ ਸਰਬ ਦੁਖ ਪੰਜਨ ਇੱਕ ਬਿਨੋ ਸੁਨੋ ਦੇ ਕਾਨੇ ਜਿਸ ਤੇ ਤੁਮ ਹਰ ਜਾਨੇ ਸਵਾਮੀ ਸੋ ਸਤਿਗੁਰ ਮੇਲ ਮੇਰਾ ਪ੍ਰਾਨੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਮਾਨੇ ਹਮ ਮੂੜ ਮੁਗਧ ਅਸੋਧ ਹਮ ਮਤ ਹੋਤੇ ਗੁਰ ਸਤਿਗੁਰ ਕੇ ਬਚਨ ਹਰ ਹਮ ਜਾਨੇ ਰਹਾਓ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫਿਕਾਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਿਗੁਰ ਮੀਠ ਰਸ ਗਾਨੇ ਜਿਨ ਕੋ ਗੁਰ ਸਤਿਗੁਰ ਨਹੀਂ ਪੇਟਿਆ ਤੇ ਸਾਕਤ ਮੂੜ ਦੀਵਾਨੇ ਤਿਨਕੇ ਕਰਮਹੀਨ ਧੁਰ ਪਾਏ ਦੇਖ ਦੀਪਕ ਮੋਹੇ ਪਜਾਨੇ ਜਿਨ ਕੋ ਤੁਮ ਦਿਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ ਜੇ ਨਾਨਕ ਹਰ ਹਰ ਹਰ ਜਪ ਪ੍ਰਗਟੇ ਮਤ ਗੁਰਮਤ ਨਾਮ ਸਮਾਨੇ ਗੌੜੀ ਪੂਰੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸਵਾਮੀ ਕਹੋ ਕਿੱਥੇ ਹਰ ਪਹੁੰਚੀਐ ਹਰ ਆਪੇ ਬਖਸ਼ ਲਹੇ ਪ੍ਰਭ ਸਾਚਾ ਹਰ ਆਪ ਛਡਾਏ ਛੁਟੀਏ ਮੇਰੇ ਮਨ ਜਪ ਹਰ ਹਰ ਹਰ ਮਨ ਜਪੀਐ ਸਤਿਗੁਰ ਕੀ ਸ਼ਰਨਾਈ ਭੱਜ ਪਉ ਮੇਰੇ ਮਨਾ ਗੁਰ ਸਤਿਗੁਰ ਪਿੱਛੇ ਛੁਟੀਐ ਰਹਾਉ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ ਜਿਤ ਸੇਵੀਏ ਨਿਜ ਕਰ ਬਸੀਐ ਗੁਰਮੁਖ ਜਾਇ ਲਹੋ ਕਰ ਆਪਣਾ ਕਸ ਚੰਦਨ ਹਰ ਜਸ ਕਸੀਏ ਮੇਰੇ ਮਨ ਹਰ ਹਰ ਹਰ ਹਰ ਹਰ ਜਸ ਉਤਮ ਲੈ ਲਾਹਾ ਹਰ ਮਨ ਹਸੀਏ ਹਰ ਹਰ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਸ ਚਖੀਏ ਮੇਰੇ ਮਨ ਨਾ ਬਿਨਾ ਜੋ ਦੂਜੇ ਲਾਗੇ ਤੇ ਸਾਕਤ ਨਰ ਜਮ ਕੁੱਟੀਐ ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿੰਨ ਕਹਿ ਨਿਕਟ ਨਾ ਪਿੱਟੀਐ ਮੇਰੇ ਮਨ ਸੇਵੋ ਅਲੱਖ ਨਿਰੰਜਨ ਨਰ ਹਰ ਜਿਤ ਸੇਵੀਐ ਲੇਖਾ ਛੁਟੀਐ ਜੇ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਕੱਟੀਐ ਗੌੜੀ ਪੂਰੀ ਮਹੱਲਾ ਚਾਥਾ ਹਮਰੇ ਪ੍ਰਾਣ ਬਸਗਤ ਪ੍ਰਭ ਤੁਮਰੇ ਮੇਰਾ ਜੀਓ ਪਿੰਡ ਸਭ ਤੇਰੀ ਦਇਆ ਕਰੋ ਹਰ ਦਸ ਦਿਖਾਵੋ ਮੇਰੇ ਮਨ ਤਨ ਲੋਚ ਕਨੇਰੀ ਰਾਮ ਮੇਰੇ ਮਨ ਤਨ ਲੋਚ ਮਿਲ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਓ ਜੋ ਹਮਰੇ ਮਨ ਚਿਤ ਹੈ ਸਵਾਮੀ ਸਾ ਬਿਦ ਤੁਮ ਹਰ ਜਾਨੋ ਮੇਰੀ ਅੰਧੇ ਨਾ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤਿਗੁਰ ਦਾ ਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅੰਧਿਨ ਅੰਧ ਪਿਆ ਬਡਪਾਗੀ ਸਭ ਆਸ ਪੂਜੀ ਜਨ ਕੇਰੀ ਜਗਨਨਾਥ ਜੁਗ ਦੀ ਸਰ ਕਰਤੇ ਸਭ ਬਸਗਤ ਹੈ ਹਰ ਕੇਰੀ ਜਨ ਨਾਨਕ ਸ਼ਰਨਾਗਤ ਆਏ ਹਰ ਰਾਖੋ ਪੈਜ ਜਨ ਕੇਰੀ ਗੌੜੀ ਪੂਰੀ ਮਹੱਲਾ ਚੌਥਾ ਇਹ ਮਨੁਆ ਖਿਲਣਾ ਟਿਕੇ ਬਹੁ ਰੰਗੀ ਦਹਿ ਦਹਿ ਦਿਸ ਚਲ ਚਲ ਹਾਂਡੇ ਗੁਰਪੁਰਾ ਪਾਇਆ ਬਡਪਾਗੀ ਹਰ ਮੰਤਰ ਦੀਆ ਮਨ ਠਾਂਡੇ ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾਓ ਹਮਰੇ ਮਸਤਕ ਦਾਗ ਦਗਾਨਾ ਹਮ ਕਾਰਜ ਗੁਰੂ ਬਹੁ ਸਾਂਡੇ ਪਰ ਉਪਕਾਰ ਪੁਨ ਬਹੁ ਕੀਆ ਪਉ ਦੁਤਰ ਤਾਰ ਪਰਾਂਡੇ ਜਿਨ ਕੋ ਪ੍ਰੀਤਰੀ ਦੇ ਹਰ ਨਾਹੀ ਤਿਨ ਪੂਰੇ ਗਾਂਡਨ ਗਾਂਡੇ ਜਿਉ ਪਾਣੀ ਕਾਗਦ ਬਿਨਸ ਜਾਤ ਹੈ ਤਿਉ ਮਨ ਮੁਖ ਗਰਭ ਗਲਾਂਡੇ ਹਮ ਜਾਣਿਆ ਕਛੂ ਨਾ ਜਾਣੇ ਆਗੇ ਜੋ ਹਰ ਰਾਖੇ ਤਿਉ ਠਾਂਡੇ ਹਮ ਭੂਲ ਚੂਕ ਗੁਰ ਕਿਰਪਾ ਤਾਰੋ ਜੇ ਨਾਨਕ ਉਤਰੇ ਕਾਂਡੇ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੌਤ ਪੁਨ ਵੱਡਾ ਹੈ ਰਹਾਮ ਸਾਕਤ ਹਰ ਸਾਧ ਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜੋ ਚਲਹਿ ਚੁਭਹਿ ਦੁਖ ਪਾਵੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਨ ਪਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਬਡ ਵੱਡਾ ਹੈ ਜੇ ਨਾਨਕ ਨਾਮ ਅਦਾ ਟੇਕ ਹੈ ਨਾਮੇ ਹੀ ਸੁਖ ਮੰਡਾ ਹੈ ਗੌੜੀ ਪੂਰੀ ਮਹੱਲਾ ਚੌਥਾ ਇਸ ਗੜ ਮੈਂ ਹਰ ਰਾਮ ਰਾਏ ਹੈ ਕਿਛ ਸਾਧਨਾ ਪਾਵੇ ਤੀਠਾ ਹਰ ਦੀਨ ਦਿਆਲ ਅਨੁਗ੍ਰਹ ਕੀਆ ਹਰ ਗੁਰ ਸ਼ਬਦ ਦੀ ਚਖ ਡੀਠਾ ਰਾਮ ਹਰ ਕੀਰਤਨ ਗੁਰ ਲਿਬ ਮੀਠਾ ਰਹਾਉ ਹਰ ਅਗਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਵਸੀਠਾ ਜਿਨ ਗੁਰ ਸ਼ਬਦ ਜਿਨ ਗੁਰ ਬਚਨ ਸੁਖਾਨੇ ਹੀਰੇ ਜਿਨ ਆਗੇ ਆਨ ਪ੍ਰੀਠਾ ਮਨਮੁਖ ਹੀਰਾ ਅਤ ਕਠੋਰ ਹੈ ਤਿਨ ਅੰਤਰਕਾਰ ਕਰੀਠਾ ਬਿਸਿਅਰ ਕੋ ਬਹੁ ਦੂਧ ਪਿਆਈਏ ਬਿਖ ਨਿਕਸੇ ਫੋਲ ਫਲੀਠਾ ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ ਕਸ ਗਰੁੜ ਸ਼ਬਦ ਮੁਖ ਲੀਠਾ ਜੇ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂਆ ਮਿੱਠਾ ਗੌੜੀ ਪੂਰਵੀ ਮਹੱਲਾ ਚਾਥਾ हर हर अर्थ शरीर हम बेचिया पूरे गुर कह आगे सतगुर दाते नाम दिड़ाया मुख मस्तक भाग सपागे राम गुरमत हर लिव लागे राम कट कट रमैया रमत राम राय गुर शब्द गुरु लिव लागे हम मन तन देवो काट गुरु को मेरा भ्रम को गुर बचनी पागे अंधियारे दीपक आन जलाए गुर ज्ञान गुरु लिव लागे अज्ञान अंधेरा बिन सब विनाश्यो कर बस लही मन जागे साकत बदिक माया तारी दिन जम जो हन लागे उन सतगुरु आगे शीस न बेचिया ओहे आव है जाहे अपागे हमरा बिनो सुनो प्रभु ठाकुर हम शरण प्रभु हर मांगे जे नानकी लज पात गुरु है सुर सिर बेचियो सतगुर आगे गौरी पूरी महला चौथा हम हंकारी हंकार अज्ञान मत गुर मिल ऐ आप गुआया हमें रोग गया सुख पाया तन धन गुरु हर आया राम गुर के बचन हर पाया रहाओ मेरे हीरे प्रीत राम राय की गुर मार्ग पंथ बताया मेरा जियो पिंड सब सतगुर आगे जिन बिछड़िया हर गल आया मेरे अंतर प्रीत लगी देखन को गुर हृदय नाल दिखाया सहज आनंद पिया मन मूरे गुर आगे आप बिचाया हम अपराध पाप बहु कीने कर दुष्टि चोर चुराया अब नानक शरणागत आए हर राखो लाज हर पाया गौड़ी पूरी महला चौथा गुरमत बाजे शब्द अनाद गुरमत मनुआ गावे बडपागी गुर दर्शन पाया तन धन गुरु लिव लावे गुरमुख हर लिव लावे रहाओ हमरा ठाकुर सतगुर पूरा मन गुर की कार कमावे हम मल मल धोवे पाप गुरु किए जो हर हर कथा सुनावे हृदय गुरमत राम रसायन जिहवा हर गुण गावे मन रसक रसक हर रस अगाने फिर बहु न भूख लगावे कोई करे उपाव अनेक बहु तेरे बिन कृपा नाम न पावे जन नानक को हर कृपा तहरी मत गुरमत नाम दिड़ावे रागौड़ी माज महला चौथा गुरमुख जिंदु जप नाम करमा मत माता मत जियो नाम मुख रामा संतोख पिता कर गुरपुरख अजन्मा बडपागी मिल रामा गुरु जोगी पुरख मिलया रंग माणी जियो हर गुर हर रंग रतड़ा सदा निर्वाणी जियो बडपागी मिल सुगड़ सुजानी जियो मेरा मन तन हर रंग पीना आवो संतो मिल नाम जपाहा बिच संगत नाम सदा लै लाहा जियो कर सेवा संता अमृत मुख पाहा जियो मिल पूरब लिखड़े तुर कर्मा सावन बरस अमृत जग छाया जियो मन मोर को हिकड़ा शब्द मुख पाया हर अमृत बुठड़ा मिलया हर आया जियो जन नानक प्रेम रतना गौड़ी माज महला चौथा आओ सुखी गुण कामन क्रिया जियो मिल संत जना रंग महने रलिया जियो गुर दीपक ज्ञान सदा मन बलिया जियो गुर तुठे टुल टुल मिलिया जियो मेरे मन तन प्रेम लगा हर टोले जियो मैं मेले मित्र सत गुर बिचोले जियो मन देवा संता मेरा प्रभ मेले जियो हर बिटड़ो सदा भोले जियो बस मेरे प्यारिया बस मेरे गोविंदा हर कर कृपा मन बस जियो मन चिंदड़िया फल पाया मेरे गोविंदा गुर पूरा वेख बिगस जियो हर नाम मिलया सुहागणी मेरे गोविंदा मन अंदिन अंदर हस जियो हर पायड़ा बड पागी मेरे गोविंदा नित लै लहा मन हस जियो राप पाए रापे वेखे रापे कारे लाया जियो एक खावे बख्श तोट न आवे एक ना पक्का पाया जियो एक राजे तख्त बहे नित सुखिए एक ना पेख मंगाया जियो सब इको शब्द बरतदा मेरे गोविंदा जन नानक नाम ते आया जियो गौड़ी माज महला चौथा मन माही मेरे गोविंदा हर रंग रता मन माही जियो हर रंग नाल ना लखिए मेरे गोविंदा गुर पूरा अलख लखाही जियो हर हर ना परगासिया मेरे गोविंदा सब दालद दुख लह जाही जियो हर पद उत्तम पाया मेरे गोविंदा बड़पागी नाम समाही जियो नैनी मेरे प्यारिया नैनी मेरे गोविंदा किने हर प्रभ डिठड़ा नैनी जियो मेरे मन तन मेरा मन तन बहुत बैरागया मेरे गोविंदा हर बाजो तन कुम लैनी जियो संत जना मिल पाया मेरे गोविंदा मेरा हर प्रभ सज्जन सैनी जियो हर आए मिलया जग जीवन मेरे गोविंदा मैं सुख बिहानी रहनी जियो मैं मेलो संत मेरा हर प्रभ सज्जन मैं मन तन भुख लगाया जियो और रह न सुखा बिन देखे मेरे प्रीतम मैं अंतर बिरों हर लाइया जियो हर आया मेरा सज्जन प्यारा गुर मेले मेरा मन जीवाइया जियो मेरा मन तन आसा पूरिया मेरे गोविंदा हर मिलिया मन बधाइया जियो बारी मेरे गोविंदा बारी मेरे प्यारिया हाँ तुद बिटो सद बारी जियो मेरा मन तन प्रेम प्रम का मेरे गोविंदा हर पूंजी राख हमारी जियो सतगुर बिष्ट मेल मेरे गोविंदा हर मेले कर रह वारी जियो हर नाम दया कर पाया मेरे गोविंदा जन नानक शरण तुम्हारी जियो गौड़ी माज महला चौथा जो जी मेरे गोविंदा जो जी मेरे प्यारिया हर प्रभ मेरा जो जी जियो हर आपे कान उपाइंदा मेरे गोविंदा हर आपे गोपी खोजी जियो हर आपे सब कट भोगदा मेरे गोविंदा आपे रसिया भोगी जियो हर सुजान न भुली मेरे गोविंदा आपे सत गुर जोगी जियो आपे जगत उपाइंदा मेरे गोविंदा हर आपे खेले बहुरंगी जियो एक ना भोग भोगाइंदा मेरे गोविंदा एक नगन फिरे नंग नंगी जियो आपे जगत उपाइंदा मेरे गोविंदा हर दान देवे सब मंगी जियो भगता नाम आधार है मेरे गोविंदा हर कथा मंगे हर चंगी जियो हर आपे भगत कराइंदा मेरे गोविंदा हर भगता लोच मन पूरी जियो आपे जल थल बरतदा मेरे गोविंदा रब रहा नहीं दूरी जियो हर अंतर बाहर आप है मेरे गोविंदा हर आप रहा पर पूरी जियो हर आत्म राम पसारिया मेरे गोविंदा हर वेखे आप हदूरी जियो हर अंतर वाजा पौन है मेरे गोविंदा हर आप बजाए त्यों वाजे जियो हर अंतर नाम निदान है मेरे गोविंदा गुर शब्दी हर प्रभ गाजे जियो आपे शन पवाइंदा मेरे गोविंदा हर भक्त जना राख लाजे जियो बड़पागी मिल संगति मेरे गोविंदा जन नानक नाम सिद्ध काजे जियो गौड़ी माज महला चौथा मैं हर नामे हर बिरहों लगाई जियो मेरा हर प्रभ मित मिले सुख पाई जियो हर प्रभ देख जीवा मेरी माई जियो मेरा नाम सका हर पाई जियो गुण गावो संत जियो मेरे हर प्रभ केरे जियो जप गुरमुख नाम जियो भाग बडेरे जियो हर नाम जियो प्राण हर मेरे जियो फिर बहुड़ ना पव जल फेरे जियो क्यों हर प्रभ वेखा मेरे मन तन चाव जियो हर मेलो संत जियो मन लगा पाओ जियो गुर शब्दी पाइए हर प्रीतम राव जियो बडभागी जप नाव जियो मेरे मन तन बडड़ी गोविंद प्रभ आसा जियो हर मेलो संत जियो गोविंद प्रभ पासा जियो सतगुरु मत नाम सदा प्रगासा जियो जन नानक पूरड़ी मन आसा जियो गौड़ी माज महला चौथा मेरा बिरही ना मिले ता जीवा जियो मन अंदर अमृत गुरमत हर लीवा जियो मन हर रंग रतड़ा हर रस सदा पीवा जियो हर पायड़ा मन जीवा जियो मेरे मन तन प्रेम लगा हर बाण जियो मेरा प्रीतम मित्र हर पुरख सुजान जियो गुर मेले संत हर सुगड़ सुजान जियो हाँ नाम बिटो कुरबान जियो हाँ हर हर सज्जन हर मीत दसाई जियो हर दसो संतो जी हर खोज पवाई जियो सतगुर तुठड़ा दसे हर पाई जियो हर नामे नाम समाई जियो मैं बेदन प्रेम हर बिरहों लगाई जियो गुर शरदा पूर अमृत मुख पाई जियो हर हो दयाल हर नाम त्याई जियो जन नानक हर रस पाई जियो महला पंजवा रा गौड़ी ग्वारेरी चौपदे एक ओंकार सतगुर प्रसाद किन विद कुशल होत मेरे भाई क्यों पाइये हर राम सहाय रहाओ कुशल न ग्रहे मेरी समाया ऊचे मंदर सुंदर छाया झूठे लालच जन्म गवाया हस्ती कोड़े देख विगासा लस्कर जोड़े नेव खवासा गल जेवड़ी हो मैं के फासा राज कमावे दै दिसारी माने रंग भोग बहनारी ज्यो नरपत सुपने पे खारी एक कुशल मोको सतगुरु बताया हर जो किश करे सो हर क्या भगता पाया जो नानक हो मैं मार समाया इन विद कुशल होत मेरे भाई क्यों इं पाइये हर राम सहाय रहाओ दूजा गौड़ी ग्वारेरी महला पंजवा क्यों प्रमिये प्रम किसका होई जा जल थल महियल रविया सोई ਗੁਰਮੁਖ ਉਭਰੇ ਮਨ ਮੁਖ ਪਤ ਖੋਈ, ਜਿਸ ਰਾਖੇ ਆਪ ਰਾਮ ਦਿਆਰਾ, ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਰਹਾਉ। ਸਭ ਮੈਂ ਵਰਤੇ ਏਕ ਅਨੰਤਾ, ਤਾਂ ਤੂੰ ਸੁਖ ਸੋਇਓ ਹੋਏ ਅਚਿੰਤਾ, ਉਹ ਸਭ ਕਿਛ ਜਾਣੇ ਜੋ ਵਰਤੰਤਾ, ਮਨ ਮੁਖ ਮੋਏ ਜਿਨ ਦੂਜੀ ਪਿਆਸਾ, ਬਹੁ ਜੋਨੀ ਭਵੇ ਤੁਰ ਕਿਰਤ ਲਿਖਿਆਸਾ, ਜੈਸਾ ਬੀਜ ਹੈ ਤੈਸਾ ਖਾਸਾ, ਦੇਖ ਦਸ ਮਨ ਪਿਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ, ਜਨ ਨਾਨਕ ਕੀ ਹਰ ਪੂਰਨ ਆਸਾ। ਗੁਆੜੀ ਗੁਆਰੇ ਦੀ ਮਹੱਲਾ ਪੰਜਵਾਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ ਰਹਾਉ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰੂ ਪਾਇਆ, ਲੱਖ ਚੁਰਾਸੀ ਜੂਨ ਪਰਮਾਇਆ, ਸਾਧ ਸੰਗ ਪਿਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ, ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੇ ਦਰਗਾਹ ਪਰਵਾਨ, ਜੋ ਕਿਛ ਹੋਆ ਸੋ ਤੁਝ ਤੇ ਹੋਗ, ਅਵ ਨਾ ਦੂਜਾ ਕਰਨੇ ਜੋਗ, ਤਾਂ ਮਿਲੀਏ ਜਾਂ ਲਹੇ ਮਿਲਾਏ, ਕਹ ਨਾਨਕ ਹਰ ਹਰ ਗੁਣ ਗਾਏ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ, ਕਰਮ ਪੂਮੈ ਬੋਹ ਨਾਮ, ਪੂਰਨ ਹੋਏ ਤੁਮਾਰਾ ਕਾਮ, ਫਲ ਪਾਵੇ ਮਿਟੇ ਜਮ ਤਰਾਸ, ਨਿਤ ਗਾਵੇ ਹਰ ਹਰ ਗੁੰਜਾਸ, ਹਰ ਨਾਮ ਅੰਤਰ ਉਤਹਾਰ, ਸੀਗਰ ਕਾਜਲ ਹੋ ਸਵਾਰ ਹਾਉ, ਆਪਣੇ ਪ੍ਰਭ ਸਿਉ ਹੋ ਸਾਵਧਾਨ, ਤਾਂ ਤੂੰ ਦਰਗਹਿ ਪਾਵੇ ਮਾਨ, ਉਕਤ ਸਿਆਣਪ ਸਗਲੀ ਤਿਆਗ, ਸੰਜਨਾ ਕੀ ਚਰਨੀ ਲਾਗ, ਸਰਬ ਜੀ ਹੈ ਜਾ ਕੇ ਹਾਥ, ਕਦੇ ਨਾ ਵਿਛੜੇ ਸਭ ਕੇ ਸਾਥ, ਉਪਾਵ ਛੋੜ ਗੋ ਤਿਸ ਕੀ ਓਟ, ਨਿਮਖ ਮਾਹੇ ਹੋਵੇ ਤੇਰੀ ਛੋਟ, ਸਦਾ ਨਿਕਟ ਕਰ ਤਿਸ ਨੂੰ ਜਾਣ, ਪ੍ਰਭ ਕੀ ਆਗਿਆ ਸਤ ਕਰ ਮਾਨ, ਗੁਰ ਕੇ ਬਚਨ ਮਿਟਾਵੋ ਆਪ, ਹਰ ਹਰ ਨਾਮ ਨਾਨਕ ਜਪ ਜਾਪ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ, ਗੁਰ ਕਾ ਬਚਨ ਸਦਾ ਅਵਿਨਾਸੀ, ਗੁਰ ਕੈ ਬਚਨ ਕੱਟੀ ਜਮ ਫਾਸੀ, ਗੁਰ ਕਾ ਬਚਨ ਜੀ ਕੇ ਸੰਗ, ਗੁਰ ਕੇ ਬਚਨ ਰਚੇ ਰਾਮ ਕੇ ਰੰਗ, ਜੋ ਗੁਰ ਦੀਆ ਸੋ ਮਨ ਕੇ ਕਾ।

ਤੇਰੇ ਤਸੂਆ ਨਾਂਗੋ ਆਇਓ ਨਾਂਗ ਸਿਧਾ ਸੀ ਫੇਰ ਫਿਰਿਓ ਅਰ ਕਾਲ ਗਰ ਅਸੂਆ ਫੇਖ ਪੇਖ ਰੇ ਕੁਸੰਬ ਕੁਸੁੰਬ ਕੀ ਲੀਲਾ ਰਾਚ ਮਾਚ ਤਿਨ ਹੂ ਲੋ ਹਸੂਆ ਛੀਜਤ ਡੋਰ ਦਿਨਸ ਅਰ ਰਹਿਨੀ ਜੀ ਕੋ ਕਾਜ ਨਾ ਕੀਨੋ ਕਛੂਆ ਕਰਤ ਕਰਤ ਇਵ ਹੀ ਬਿਰਦਾਨੋ ਹਾਰਿਓ ਉਕਤੇ ਤਨ ਖੀ ਨਸੂਆ ਜੋ ਮੋਹਿਓ ਉਨ ਮੋਹਨੀ ਬਾਲਾ ਉਸੇ ਕਟੇ ਨਾਹੀ ਰੁਚ ਚਸੂਆ ਜਗ ਐਸਾ ਮੋਹੇ ਗੁਰੇ ਦਿਖਾਇਓ ਤੋ ਸ਼ਰਨ ਪ੍ਰਿਓ ਤਜ ਗਰਬਸੂਆ ਮਾਰਗ ਪ੍ਰਭ ਕੋ ਸੰਤ ਬਤਾਇਓ ਦੁੜੀ ਨਾਨਕ ਦਾਸ ਭਗਤ ਹਰ ਜਸੂਆ ਗੌੜੀ ਮਹੱਲਾ ਪੰਜਵਾ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਅਧਾਰਾ ਰਹਾਓ ਅੰਤਰ ਕੀ ਬੇ ਤੁਮ ਹੀ ਜਾਣੀ ਤੁਮ ਹੀ ਸਜਨ ਸੁਹੇਲੇ ਸਰਬ ਸੁਖਾ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗੇ ਅਤੋਲੇ ਬੰਨਾ ਸਾਕੋ ਤੁਮਰੇ ਰੰਗਾ ਗੁਣ ਨਿਰਦਾਨ ਗੁਰਦਾ ਸੁਖਦਾ ਤੇ ਅੰਗ ਅੰਗੋਚਰ ਪ੍ਰਭ ਅਵਿਨਾਸੀ ਬੂਰੇ ਗੁਰ ਤੇ ਜਾਤੇ ਭ੍ਰਮ ਪੋ ਕਾਟ ਕੀਏ ਨਿਹ ਕੇਵਲ ਜਬ ਤੇ ਹਮੇ ਮਾਰੀ ਜਨਮ ਮਨ ਕੋ ਚੁਕੋ ਸਹਿਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੋ ਗੁਰ ਸੇਵਾ ਬਾਰ ਜਾਉ ਲਖਬਰੀਆ ਇਹ ਪ੍ਰਸਾਦ ਜਿਹ ਪ੍ਰਸਾਦ ਇਹ ਭਜਲ ਤਰਿਆ ਜੋ ਨਾਨਕ ਪ੍ਰੈ ਸੰਗ ਮਿਰੀਆ ਗੌੜੀ ਮਹੱਲਾ ਪੰਜਵਾਂ ਤੁਝ ਬਿਨ ਕਵਨ ਰਿਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਓ ਸਵਰਗ ਪਿਆਲ ਮ੍ਰਿਤ ਭੂ ਮੰਡਲ ਸਰਬ ਸਮਾਨੋ ਏਕ ਹੈ ਉਹੀ ਸਿਵ ਸਿਵ ਕਰਤ ਸਗਲ ਕਰ ਜੋਰੈ ਸਰਬ ਮਯਾ ਠਾਕੁਰ ਤੇਰੀ ਦੋਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉਂਗਾਲ ਗਲੋਹੀ ਗੌੜੀ ਮਹੱਲਾ ਪੰਜਵਾਂ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਉ ਅਨਕ ਜਨਮ ਬਹੁ ਜੋਨੀ ਪਰਮਿਆ ਬਹੁਰ ਬਹੁਰ ਦੁੱਖ ਪਾਇਆ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੋ ਦਰਸ ਹਰਾਇਆ ਸੋਈ ਹੋਇਆ ਹੋਆ ਜੋ ਤਿਸ ਭਾਣਾ ਅਵਨਾ ਕਿਨਹੀ ਕੀਤਾ ਤੁਮਰੇ ਭਾਣੇ ਪਰ ਮੋਹ ਮੋਹਿਆ ਜਾਗਤ ਨਾਹੀ ਸੂਤਾ ਬਿਨੋ ਸੁਣੋ ਤੁਮ ਪ੍ਰਾਣ ਪਤ ਪਿਆਰੇ ਕਿਰਪਾ ਨਿਧ ਦਿਆਲਾ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥੇ ਕਰ ਪ੍ਰਿਤਪਾਲਾ ਜਿਸਨੋ ਤੁਮੇ ਦੇਖਾਇਓ ਦਰਸ਼ਨ ਸਾਧ ਸੰਗ ਕਹਿ ਪਾਛੈ ਕਰ ਕਿਰਪਾ ਤੂ ਦੇਹੋ ਸੰਤਨ ਕੀ ਸੁਖ ਨਾਨਕ ਇਹ ਬਾਛੈ ਗੌੜੀ ਮਹੱਲਾ ਪੰਜਵਾ ਹਾਂ ਤਾਂ ਕੇ ਬਲਿਹਾਰੀ ਜਾ ਕੇ ਕੇਵਲ ਨਾਮ ਅਧਾਰੀ ਰਹਾਓ ਮਹਿਮਾ ਤਾਂ ਕੀ ਕਿਰਤ ਗਣੀਏ ਜਨ ਪਾਰ ਬ੍ਰਹਮ ਰੰਗ ਦਾਤੇ ਸੁਖ ਸਹਿਜ ਆਨੰਦ ਤਿਨਾ ਸੰਗ ਉਨ ਸੰਸਰ ਅਵਰ ਨਾ ਦਾਤੇ ਜਗਤ ਉਦਾਰ ਨਸੇ ਆਏ ਜੋ ਜਨ ਦਸ ਪਿਆਸਾ ਉਨ ਕੀ ਸ਼ਰਨ ਪਰੇ ਸੋ ਤਰਿਆ ਸੰਤ ਸੰਗ ਪੂਨ ਆਸਾ ਤਾਂ ਕੇ ਚਨ ਪਰੋ ਜਾ ਜੀਵਾ ਜਨ ਕੇ ਸੰਗ ਨਿਹਾਲਾ ਪਤਨ ਕੀ ਰੇਨ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਬਨ ਅਬ ਜੋਦੀ ਸੇ ਸਭ ਕਿਸ ਯੁਗ ਮੈਂ ਘਾਟਿਆ ਨਾਮ ਨਿਦਾਨ ਤਦ ਨਵ ਤਨ ਨਿਰਮਲ ਹੇ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗਤ ਸੁਣ ਆਇਓ ਗੁਰ ਤੇ ਮੋਕੋ ਸਤਿਗੁਰ ਸ਼ਬਦ ਬਜਾਇਓ ਰਹਾਓ ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕੀ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਚ ਚੇਲੇ ਮਿਲ ਭਏ ਇਕਤਰਾ ਏਕਸ ਕੇ ਬਸ ਕੀਏ ਦਸ ਵੈਰਾਗਨ ਆਗਿਆਕਾਰੀ ਤਬ ਨਿਰਮਲ ਜੋ ਗੀਤੀਏ ਭਰਮ ਜਰਾਈ ਚਰਾਈ ਵਿਭੂਤਾ ਪੰਥ ਏਕ ਕਰ ਪੇਖਿਆ ਸਹਿਜ ਸੁਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜਹ ਪਉ ਨਾਹੀ ਤਾਂ ਆਸਨ ਬਾਧਿਓ ਸਿੰਘੀ ਅਨਹਤ ਬਾਣੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਭਾਣੀ ਐਸਾ ਜੋਗੀ ਬਡ ਭਾਗੀ ਪੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗੌੜੀ ਮਹੱਲਾ ਪੰਜਵਾਂ ਅਨੂਪਦਾਸ ਨਾਮ ਸੁਣੋ ਸਗਲ ਧਿਆਇ ਲੈ ਮੀਤਾ ਹਰ ਅੱਖ ਜਾ ਕੋ ਗੁਰ ਦੀਆ ਤਾਂ ਕੇ ਨਿਰਮਲ ਚੀਤਾ ਰਹਾਓ ਅੰਧਕਾਰ ਮਿਟਿਓ ਤਹਿ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ ਪ੍ਰਮ ਕੀ ਜਾਲੀ ਤਾਂ ਕੀ ਕਾਟੀ ਜਾ ਕੋ ਸਾਧ ਸੰਗਤ ਵਿਸਵਾਸਾ ਤਾਰੀਏ ਰੇ ਭਵ ਜਲ ਤਾਰੂ ਬਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤਿਪਤ ਅਗਾਏ ਨਾਨਕ ਹਰ ਜਿਓ ਤਾਂ ਕੋ ਦੇਵੈ ਜਾ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾਂ ਦਇਆ ਮਿਆ ਕਰ ਪ੍ਰਾਣ ਪਤ ਮੋਰੇ ਮੋਹੇ ਅਨਾਥ ਸ਼ਰਨ ਪ੍ਰਭ ਤੋਰੀ ਅੰਧ ਕੂ ਮੈਂ ਹਾਥ ਦੇ ਰਾਖੋ ਕਛੂ ਸਿਆਣਪ ਉਕਤ ਨ ਮੋਰੀ ਰਹਾਓ ਕਰਨ ਕਰਾਵਣ ਸਭ ਕਿਚ ਤੁਮੀ ਤੁਮ ਸਮਰੱਥ ਨਾਹੀ ਅਨਹੋਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਤੋਰੀ ਆਪਣੇ ਸੇਵਕ

0: ਸੰਗ ਤੂੰ ਪ੍ਰਵਰਾਤੇ ਓਤ ਪੋਤ ਭਗਤ ਸੰਗ ਜੋਰੀ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦਿਸ਼ ਉਹ ਚੰਦ ਚਕੋਰੀ ਰਾਮ ਸੰਤ ਮੈਂ ਭੇਦ ਕਿਛੇ ਨਾਹੀ ਏਕ ਜਨ ਕਈ ਮਹਿ ਲਾਖ ਕਰੋਰੀ ਜਾਂ ਕੇ ਹੀ ਇਹ ਪ੍ਰਗਟ ਪ੍ਰਭ ਹੋਆ ਅੰਦਿਨ ਕੀਰਤਨ ਰਸਨ ਮੋਰੀ ਤੁਮ ਸਮਰਥ ਅਪਾਰ ਅਤ ਉੱਚੇ ਸੁਖਦਾਤੇ ਪ੍ਰਭ ਪ੍ਰਾਣ ਅਦੋਰੀ ਨਾਨਕ ਪ੍ਰਭ ਕੀ ਜੈ ਕਿਰਪਾ ਉਨ ਸੰਤਨ ਕੇ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾਂ ਤੁਮ ਹਰ ਸੇਤੀ ਰਾਤੋ ਸੰਤੋ ਨਿਵਾਹੇ ਲਿਹੋ ਮੋਕੋ ਪੁਰਖ ਵਿਦਾਤੇ ਓੜ ਪਹੁੰਚਾਵੋ ਦਾਤੇ ਰਹਾ ਤੁਮਰਾ ਮਰਮ ਤੁਮਾ ਹੀ ਜਾਣਿਆ ਤੁਮ ਪੂਰਨ ਪੁਰਖ ਵਿਦਾਤੇ ਰਾਖੋ ਸ਼ਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬਹੁਤ ਚਰਨ ਤੁਮਾਰੇ ਤੁਮ ਜਾਣੋ ਆਪਣੀ ਪਹਾਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪਰਾਤੇ ਈਤ ਊਤ ਪ੍ਰਭ ਤੁਮ ਸਮਰਥਾ ਸਭ ਕਿਛ ਤੁਮਰੇ ਹਾਥੇ ਐਸਾ ਨਿਦਾਨ ਦੇ ਮੋਕੋ ਹਰਜਨ ਚਲੇ ਹਮਾਰੇ ਸਾਥੇ ਨਿਰਗੁਣ ਆਰੇ ਕੋ ਗੁਣ ਕੀਜੇ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਪੇਟੇ ਮਨ ਤਨ ਸੀਤਲ ਧਰਾਪੇ ਗੌੜੀ ਮਹੱਲਾ ਪੰਜਵਾਂ ਸਹਿਜ ਸਮਾਇਓ ਦੇਵ ਮੋਕੋ ਸਤਿਗੁਰ ਭਏ ਦਿਆਲ ਦੇਵ ਰਹਾਉ ਕਾਟ ਜੇਵਰੀ ਕਿਉ ਦਾਸਰੋ ਸੰਤਨ ਟਹਿਲਾਇਓ ਏਕ ਨਾਮ ਕੋ ਥਿਓ ਪੁਜਾਰੀ ਮੋਕੋ ਅਚਾਰਜ ਗੁਰੇ ਦਿਖਾਇਓ ਭਇਓ ਪ੍ਰਗਾ ਸਰਬ ਉਜਿਆਰਾ ਗੁਰ ਗਿਆਨ ਮਨੇ ਪ੍ਰਗਟਾਇਓ ਅੰਮ੍ਰਿਤ ਨਾ ਪਿਓ ਮਨ ਤ੍ਰਿਪਤਿਆ ਅਨ ਪੈ ਠਹਿਰਾਇਓ ਮਾਨ ਆ ਗਿਆ ਸਰਬ ਸੁਖ ਪਾਏ ਦੁਖੇ ਠਾਉ ਗਵਾਇਓ ਜੋ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕਿਉ ਹਰਾਇਓ ਕਹ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਨਾਇਓ ਗੌੜੀ ਮਹੱਲਾ ਪੰਜਵਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾ ਕੀ ਓਟ ਗਿਹੀ ਜੈ ਰੇ ਜਿਨ ਤਾਰੇ ਬ੍ਰਹਿਮੰਡ ਖੰਡ ਹਰ ਤਾਕੋ ਨਾਮ ਜਪੀ ਜੈ ਰੇ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਪਲ ਮਾਨੋ ਸੁਖ ਦੁਖ ਉਹੀ ਧਿਆਈਐ ਰੇ ਕੋਟ ਪਤਿਤ ਉਦਾਰੇ ਖਿਨਵੈ ਕਰਤੇ ਵਾਹ ਨ ਲਾਗੇ ਰੇ ਦੀਨ ਦਾ ਦੁਖ ਪੰਜਨ ਸੁਆਮੀ ਜਿਸ ਭਾਵੈ ਤਿਸੈ ਨਿਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਂਦੇ ਤੋੜ ਨਾਹੀ ਤਿਸ ਕਰਤੇ ਪੂਰੇ ਹੋ ਰਤਨਾਗਰ ਰੇ ਜਾਚਕ ਜਾਚੇ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸ਼ਰਨਾਈ ਜਾਂ ਤੇ ਬ੍ਰਿਥਾ ਨਾ ਕੋਈ ਰੇ ਰਾ ਗੌੜੀ ਪੂਰਵੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੂ ਨਾ ਮਨੋ ਬਿਸਾਰੇ ਇਹਾਂ ਉਹਾਂ ਸਰਬ ਸੁਖਦਾਤਾ ਸਗਲ ਘਟਾਂ ਪ੍ਰਿਤ ਪਾਰੇ ਰਹਾਓ ਮਹਾ ਕਸ਼ਟ ਕਾਟੇ ਖਿਨ ਪੀਤਰ ਰਸਨਾ ਨਾਮ ਚਿਤਾਰੇ ਸੀਤਲ ਸ਼ਾਂਤ ਸੂਖ ਹਰ ਸ਼ਰਨੀ ਜਲਤੀ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੇ ਪਵਜਲ ਪਾਰ ਉਤਾਰੇ ਚਰਨ ਕਮਲ ਆਰਾਧਤ ਮਨ ਮੈਂ ਜਮ ਕੀ ਤਰਾਸ ਨਿਵਿਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਉੱਚਾ ਅਗਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨ ਨਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਅਪਰੋ ਨਾਮ ਦੀਜੈ ਨਾਨਕ ਸਦ ਬਲਿਹਾਰੇ ਮੇਰਾ ਗੌੜੀ ਚੇਤੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਰਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਰਹਾਉ ਸੁਤ ਸੰਪਦ ਬਨਿਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈਵਰ ਗੈਵਰ ਰਾਜ ਰੰਗ ਤਿਆਗ ਚਲੇ ਹੋਏ ਮੂੜ ਨੰਗ ਚੋਆ ਚੰਦਨ ਦੇਹ ਫੂਲਿਆ ਸੋ ਤਨ ਤਰ ਸੰਗ ਰੂਲਿਆ ਮੋਹਿ ਮੋਹਿਆ ਜਾਣੇ ਦੂਰ ਹੈ ਕਹ ਨਾਨਕ ਸਦਾ ਹਦੂਰ ਹੈ ਗੌੜੀ ਮਹੱਲਾ ਪੰਜਵਾਂ ਮਨ ਤਰ ਤਰਵੇ ਹਰ ਨਾਮ ਨੋ ਸਾਗਰ ਲਹਿਰ ਸੰਸਾਰ ਸੰਸਾਰ ਗੁਰ ਬੋਹਿਤ ਪਾਰ ਗ੍ਰਾਮ ਨੋ ਰਹਾਉ ਕਲ ਕਲਖ ਅੰਧਿਆਰੀਆਂ ਗੁਰ ਗਿਆਨ ਦੀਪਕ ਉਜਿਆਰੀਆਂ ਬਿਖ ਬਿਖਿਆ ਪਸਰੀ ਅਤ ਗਨੀ ਉਬਰੇ ਜਪ ਜਪ ਹਰ ਗੁਨੀ ਮਤਵਾਰੋ ਮਾਇਆ ਸੋਇਆ ਗੁਰ ਭੇਟ ਪ੍ਰਮ ਪੋ ਖੋਇਆ ਕਹ ਨਾਨਕ ਏਕ ਧਿਆਇਆ ਕਟ ਕਟ ਨਦਰੀ ਆਇਆ ਗੌੜੀ ਮਹੱਲਾ ਪੰਜਵਾਂ ਦੀਵਾਨ ਹਮਾਰੋ ਤੁਹੀ ਏਕ ਸੇਵਾ ਥਾਰੀ ਗੁਰੇ ਟੇਕ ਰਹਾਉ ਅਨਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ ਮਾਰੇ ਪੰਚ ਬਿਖਾ ਦੀਆਂ ਗੁਰ ਕਿਰਪਾ ਤੇ ਦਲ ਸਾਧਿਆ ਬਖਸ਼ਿਸ਼ ਜੋ ਮਿਲ ਏਕ ਨਾਮ ਸੁਖ ਸਹਿਜ ਆਨੰਦ ਵਿਸ਼ਰਾਮ ਪ੍ਰਭ ਕੇ ਚਾਕਰ ਸੇ ਪਲੇ ਨਾਨਕ ਤਿੰਨ ਮੁਖ ਉਜਲੇ ਗੌੜੀ ਮਹੱਲਾ ਪੰਜਵਾਂ ਜੀਰੇ ਓਲਾ ਨਾਮ ਕਾ ਅਵਰਜੇ ਕਰਨ ਕਰਾਬ ਨੋ ਤਿੰਨ ਮਹਿ ਪੋ ਹੈ ਜਾਮ ਕਾ ਰਹਾਉ ਅਵਰਜਤ ਨਹੀਂ ਪਾਈ ਹੈ ਵੱਡਹਿ ਪਾਗ ਹਰ ਧਿਆਈ ਹੈ ਲਾਖ ਹਿਕਮਤੀ ਜਾਣੀਐ ਆਗੇ ਤਿਲ ਨਹੀਂ ਮਾਨੀਐ ਅਹੰਗ ਬੁੱਧ ਕਰਮ ਕਮਾਵਣੇ ਗ੍ਰਹਿ ਬਾਲੂ ਨੀਰ ਬਹਾਵਣੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੇ। ਗੌੜੀ ਮਹੱਲਾ ਪੰਜਵਾਂ। ਬਾਰ ਨੇ ਬਲਿਹਾਰ ਨੇ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਦਰੀਆ ਰਹਾਓ। ਕਰਨਕ ਰਾਵਣ ਤੁਹੀ ਏਕ, ਜੀ ਜੰਤ ਕੀ ਤੁਹੀ ਟੇਕ, ਰਾਜ ਜੋਵਨ ਪ੍ਰਭ ਤੂੰ ਤਨੀ, ਤੂੰ ਨਿਰਗੁਣ ਤੂੰ ਸਰਗੁਣੀ, ਇਹਾਂ ਉਹਾਂ ਤੁਮ ਰਖੇ, ਗੁਰ ਕਿਰਪਾ ਤੇ ਕੋ ਲਖੇ, ਅੰਤਰ ਜਾਮੀ ਪ੍ਰਭ ਸੁਜਾਨ, ਨਾਨਕ ਤਕੀਆ ਤੁਹੀ ਤਾਣ। ਗੌੜੀ ਮਹੱਲਾ ਪੰਜਵਾਂ। ਹਰ ਹਰ ਹਰ ਆਰਾਧੀਏ, ਸੰਤ ਸੰਗ ਹਰ ਮਨ ਵਸੇ, ਪਰਮ ਮੋਹ ਪੌ ਸਾਧੀਏ ਰਹਾਉ। ਵੇਦ ਪ੍ਰਣ ਸਿਮਤ ਪਨੇ, ਸਭ ਊਚ ਵਿਰਾਜਿਤ ਜਨ ਸੁਣੇ, ਸਗਲ ਅਸਨ ਪੈ ਪੀਤ ਚੀਨ, ਰਾਮ ਸੇਵਕ ਪੈ ਰਹਿਤ ਕੀਨ। ਲੱਖ ਚੁਰਾਸੀ ਜੋਨ ਫਿਰੈ, ਗੋਬਿੰਦ ਲੋਕ ਨਹੀਂ ਜਨਮ ਮਰੈ, ਬਲ ਬੁੱਧ ਸਿਆਣਪ ਹਾਂ ਮੈਂ ਰਹੀ, ਹਰ ਸਾਧ ਸ਼ਨ ਨਾਨਕ ਗਹੀ। ਗੌੜੀ ਮਹੱਲਾ ਪੰਜਵਾਂ। ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ ਰਹਾਉ। ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਅਨੇਰਾ ਭ੍ਰਮ ਨਸੈ, ਸੰਤ ਪ੍ਰਸਾਦ ਹਰ ਜਾਪੀਐ, ਸੋ ਜਨ ਦੁੱਖ ਨਾ ਵਿਆਪੀਐ, ਜਾ ਕੋ ਗੁਰ ਹਰ ਮੰਤਰ ਦੇ, ਸੋ ਉਭਰਿਆ ਮਾਇਆ ਅਗਨ ਤੇ, ਨਾਨਕ ਪ੍ਰਮਿਆ ਕਰ, ਮੇਰੇ ਮਨ ਤਨ ਵਾਸੇ ਨਾਮ ਹਰ। ਗੌੜੀ ਮਹੱਲਾ ਪੰਜਵਾਂ। ਰਸਨਾ ਜਪੀਏ ਏਕ ਨਾਮ, ਇਹਾਂ ਸੁਖ ਆਨੰਦ ਕਨਾ, ਆਗੇ ਜੀ ਕੇ ਸੰਗ ਕਾਮ ਰਹਾਉ। ਕਟੀਏ ਤੇਰਾ ਅਹੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ, ਹਰ ਰਸ ਜਿਨ ਜਨ ਚਾਖਿਆ, ਤਾਂ ਕੀ ਤਿਸ਼ਨਾ ਲਾਤੀਆਂ, ਹਰ ਵਿਸ਼ਰਾਮ ਨਿਧ ਪਾਇਆ, ਸੋ ਬੋਹਰ ਨਾ ਕਤਹੀ ਤਾਇਆ, ਹਰ ਹਰ ਨਾਮ ਜਾ ਕੋ ਗੁਰ ਦੀਆ, ਨਾਨਕ ਤਾਂ ਕੋ ਪਹੁ ਗਿਆ। ਗੌੜੀ ਮਹੱਲਾ ਪੰਜਵਾਂ। ਜਾ ਕੋ ਬਿਸਰੇ ਰਾਮ ਨਾਮ, ਤਾਹੂ ਕੋ ਪੀਰ, ਸਾਧ ਸੰਗਤ ਮਿਲ ਹਰ ਰਵੇ, ਸੇ ਗੁਣੀ ਗਹੀ ਰਹਾਉ। ਜਾ ਕੋ ਗੁਰਮੁਖ ਹਿਰਦੇ ਬੁੱਧ, ਤਾਂ ਕਹਿ ਕਰ ਤਲ ਨਵ ਨਿਧ ਸਿੱਧ, ਜਾਂ ਜੋ ਜਾਣੇ ਹਰ ਪ੍ਰਭ ਤਨੀ, ਕਿਛ ਨਾਹੀ ਤਾਂ ਕੇ ਕਮੀ, ਕਰਨੇ ਹਰ ਪਛਾਣਿਆ, ਸਰਬ ਸੁਖ ਰੰਗ ਮਾਣਿਆ, ਹਰ ਤਨ ਜਾ ਕੇ ਗ੍ਰਹਿ ਬਸੈ, ਕਹ ਨਾਨਕ ਤਿਨ ਸੰਗ ਦੁੱਖ ਨਸੈ। ਗੌੜੀ ਮਹੱਲਾ ਪੰਜਵਾਂ। ਗਰਬ ਗਰਬ ਡੋ ਮੂਲ ਇਤਨੋ, ਰਹਿ ਨਹੀਂ ਗੋ ਕਿਤਨੋ ਰਹਾਓ, ਬੇਵਰਜਤ ਬੇਦ ਸੰਤਨਾ, ਹੁਆਹੂ ਸਿਉ ਰਹਿਤਨੋ, ਹਾਰ ਜੋ ਆਰਜੂ ਆ ਬਿਦੇ, ਇੰਦਰੀ ਬਸ ਲੈ ਜਿਤਨੋ, ਹਨ ਪਨ ਸੰਪੂਰਨਾ, ਚਰਨ ਕਮਲ ਰੰਗ ਰਿਤਨੋ, ਨਾਨਕ ਉਦਰੇ ਸਾਧ ਸੰਗ, ਕਿਰਪਾ ਨਿਧ ਮੈਂ ਦਿੱਤਨੋ। ਗੌੜੀ ਮਹੱਲਾ ਪੰਜਵਾਂ। ਮੋਹਿ ਦਾਸ ਰੋ ਠਾਕੁਰ ਕੋ, ਤਾਨ ਪ੍ਰਭ ਕਾ ਖਾਨਾ ਰਹਾਉ, ਐਸੋ ਹੈ ਰੇ ਖਸ ਹਮਾਰਾ, ਖਿਨਮੇ ਸਾਜ ਸਵਾਰ ਨਹਾਰਾ, ਕਾਮ ਕਰੀ ਜੇ ਠਾਕੁਰ ਪਾਵਾ, ਗੀਤ ਚਰਿਤ ਪ੍ਰਭ ਕੇ ਗੁਣ ਗਾਵਾ, ਸਰਨ ਪਰਿਓ ਠਾਕੁਰ ਬਜੀਰਾ, ਤਿਨਾ ਦੇਖ ਮੇਰਾ ਮਨ ਧੀਰਾ, ਏਕ ਟੇਕ ਏਕੋ ਆਧਾਰਾ, ਜੇ ਨਾਨਕ ਹਰ ਕੀ ਲਾਗਾ ਕਾਰਾ। ਗੌੜੀ ਮਹੱਲਾ ਪੰਜਵਾਂ। ਹੈ ਕੋਈ ਐਸਾ ਹਉਮੈ ਤੋਰੈ, ਇਸ ਮਿੱਠੀ ਤੇ ਇਹ ਮਨ ਹੋਰੈ ਰਹਾ, ਅਗਿਆਨੀ ਮਾਨੁਖ ਪਿਆ, ਜੋ ਨਾਹੀ ਸੋ ਲੋਰੈ, ਰਹਿਣ ਅੰਧਾਰੀ ਕਾਰੀਆਂ, ਕਵਨ ਜੁਗਤ ਜਿਤ ਭੋਰੈ, ਪਰਮਤੋ ਪਰਮਤੋ ਹਾਰਿਆ, ਅਨਕ ਬਿਧੀ ਕਰ ਟੋਰੈ, ਕਹੋ ਨਾਨਕ ਕਿਰਪਾ ਪਈ, ਸਾਧ ਸੰਗਤ ਨਿਧ ਮੋਰੈ। ਗੌੜੀ ਮਹੱਲਾ ਪੰਜਵਾਂ। ਚਿੰਤਾ ਮਨ ਕਰਨਾ ਮੈਂ ਰਹਾਓ, ਦੀਨ ਦਿਆਲਾ ਪਾਰ ਬ੍ਰਹਮ, ਜਾ ਕੇ ਸਿਮਰ ਸੁਖ ਪਏ, ਅਕਾਲ ਪੁਰਖ ਅਗਾਧ ਬੋਧ, ਸੁਣ ਤਜਸੋ ਕੋਟ ਅਗਖ, ਕਿਰਪਾ ਨਿਧ ਪ੍ਰਮਿਆ ਤਾਰ, ਨਾਨਕ ਹਰ ਹਰ ਨਾਮ ਲੈ। ਗੌੜੀ ਪੂਰਬੀ ਮਹੱਲਾ ਪੰਜਵਾਂ। ਮੇਰੇ ਮਨ ਸ਼ਰਨ ਪ੍ਰਭੂ ਸੁਖ ਪਾਏ, ਜਾਂ ਦਿਨ ਬਿਸੇ ਪ੍ਰਾਣ ਸੁਖ ਦਾਤਾ, ਸੋ ਦਿਨ ਜਾਤ ਅਜਾਏ ਰਹਾਓ, ਏਕ ਰਹਿਣ ਕੇ ਪਾਹਨ ਤੁਮ ਆਏ, ਬਹੁ ਜੁਗ ਆਸ ਬਧਾਏ, ਗ੍ਰਹਿ ਮੰਦਰ ਸੰਪੇ ਜੋ ਦਿਸੈ, ਜੋ ਤਰਬਰ ਕੀ ਛਾਏ, ਤਨ ਮੇਰਾ ਸੰਪੇ ਸਭ ਮੇਰੀ, ਬਾਗ ਮਿਲਕ ਸਭ ਜਾਏ, ਦੇਵਨਹਾਰਾ ਬਿਸਰਿਓ ਠਾਕੁਰ, ਖਿਨ ਮੈਂ ਹੋਤ ਪਰਾਏ, ਪਹਿਰੇ ਬਾਗਾ ਕਰ ਇਸ਼ਨਾਨਾ, ਚੂਹਾ ਚੰਦਨ ਲਾਏ, ਨਿਰਭਉ ਨਿਰੰਕਾਰ ਨਹੀਂ ਚੀਨਿਆ, ਜੋ ਹਸਤੀ ਨਾ ਵਾਏ, ਜੋ ਹੋਏ ਕਿਰਪਾਲਤਾ ਸਤਿਗੁਰ ਮੇਲੇ, ਸਭ ਸੁਖ ਹਰ ਕੇ ਨਾਏ, ਮੁਕਤ ਪਿਆ ਬੰਧਨ ਗੁਰ ਖੋਲੇ, ਜੋ ਨਾਨਕ ਹਰ ਗੁਣ ਗਾਏ। ਗੌੜੀ ਪੂਰਬੀ ਮਹੱਲਾ ਪੰਜਵਾਂ। ਮੇਰੇ ਮਨ ਗੁਰ ਗੁਰ ਗੁਰ ਸਦ ਕਰੀਏ, ਰਤਨ ਜਨ ਸਫਲ ਗੁਰ ਕੀਆ, ਦਰਸ਼ਨ ਕੋ ਬਲਹਰੀਏ ਰਹਾਉ, ਜੇ ਤੇ ਸਾਸ ਗ੍ਰਾਸ ਮਨ ਲੇਤਾ, ਤੇ ਤੇ ਹੀ ਗੁਣ ਗਾਈਐ, ਜੋ ਹੋਏ ਦਿਆਲ ਸਤਿਗੁਰ ਆਪਣਾ, ਤਾਂ ਇਹ ਮਤ ਬੁੱਧ ਪਾਈਐ। ਮੇਰੇ ਮਨ ਨਾਮ ਲੈ ਜਮ ਬੰਧ ਤੇ ਛੂਟੇ, ਸਰਬ ਸੁਖਾ ਸੁਖ ਪਾਈਐ, ਸੇਵ ਸੁਆਮੀ ਸਤਿਗੁਰ ਦਾਤਾ, ਮਨ ਬੰਛਤ ਫਲ ਆਈਐ, ਨਾਮ ਇਸ਼ਟ ਮੀਤ ਸੁਤ ਕਰਤਾ, ਮਨ ਸੰਗ ਤੁਹਾਰੇ ਚਾਲੇ, ਕਰ ਸੇਵਾ ਸਤਿਗੁਰ ਆਪਣੇ ਕੀ, ਗੁਰ ਤੇ ਪਾਈਐ ਪਾਲੈ, ਗੁਰ ਕਿਰਪਾਲ ਕਿਰਪਾ ਪ੍ਰਭ ਤਾਰੀ, बिनसे सर्व अंदेसा, नानक सुख पाया हर कीर्तन, मिट्यो सगल कलेसा। राग गौड़ी महला पंजवा, एक ओंकार सतगुर प्रसाद, तृष्णा बिरले ही की बुझी है रहाओ, कोट जोरे लाख करोरे मन ना होरे, परे परे ही को लुजी है। सुंदर नारी अनेक प्रकारी, पर ग्रह बिकारी, बुरा पला नहीं सुजी रे, अनेक बंधन माया परमत परमाया, गुण निद नहीं गाया, मन बिखे ही मैं लुजी है। जा को रे कृपा करे, जीवत सोई मरे, साध संग माया तरे, नानक सो जन दर हर सी जी है। गौड़ी महला पंजवा, सब हूँ को रस हर हो रहा, काहू जो काहू पोग, काहू ज्ञान काहू त्यान, काहू हो डांड तर हो, काहू जाप काहू ताप, काहू पूजा होम नेम, काहू हो गौन कर हो, काहू तीर काहू नीर, काहू बेद विचार, नानका भगत प्रै हो। गौड़ी महला पंजवा, गुण कीरत निद मोरी रहा, तू ही रस तू ही जस, तू ही रूप तू ही रंग, आस ओट प्रभ तोरी, तू ही मान तू ही धन, तू ही पत तू ही प्राण, गुर तूटी लै जोरी, तू ही ग्रह तू ही बन, तू ही गाओ तू ही सुन, है नानक नेर नेरी। गौड़ी महला पंजवा, मातो हरंग मातो रहाओ, ओही पियो ओही खियो, गुरे दियो दान कियो, वाओ सियो मन रातो, ओही पाठी ओही पोचा, ओही प्यारो ओही रूचा, मन ओहो सुख जातो, सहज केल अनद खेल, रहे फेर पहे मेल, नानक गुर शब्द परातो। रा गौड़ी मालवा महला पंजवा, एक ओंकार सतगुर प्रसाद, हर नाम लेहो मीता लेहो, आगे बिखम पंथ पयान रहाओ, सेवत सेवत सदा सेव, तेरे संग बस है काल, कर सेवा तू साध की, हो काटिए जम जाल, होम जग तीर्थ किए, बिच होमे बधे बिकार, नरक सुर्ग दोए पुंचना, होए बहर बहर अवतार, शिवपुरी ब्रह्म इंद्रपुरी, नेचल को थाव नाहे, बिन हर सेवा सुख नहीं, हो साकत आवे जाहे, जैसो गुरु उपदेसिया, मैं तैसो कहया पुकार, नानक कहे सुन रे मना, कर कीर्तन होए उधार। रा गौड़ी माला महला पंजवा, एक ओंकार सतगुर प्रसाद, पायो बाल बुद्ध सुख रे, हरक सोग हान मृत दुख सुख, चित समसर गुर मिले रहाओ, जो लो हो किच सोचो चितवो, तो लो दुखन परे, जो कृपाल गुरु पूरा पेटिया, तो आनंद सहजे, जेती स्यानप कर्म हो किए, ते बंद परे, जो साधु कर मस्तक तरयो, तब हम मुक्त पहे, जो लो मेरो मेरो करतो, तो लो बिख के रे, मन तन बुध अर्पी ठाकुर को, तब हम सहज सोए, जो लो पोठ उठाई चलियो, तो लो डान परे, पोट डर गुर पूरा मिलिया, तो नानक निरपहे। गौड़ी माला महला पंजवा, पावन त्यागियो रि त्यागियो, त्यागियो मैं गुर मिल त्यागियो, सर्व सुख आनंद मंगल रस, मान गोविंद आग्यो रहाओ, मान अमान दो समाने, मस्तक डार गुर पाग्यो, संपद हरखन आपत दुखा, रंग ठाकुरे लाग्यो, बास बासरी एके स्वामी, उद्यान दिष्टांग्यो, निरपो पय संत प्रम डार्यो, पूर्ण सर्वाग्यो, जो किच करते का नकीनो, मन बुरो ना लाग्यो, साध संगत प्रसाद संतन कै, सोयो मन जाग्यो, जन नानक ओढ़ तुहारी परयो, आयो शरणायो, नानक रंग सहज रस माने, फिर दुख ना लाग्यो। गौड़ी माला महला पंजवा, पायो लाल तन मन पाया, मन तन शीतल मन शीतल थिया, सतगुरु शब्द समाया रहाओ, लाथी पूक तिशन सब लाथी, चिंता सगल बिसारी, कर मस्त गुर पूरे तरयो, मन जीतो जग सारी, तिप्त अगाए रहे रिद अंतर, डोलन ते अब चूके, अखोट खजाना सतगुर दिया, तोट नहीं रे मुके, अचार्ज एक सुनो रे पाई, गुर ऐसी बूझ बुझाई, लाहे पर्दा ठाकुर जो पेट्यो, तो बिसरी तात पराई, केहो न जाई एहो अचंबो, सो जाने जिन चाखिया, कौन नानक सच पे बिगासा, गुर निदान रिदे लै राख्या। गौड़ी महला,
1: सा सिमरत वेद विचारे महापुरख ने कहे, बिन हर भजन नहीं विस्तारा, सोखन किन लहया, तीन भवन की लक्ष्मी जोरी बुझत नाही लहरे बिन हर पग पांचत पावे फिर तो पहरे पहरे अनुक विलास करत मन मोहन पूर्ण होत न कामा जल तो चल दो कह न बुझे सोल बैठे बिन नामा हर का नाम जप निर्मिता यह सार सुख पूरा सा सुन जन्म मर निवारे नानक जन की धूरा राम गौड़ी माला महला पंजवा मोको यह विद को समझावै करता होए जनावे रहाव ਹੁਣ ਜਾਣ ਦੇ ਕਿਸੇ ਨੇ ਕੰਮਾਂ ਨੂੰ ਜਪਦਾ ਕੁਛ ਨਾ ਸਾਧਾ ਦਹਿ ਦਿਸੇ ਲੈ ਇਹ ਮੰਦੋ ਰਾਇਓ ਕੌਣ ਕਰਮ ਕਰ ਵਾਧਾ ਮਨ ਤਨ ਧਨ ਭੂਮਿਕਾ ਠਾਕੁਰ ਹੁਣ ਇਸ ਪਾਏ ਮੇਰਾ ਪਰ ਮੋਗ ਸੁਝ ਸੁਨਾਈ ਪੈ ਕਿਰਪਾ ਪੈ ਜਾ ਜਾਵੇ ਕਹਾਂ ਕਮਾਉਣ ਪਰਿਆ ਜਾਵੇ ਕੁਛ ਨਾ ਹੋਤਾ ਜਾਵੇ ਏਕ ਨਿਰੰਜਨ ਨਿਰੰਕਾਰ ਪਰ ਸਭ ਕੁਛ ਆਪੇ ਕਰਤਾ ਆਪਣੇ ਕਰਤ ਵੇ ਆਪੇ ਜਾਣੇ ਜਿਨੇ ਰਚਨ ਰਚਾਇਆ ਕੋ ਨਾਮ ਕਰਨ ਹਾਲ ਹੈ ਆਪੇ ਸਤਿਗੁਰੂ ਭੂਮ ਚੁਕਾਇਆ ਗੌੜੀ ਮਾਲਾ ਮਹੱਲਾ ਵਿਨਵਾ ਹਾਰ ਬਿਨੇ ਅਵਰ ਕਿਰਿਆ ਬਿਰਥ ਹੈ ਜਬ ਤਬ ਸਿੰਘ ਕਰੂੰ ਗੁਮਾਨੇ ਇਹ ਉਰੇ ਮੁਸੇ ਰਹਾਓ ਵਰਤ ਨਿਮ ਸੰਜਨ ਮੈਂ ਕਰਤ ਰਹਿਤਾ ਤਿਨੀ ਕਾੜ ਨਾ ਪਾਇਆ ਅੱਗੇ ਚਲਨ ਔਰ ਹੈ ਭਾਈ ਊਹਾਂ ਕਾਮ ਨਾ ਆਇਆ ਤੀਰਥ ਨਾਰ ਧਰਨੀ ਪਰਮਤਾ ਅੱਗੇ ਠੋਲ ਨਾ ਪਾਵੇ ਊਹਾਂ ਕਾਮ ਨਾ ਆਵੇ ਇਹ ਵਿਦੋਹ ਲੋਗਣ ਹਿੰਪਤੇ ਆਵੇ ਚਤੁਰਭੇਦ ਮੁਖ ਬਚਨੀ ਉਤਰੇ ਅੱਗੇ ਮਹਿਲ ਨਾ ਪਾਈਏ ਬੂਝੇ ਨਾਹੀਏ ਖੁਦਾ ਕਰੇ ਸਗਲੀ ਝਾਕ ਚਖਾਈਏ ਕਹੋ ਨਾਨਕ ਨਾਨਕ ਕਹਿ ਤੋਏ ਵਿਚਾਰਾ ਜੇ ਕੁਮਾਰ ਸੋ ਪਾਰ ਕੁਲਾਮੀ ਗੁਰਸੇਵਾ ਨਾਮ ਤੇ ਆਵ ਤਿਆਗੋ ਮਨੋ ਗੁਮਾਨੀ ਗੌੜੀ ਮਾਲਾ ਪੰਜਵਾ ਮਾਧੋ ਹਰ ਹਰ ਹਰ ਮੋਕਈਏ ਹਮ ਤੇ ਕੁਛ ਨ ਹੋਵੇ ਸਵਾਮੀ ਜੋ ਰੱਖ ਤੋਰੇ ਰਹਾਵ ਕਿਆ ਕੁਛ ਕਰੇ ਕਿ ਕਰਨੇ ਹਾਰਾ ਕਹਿ ਸਾਧ ਵਿਚਾਰੇ ਜੇ ਤੁਮ ਲਾਓ ਤੇ ਲਾਗ ਪੂਰਨ ਕਸਮ ਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਕਰੂਪ ਲਿਵ ਲਾਓ ਨਾਨੀ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਓ ਰਾਗ ਗੌੜੀ ਮਾਜ ਮਹੱਲਾ ਪੰਜਾਬ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਦੀਨ ਦਿਆਲ ਦੇ ਮੁਦਰ ਆਇਆ ਜੀਓ ਕੋਰਜਨਾ ਕਰ ਸੇਵ ਲਗਾਇਆ ਜੀਓ ਭਗਤ ਵਚਲ ਹੈ ਤੇਰਾ ਬਿਰਧ ਰਖਾਇਆ ਜੀਓ ਪੂਰਨ ਸਗਣੀ ਜਾਏ ਜੀਓ ਕਿਉਂ ਪੇਕਾ ਪ੍ਰੀਤਮ ਕਮਸ ਕਰਨੀ ਜੀਓ ਸੰਤਾ ਦਾਸੀ ਸੇਵਾ ਚਰਨੀ ਜੀਓ ਜੀਓ ਬਤਾਈ ਬਲ ਬਲ ਜਾਏ ਜੀਓ ਨਿਤ ਨਿਮ ਨੂੰ ਲਾਗੋ ਪਾਏ ਜੀਓ ਪੋਥੀ ਪੰਡਤ ਵੇਦ ਕੁਜੰਤਾ ਜੀਓ ਹੋਏ ਬਰਾਗੀ ਤੀਰਥ ਨਵੰਤਾ ਜੀਓ ਗੀਤ ਨਾਲ ਕੀਰਤਨ ਗਾਵੰਤਾ ਜੀਓ ਹਰ ਨਿਰਪੋ ਨਾਮ ਤੇ ਆਏ ਜੀਓ ਭਾਈ ਗੁਰਪਾਲ ਸਵਾਮੀ ਮੇਰੇ ਜੀਓ ਪਤ ਤੇ ਪੋਤ ਲਾਗੁਰ ਕੀ ਪੈ ਰਹਿ ਜੀਓ ਭ੍ਰਮਭੋ ਕਾਢ ਕੇ ਨਿਰਵੈਰੇ ਜੀਓ ਗੁਰਮਨ ਕੀ ਆਸ ਪੁਰ ਆਏ ਜੀਓ ਜਿਨ ਨਾਉ ਪਾਇਆ ਸੋ ਧਨਵੰਤਾ ਜੀਓ ਜਿਨ ਪ੍ਰਭ ਤੇ ਆਇਆ ਸੋ ਸੁਭਾਵੰਤਾ ਜੀ ਜਿਸ ਸਾਧੂ ਸੰਗਤ ਸਾਹ ਸੁਕਰਣੀ ਜੀਓ ਜਾਂ ਨਾਉ ਸਹਿ ਸਮਾਏ ਜੀਓ ਗੌੜੀ ਮਹੱਲਾ ਪੰਜਵਾਂ ਮਾਜ ਆਓ ਹਮਾਰੇ ਰਾਮ ਪਿਆਰੇ ਜੀਓ ਰਹਿਣ ਦਿਨ ਸਾਥ ਸਾਥ ਸਿਤਾਰੇ ਜੀਓ ਸੰਤ ਦੇਵ ਸੰਦੇਸਾ ਪੈ ਚਰਨਾਰੇ ਜੀਓ ਉੱਥੇ ਦਿਨ ਕਿਤਵੇ ਤਰੀਏ ਜੀਓ ਸੰਗਤ ਮਾਰੇ ਮੈਂ ਕਰੇ ਆਨੰਦਾ ਜੀਓ ਅੰਤਿਮ ਤ੍ਰਿਕੋਣ ਸੁਖਮੁਖ ਹੈ ਬ੍ਰਹਮਾਨੰਦਾ ਜੀਓ ਸੇਜ ਸੁਹਾਵੀ ਇਹ ਮਨ ਬਖਸੰਦਾ ਜੀਓ ਪੇਕ ਦਰਸ਼ਨੀ ਸੁਖ ਲਈਏ ਜੀਓ ਚਰਨ ਪਕਾਰ ਕਰਨੀ ਸੇਵਾ ਜੀਓ ਪੂਜਾ ਅਰਚਾ ਬੰਧਨ ਦੇਵਾ ਜੀਓ ਦਾਸੋਂ ਦਾਸ ਨਾਮ ਸੁਖ ਲੇਵਾ ਜੀਓ ਬਿਨੂ ਠਾਕੁਰ ਪੈ ਕਹੀਏ ਜੀਓ ਛਪਨੀ ਮੇਰਾ ਮੰਤਨ ਹਰਿਆ ਜੀਓ ਦਰਸ਼ਨ ਪੇਖ ਸਭ ਦੁੱਖ ਪਰ ਹਰਿਆ ਜੀਓ ਹਰ ਹਰ ਨਾਮ ਚ ਪੇ ਜਪ ਤਰਿਆ ਜੀਓ ਆਸਰਾ ਆਦਿ ਨਾਮ ਸੁਖ ਸਹੀਏ ਜੀਓ ਗੌੜੀ ਮਾਜ ਮਹੱਲਾ ਪੰਜਾਬ ਸੁਣ ਸੁਣ ਸਾਜਨ ਮਨ ਵਿੱਚ ਪਿਆਰੇ ਜੀਓ ਮੰਤਨ ਤੇਰਾ ਇਹ ਜੀਓ ਪਿਵਾਰੇ ਜੀਓ ਤਵੇ ਸਰਣਾਈ ਪਰ ਪ੍ਰਾਣ ਧਾਰੇ ਜੀਓ ਸਦਾ ਤ੍ਰੀ ਸਰਣਾਏ ਜੀਓ ਜਿਸਨ ਮਿਲੀਏ ਮਨ ਜੀਵੇ ਪਾਏ ਜੀਓ ਗੁਰਪ੍ਰਸਾਦੀ ਸੋ ਹਰ ਹਰ ਪਾਏ ਜੀਓ ਸਭ ਕੁਛ ਪ੍ਰਭ ਕਾ ਪ੍ਰਭ ਕੀਆ ਜਾਏ ਜੀਓ ਪ੍ਰਭ ਕੁਸਲ ਬੜਾ ਜਾਏ ਜੀਓ ਇਹ ਨਿਧਾਂਤ ਪੇ ਗੁਰਭਾਗੀ ਜੀਓ ਨਾਮ ਨੇਕ ਲਿਵ ਲਾਗੀ ਜੀਓ ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਅੱਠ ਪੈਰ ਗੁਣ ਗਾਇਆ ਜੀਓ ਰਤਨ ਪਦਾਰਥ ਹਰ ਨਾਮ ਤੋਂ ਮਾਰਾ ਜੀਓ ਤੂੰ ਸੱਚਾ ਸ਼ਾਹ ਭਗਤ ਬਣ ਜਾ ਰਾ ਜੀਓ ਹਰ ਸੰਦਾਸ ਸੱਚ ਬਣ ਜਾ ਰਾ ਜੀਓ ਜਾਂ ਨਾਨਕ ਸਦਵਾ ਜਾਂ ਨਾਨਕ ਸਤਿਗੁਰਾ ਹਾਰਾ ਜੀਓ ਰਾਗ ਗੌੜੀ ਮਾਜ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋ ਤੁਮਾਰੇ ਸੁੱਖ ਸਾਧ ਸਤਸਵ ਨਿਸ਼ਾਨ ਰਹਾਓ ਸਭੇ ਗੱਲਾਂ ਜਾਤੀਆ ਸੁਣ ਕੇ ਚੁੱਪ ਗਿਆ ਕਦੀ ਸੁਰਤਨ ਲੱਦਿਆ ਮਾਇਆ ਮੋਹੜਿਆ ਦੇਹ ਬਜ਼ਾਰ ਸਾਰ ਤੇ ਜੇ ਬਜ਼ਾਰ ਸਾਰ ਤਾਂ ਸਿੱਖੀ ਡਿਟਰ ਗਿਆ ਕੋਈ ਜਮੂਰ ਲੋਭੀਆ ਮੂਲ ਨਾ ਸੁਣੀ ਕਹਿਆ ਕਿਸੇ ਦੋ ਚੁੱਕਿਆ ਗਣੇ ਸਭ ਕੀਤਾ ਸਾਧ ਮੁੱਠੀ ਕਿਹਦਾ ਨਾ ਰਸੇਰਾ ਕਹਿ ਵਿਰਲਾ ਜਾ ਉੱਠੀ ਭਗਤ ਸੋਚੇ ਦਰਸੋ ਹੁੰਦੇ ਅਣ ਕਰੈ ਦਿਨ ਨਾ ਤੇ ਰੰਗ ਰਤੇ ਪਰਮੇਸ਼ਰ ਜਾਂ ਨਾਨਕ ਤਿੰਨ ਮੁਲ ਜਾ ਤੇ ਗੌੜੀ ਮਹੱਲਾ ਪੰਜਵਾਂ ਮਾਜ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਹੈ ਅੱਠ ਪੈਰ ਰਾਧੇ ਪੂਰਨ ਸਤਿਗੁਰ ਗਿਆਨ ਲਹਾਓ ਜਿਸ ਘਟ ਵਸੇ ਪਰਮ ਸੋਈ ਸੁਹਾਵਾ ਥਾਮ ਚਮਕੋਂ ਕਰ ਲੀਰ ਨਾ ਆਵੀ ਰਸਨਾ ਹਰ ਗੁਣ ਗਾਵ ਸੇਵਾ ਸੁਰਤ ਨਾ ਜਾਣੀਆ ਨਾ ਜਾਪੇ ਰਾਧ ਉੜ ਤਰੀ ਜਗ ਜੀਵਨਾ ਮੇਰੇ ਠਾਕੁਰ ਅਗੋਂ ਬਾਦ ਭਾਈ ਗੁਰਪਾਲ ਗੁਸਈਆਂ ਨੱਠੇ ਸੁਖ ਸੰਦਾਵ ਧੱਤੀ ਵਾਣ ਲੱਗੇ ਸਤਿਗੁਰ ਰੱਖਿਆ ਗੁਰੂ ਨਾਰਾਇਣ ਦੇ ਗੁਰੂ ਗੁਰੂ ਸੱਚਾ ਚਰਨ ਹਾਰ ਗੁਰ ਤੁੱਟੇ ਸਭ ਕੁਛ ਪਾਇਆ ਜਾਂ ਨਾਨਕ ਸਦੁਲਹਾਰ ਗੌੜੀ ਮਾਜ ਮਹੱਲਾ ਪੰਜਵਾ राम राम राम राम जा पूर्ण होए कामर हाव राम गोविंद जपंदिया मुख हुआ मुख पवित्र जस हर जस सुनिए जिस तय सोई भाई मित्र सब दर सफल सर्व गुणा जिस पा माहे को गुमन सारी जिस नु दुख जा जिस लड़ लगे जीवे भव जल पाई पार मैं साधु संग उधार है मुख जल दरबार जीवन रूप गोपाल जा समझना की रास नानक गुबरे नाम जप दर सचे सब गौड़ी माज महला पंजवा मिठे हर गुण गाओ जो मिठे हर गुण गाओ सचे सचि रत अमल था रहो सब सब विख्या तन मन विखाए बिन परमेश्वर जो करे फिर से जीवन सोए हंसल गह के साध गह तरण आय संसार पर मुरादे त्र सपरवार साधन बंध सुमित्र सो हर नाम हृदय होए दे अवगुण सा मिटाए को फल पुकार करे माल खजाना थे घर हर के चरण निधान नानक जांचक दर तेरे प्रभु दिनो मंगे दान एक ओंकार सतगुरु प्रसाद गौड़ी महला नामा साधु मन का मन थे गुरु काम करो संगत दुर्जन की दो ते निज भागो रहा सुख दुख दोनों संकर जाने और मान अभिमान हर सुख तेरे हाथी ता तीन जग दात पछाना औसत निंदा दो ते आगे खुजे पद निर्वाण जन नानक के खेल कठिनाई किन हूँ गुरमुख जाना गौड़ी महला नामा साधु रचना राम बनाए एक दिन से एक स्त्र मन चल लिखना जाय रहा काम करो लोम भव प्राणी हर मूर्त विसदाय झूठा तन साचा कर्म ने जो सुपना रहनाए जो दिसे सो सगल विनाशे जो बादर की छाए जन नानक जग मनाए जानियो मिथे रहे राम शरण आए गौड़ी महला नामा प्राणी को हर जस मन आवे निपक रहे माया मैं कहो कैसे गुण गावे रहा पूत मीत माया ममता से बंदा वह मेरे को तिशना जो सो झूठ हो जाग देवता सुनता वे भुगत मुक्त का कारण स्वामी मूर्ता बिसरावे जान नानक कोटन मैं को बंद राम को पावे गौड़ी महला नामा साधु यह मन गह न जाए चंचल दिशना संग बसता याद तिन रह रहा कठन क्रोध कट ही कह भीतर जय सुद सब सराय रतन ज्ञान सब को हर लेना सुख जन साय जोगी जन कर सब हारे कुन रह गुण गाय जा नानक हर भय तर दयाला तो सबित बने आए गौड़ी महला नामा साधु गोविंद के गुण गाव मन जन मुल्क भाव बिरथा गह को आव रहा पत ते पुणीत दीन बंद हारे शरण तह तुम आव खज कुर त्रास मिटो जय सिमरत तू काज सराव तज मन मोह माया फुन को निलाम चितलाव नानक कैद मुक्त पंथ है गुरमुख तुम पाव गौड़ी महला नामा को माई भूलो मन समझावै वेद प्राण साध मग सुन कर निमुन हर गुण गावे रहा दुर्लभ दे पाए मानस की वीरता जन्म चरावे माया मोह मा संकट बनता सुवर सुख जावे अंतर बार सदा संग प्रभु प्रभुता सोने न लावे नानक मुक्ता तुम मानो जह कट राम सुमावे गौड़ी महला नावा साधु राम जन्म सराम बेतना बड़े को गुणे गुणे सिमरे हर को नाम रहा लो मोह माया ममता पुणे उपकिन की सेवा हर सोग परसे जे नाहन सो मूर्त देवा स्वर्ग नरक ब्यमृत बिके है सब त्यो कंजन पैसा उसद नंदाय समझा कै लो मोह बनता सा दुख सुख ए सा दुख सुख ए बादे जे नाहन ते तुम जानो ज्ञानी नानक मुक्त है तू मानो एवं गुजो प्राणी कौड़ी महला नाम मान रे कहाँ पे होता है बोरा एहन जोत कड़े नहीं जाने पर लो सब हो रहा ओ जो तन साय अपनों कर मनी और सुंदर ग्रह नारी में कर तेरे और नारी देखो सोच विचारी रतन जन्म अपनों तय हारी ओ गोविंद कद नहीं जानी ने मुखला नहीं पे हो चरणन से उबिरता उस रानी कहो नानक सोई नर सुखिया राम नाम गुण गावे और सगल सग माया मोया निर्भय पद नहीं पावे गौड़ी महला नाम नर अचेत पाप तेरे डरे दीन दया सगल पै भंजन शरणता तू पर रहा वेद प्राण जस जस गुण गावत ताको नाम ये मोह धर रे पावन नाम जगत में हर को सिमर सिमर कसम सब हर रे मानस दे बाहुर न पावे कछु पाव मुखत का कर नानक हित काय कर नाम भाव सागर के पार उतर रे राग गौड़ी अस्पति मल्ला पहला गौड़ी गौर एक ओंकार सतनाम करता प्रभु गुरु प्रसाद निद सिद्ध निर्मल नाम विसारे पूर्ण पूर है बिकमार त्रिपटी छुट्टी बिमल बुझार गुरु की माजी आई कार इन विद राम रब मन मानिया ज्ञान गुर शब्द बचाने रहा एक सुख मान्य सज मिलाया निर्मल बाणी नादा एक परम चुकाया लाल सह लाल पह सु रंग माया नजर कई भी उठा कर रहा है उल्ट पे जीवित मर जा गया शब्द रूप में सो लग गया रस संग्रह भी पर हर त्याग गया पाए बसे जमका भो पा गया सात रे बाग के बा साध रहे बाद गंकार चित हर सो राता गुण पारा जात रे पथ के सारा दृष्टि दृष्ट पे सुगातम तार ਤੁਸੀਂ ਮੈਨੂੰ ਕੋਈ ਨਾ ਦੇਖੋ ਉਮੀਦ ਹੈ, ਕਿਸ ਦੇਵ ਸੇਵ ਕਿਸ ਦੇਵ ਚੀਤ ਹੈ, ਕਿਸ ਪੁੱਛੋ ਵੀ ਲਾਗੋ ਪਾਏ, ਕੁਛ ਸਾਨ ਦੇ ਬੁਲਾਏ, ਗੁਰਸੇਵੀ ਵਾਲੇ ਕੋਲ ਲਾਗੋ ਪਾਏ, ਭਗਤ ਕਰੀ ਦਾ ਚੋਹਰਨ ਆਏ, ਸਿੱਖਿਆ ਦੀਖਿਆ ਭੋਜਨ ਪਾਓ, ਹੁਕਮ ਸੰਯੋਗੀ ਨੇ ਕਰ ਜਾ ਗਰਭ ਕਥਮ ਸੁਖ ਆਤਮ ਧਿਆਨਾ, ਜੋਤ ਪਈ ਜੋਤੀ ਮਾ ਸਮਾਨਾ, ਲਿਖ ਸਿਮਰਣੀ ਕਿਆ ਸ਼ੋ ਨਿਸ਼ਾਨਾ, ਕਰਤਾ ਕਰਨਾ ਕਰਤਾ ਜਾਣਾ, ਨਹਿ ਪੁਨਦਨਾ ਚਤੁਰ ਸਿਆਣਾ, ਨਹਿ ਭੁਲਣਾ ਪਰਮ ਭੁਲਾਣਾ, ਕਥੋ ਨ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤ ਸਹਿਜ ਸੁਮਾਨਾ, ਗੌੜੀ ਕੁਆਰੀ ਮਲ ਪਹਿਲਾ ਮਨ ਕੁੰਜਲ ਗਾਇਬ ਜਾਂਦੇ, ਗੁਰੂ ਅੰਕਰ ਸਾਹਿਬ ਸਭ ਨਿਸ਼ਾਨੇ, ਰਾਜ ਦੁਆਰੇ ਸਿਉ ਸੁਮਾਨੇ, ਚਤਰਾਈ ਨਾ ਚਿੰਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ, ਰਹਾ ਵਾਰ ਘਰ ਮੈਂ ਤਮਰ ਤਸਕਰ ਲਈ, ਨਾ ਕਰਨ ਕੋਈ ਕਰੇ ਰੱਖਿਆ, ਬਣਾ ਬੜਾਈ ਦੇ ਨੀਲ ਅਨੀਲ ਅਗਨੀ ਉਠਾਈ, ਤੈਨ ਰੰਜਨ ਰਿਆ ਸੁਮਾਈ, ਮਨ ਦੇ ਲਿਆ ਰਸ ਗੁਣ ਗਾਏ, ਜੈਸਾ ਘਰ ਬਾਰ ਸੁ ਤੈਸਾ, ਗੈਸ ਪਵ ਬੈਸ ਪਵੇ ਆਖੋ ਕੈਸਾ, ਸਾ ਗੁਰੂ ਨਿਰਭਉ ਐਸਾ, ਮੋਏ ਕੋ ਮਾਰੇ ਕੌਣ, ਨਿਡੁਰੇ ਕਹੋ ਡ ਕੈਸਾ ਡਰ ਕਾਵਨ, ਸੋਤ ਪਛਾਣੇ ਤਿੰਨੇ ਪਹੋ ਨੇ, ਜਿਨ ਕਹਿ ਤਿਨ ਕਹਿ ਨੂੰ ਖਾਣੇ ਆ, ਜਿਨ ਪੂਜਾ ਤਿੰਨ ਸਹਿਸ ਪਛਾਣੇ ਆ, ਦੇਖ ਵਿਚਾਰ ਮੇਰਾ ਮਨ ਮਾਨਿਆ, ਕੀਰਤ ਸੂਰਤ ਮੁਕਤੀ ਉਠਾਏ, ਤੈਨ ਰੰਜਨ ਰਿਆ ਸੁਮਾਏ, ਨਿਜ ਕਰ ਪਿਆਵਰਿਆ ਨਿਠਾਏ, ਸਤ ਕਰੈ ਕੇ ਤਿੰਨ ਪ੍ਰੀਤ ਹੈ, ਹਰ ਗੁਣ ਗਾ ਤਨ ਮੈਂ ਸੁੱਚੇ ਸਾਚ ਜੀਤ, ਨਾਨਕ ਹਰ ਪੈ ਨੀਤਾ ਨੀਤ, ਗੌੜੀ ਗੁਆਰ ਮਹੱਲਾ ਪਹਿਲਾ, ਨਾ ਮਨ ਮਰੇ ਕਾਰਜ ਹੋਏ, ਮਨੋ ਦੂਤਾ ਦੁਰਮੁਦ ਹੋਏ, ਮਨ ਮਨੇ ਦੁਰਤ ਗੁਰ ਤੇ ਮਾਇਕ ਹੋਏ, ਨਿਰ ਗੁਣ ਗੁਣ ਰਹਿ ਬ੍ਰਾਹਮ ਗੁਣੇ ਵਸਾ ਹੋਏ, ਆਪ ਨਿਵਾਰ ਵਿਚਾਰੇ ਸੋਏ, ਰਹਾਉ ਮਨ ਭੁਲੋ ਵਿਚਿਤ ਵਿਕਾਰ, ਮਨ ਭੁਲੋ ਸਿਰਿਆਵੇ ਭਾਰ, ਮਨ ਮਨੇ ਵਸਾਵੇ ਹਰੇ ਕੰਕਾਰ, ਮਨ ਭੁਲੋ ਮਾਇਆ ਕਰ ਜਾਏ, ਕਾਮਰੁਦੋਰੇ ਨਠਾਏ, ਹਰ ਭਜ ਪ੍ਰਾਣੀ ਸੰਸਾਏ, ਹੈਵਰ ਗੈਵਰ ਕੰਜਨਾਰੀ, ਬਹੁ ਚਿੰਤਾ ਵਿਚਾਲੇ ਹਾਰੇ, ਜੂਵੇ ਖੇਲਣ ਕਾਚੀ ਸਾਰੀ, ਸੰਗੁਰ ਸੰਜੀਵੇ ਵਿਕਾਰ, ਹਰਕ ਸੋ ਗੁਬੇ ਦਰਬਾਰ, ਸਹਿਜ ਰਸ ਜੇ ਸੁਖ ਸਹਿਜੇ, ਜਫਰੀ ਦੇ ਮੁਰਾਰੇ, ਨਦਰ ਕੇ ਤਾਮਿਲ ਮਿਲਾਏ, ਗੁਣ ਸੰਗ੍ਰਹਿ ਗੁਣ ਸ਼ਬਦ ਲਾਏ, ਗੁਰਮੁਖ ਨਾਮ ਪਦਾਰਥ ਪਾਏ, ਬਿਨ ਨਾਵੇ ਸਭ ਦੁਖ ਨਿਵਾਸ, ਮਾਨੁਖ ਮੂੰਹ ਮਾਚਿਤ ਵਾਸ, ਗੁਰਮੁਖ ਗਿਆਨ ਤੁਰਕਮ ਲਿਖਿਆਸ, ਮਨ ਚੰਚਲਤਾ ਹੁਣਤਾਵੇ, ਸੱਚੇ ਸੁੱਚੇ ਮੈਲ ਨਾ ਪਾਵੇ, ਨਾਨਕ ਗੁਰਮੁਖ ਹਰ ਗੁਣ ਗਾਵੇ, ਗੌੜੀ ਗੁਆਰ ਮਹੱਲਾ ਪਹਿਲਾ, ਹੋਮੇ ਕਰਦਾ ਨਾ ਸੁਖ ਹੋਏ, ਮਨ ਮੁੰ ਛੁੱਟੀ ਸੱਚਾ ਸੋਏ, ਸਗਲ ਭੁਖ ਦੇ ਭਾਵੇ ਦੋਏ, ਸੁਖ ਮਾਵ ਤੁਰ ਲਿਖਿਆ ਹੋਏ, ਐਸਾ ਜਗ ਦੇ ਕਹਿ ਜੁਆਲੀ, ਸਭ ਨੂੰ ਸੁਖ ਮੰਗੇ ਨਾਮ ਸਾਰੀ ਰਹੋ, ਆਦੇਸ਼ ਦਿਸ਼ੇ ਦਾ ਕਹਿਆ ਜਾਏ, ਬਿਨ ਦੇਖੇ ਕਹਿਣਾ ਬਿਰਥਾ ਜਾਏ, ਗੁਰਮੁਖ ਦੀ ਸਹਿਸਾ ਸੁਭਾਏ, ਸੇਵਾ ਸੁਰ ਤੇ ਗਲੀ ਬੁਲਾਏ, ਸੁਖ ਸੰਗ ਦੁਖ ਅਗਲ ਹੋਏ, ਸਗਲ ਵਿਕਾਰੀ ਹਰ ਪ੍ਰਾਏ, ਕਵੀ ਨਾ ਝੂਠੇ ਮੁਕਤ ਨਾ ਹੋਏ, ਕਰ ਕਰ ਕਰਤਾ ਦੇਖਿਆ ਸੋਏ, ਤਿਸ਼ਨਾ ਗੁੰਜਬ ਸ਼ਬਦ ਹੋ ਜਾਏ, ਦੂਜਾ ਪਰਮ ਸਹਿ ਸੁਭਾਏ, ਗੁਰਮੁਖੀ ਨਾਮ ਦੇਵ ਸਾਏ, ਸਾਚੀ ਬਾਣੀ ਹਰ ਗੁਣ ਗਾਏ, ਤਨ ਮੈਂ ਸਾਚੋ ਗੁਰਮੁਖ ਭਾਉ, ਨਾਮ ਨਾ ਬਿਨਾ ਨਾ ਹੀ ਨਿਛਾਵ, ਪ੍ਰੇਮ ਪਰਾਇਣ ਪ੍ਰੀਤਮ ਰਾਵ, ਨਦਰ ਕਰੇ ਤਾਂ ਪੂਜੇ ਨਾਵ, ਮਾਇਆ ਮੋਹ ਸਰਬ ਜੰਜਾਲਾ, ਮਾਨੁ ਕੁਚੀਲ ਕੁਛਿਤ ਬੁਕਰਾਲਾ, ਸਤਿਗੁਰੂ ਸੇਵੇ ਚੁੱਕੇ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖਨਾਲਾ, ਗੁਰਮੁਖ ਪੂਜੇ ਕਲੂ ਲਾਏ, ਨਿਜ ਕਰ ਵਾਸੇ ਸਾਸ ਸਮਾਏ, ਜਮਨ ਮਨਨ ਠਾਕਰ ਹਾਏ, ਪੂਰੇ ਗੁਰ ਦੇ ਮਤ ਪਾਏ, ਕਥਨੀ ਕਥੁਨਾ ਆਵੇ ਹੋਰ, ਗੁਰੂ ਜੀ ਦੇਖਿਆ ਨਾ ਇੰਦਰ ਹੋਰ, ਦੁੱਖ ਪਾਣੇ ਤੇ ਸਿਰ ਜਾਏ, ਨਾਨਕ ਨੀਚ ਪਹਿਲੀ ਬੁਲਾਏ, ਗੌੜੀ ਮਹੱਲਾ ਪਹਿਲਾ, ਦੂਜੀ ਮਾਂ ਜਗਦੀ ਚਿਤ ਵਾਸ, ਕੰਮ ਕੋ ਹੰਕਾਰ ਵਿਨਾਸ, ਦੂਜਾ ਕੌਣ ਕਹਾਣੀ ਕੋਏ, ਸਭ ਮਹਿਕ ਨਵੀਨ ਸੋਏ, ਰਹਾ ਦੂਜੀ ਦੁਰਮਤ ਆਖੇ ਦੋਏ, ਆਵੇ ਜਾਏ ਮਰ ਦੂਜਾ ਹੋਏ, ਧਰਮ ਗਗਨ ਮੈਂ ਦੇਖੋ ਨਹਿ ਦੇਖੋ ਦੋਏ, ਨਾਰੀ ਗੁਰ ਸਵਾਈ ਲੋਏ, ਰਾਵ ਸੱਸ ਦੇਖੋ ਦੁਖ ਜਾਲਾ, ਸਮਝ ਰਿਤਮ ਪ੍ਰਿਤਮ ਬਾਲਾ, ਕਰ ਕਿਰਪਾ ਮੇਰਾ ਜੀ ਦਲਾਇਆ, ਸਤਿਗੁਰਮੁਖ ਕੋਏ ਗੁਖਦਾਇਆ, ਗੁਰਮੁਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ, ਏਕੋ ਹੁਕਮ ਵਰਤੇ ਸਭ ਲੋਈ, ਏਕ ਸਬਦ ਹੋਈ ਰਾਹ ਦੋਏ, ਕਸਮ ਏਕੋ ਜਾਣੇ, ਗੁਰ ਕੇ ਸ਼ਬਦ ਨਾਮ ਹੁਕਮ ਪਛਾਣ, ਸਗਲ ਰੂਪ ਵਰਣ ਮਨ ਮਾਹੀ, ਕੋ ਨਾਨਕ ਕੋ ਸਾ ਲਾਏ, ਗੌੜੀ ਮਹੱਲਾ ਪਹਿਲਾ, ਅਧਿਆਤਮ ਕਰਮ ਤੇ ਸਾਹ ਕਰਮ ਕਰੇ ਤਾਂ ਸਾਚਾ, ਮੁਕਤ ਫੇਸ ਗਿਆ ਜਾਣੇ ਕਾਚਾ, ਐਸਾ ਜੋਗੀ ਯੁਗ ਵਿਚਾਰੇ, ਪੰਜ ਮਾਰ ਸਾਜੋ ਉਤਾਰੇ, ਰਹਾਉ ਜਿਸ ਕੇਂਦਰ ਸਾਜੋ ਸਾਵੇ, ਜੋ ਜੋਤ ਕੀ ਕੀਮਤ ਪਾਵੇ, ਰਾਵ ਸਾਸ ਗਏ ਕੋ ਗ੍ਰਹਿ ਦਿਆਨੇ, ਕਰਨੀ ਕਿਰਤ ਕਰਮ ਸਮਾਨੇ, ਏਕ ਸ਼ਬਦ ਕੀ ਭਿਖਿਆ ਮੰਗੇ, ਗਿਆਨ ਧਿਆਨ ਯੁਗ ਸਾਜ ਜਾਗੇ, ਭੈਰ ਚ ਰਹਿਣਾ ਬਾਹਰ ਜਾਏ, ਕੀਮਤ ਕੌਣ ਰਹਿ ਵਿਦਾਇ, ਆਪੇ ਮਿਲੇ ਭੁੰਨ ਚੁਕਾਏ, ਗੁਰਪ੍ਰਸਾਦ ਪ੍ਰੰਭਤ ਪਾਏ, ਗੁਰ ਕੀ ਸੇਵਾ ਸਭ ਵਿਚਾਰੇ, ਹੋਮੇ ਮਾਰੇ ਕਰਨੀ ਸਾਰੇ, ਜਬ ਤੋ ਸਿੰਘ ਪਾਠ ਪੁਰਾਣੇ, ਕਹੁ ਨਾਨਕ ਪਰਮ ਪ੍ਰਮਾਣ, ਗੌੜੀ ਮਹੱਲਾ ਪਰ ਖਿਮਾ ਗਹੀ ਬਰਤ ਸੀਲ ਸੰਤੋਖ ਅੰਗ, ਰੋਗ ਨਾ ਵਿਆਪੇ ਨਾਮ ਜਮ ਦੁੱਖ ਅੰਗ, ਮੁਗਤ ਭਏ ਪ੍ਰਭ ਰੂਪ ਨਾ ਰੇਖੰਗੇ, ਜੋ ਕੀ ਕੋ ਕੈਸਾ ਡਰ ਹੋਏ, ਰੋਕ ਵਿਰਕ ਕਰਹਿ ਬਾਲ ਸੋਏ, ਰਾਹੁ ਨਿਰਭਉ ਜੋ ਕਿ ਨਿੰਦ ਆਵੇ, ਅਨਿੰਜਾ ਕੈ ਸਜਰੀ ਲਾਵੇ, ਸੋ ਜੋ ਕੀ ਮੇਰੇ ਮਨ ਭਾਵੇ, ਅਕਾਲ ਜਾੜਾ ਬ੍ਰਹਮ ਗਣੀ ਜਾਰੇ, ਜਰਾ ਮਨ ਕਦ ਕਰਮ ਨਿਵਾਰੇ, ਆਪ ਤਰੇ ਪਿਤਰ ਨਿਸਾਰੇ, ਸਤਿਗੁਰ ਸੇਵੇ ਸੇ ਜੋਗੀ, ਸੋ ਜੋਗੀ ਹੋਏ, ਭੈਰਜ ਰਹਿ ਸ ਨਿਰਭਉ ਹੋਏ, ਜੈਸਾ ਸੇਵੇ ਤੈ ਸੋ ਹੋਏ, ਨਰਨ ਕੇਵਲ ਨਿਰਭਉ ਨਾਮ ਨਾਥ ਨਾਦ ਕਰੇ ਬਲ ਜਾਓ ਪੁਨਰਦਨ ਨਹੀਂ ਗੁਣ ਗਾਓ ਅੰਤਰ ਬਾਹਰੇ ਕੋ ਜਾਣੇ ਗੁਰ ਕੈ ਸ਼ਬਦ ਆਪ ਜੋ ਗੁਰ ਕੈ ਸ਼ਬਦ ਆਪ ਜਾਣੇ ਸਾਚੇ ਸ਼ਬਦਾਂ ਨਿਸ਼ਾਨੇ ਸ਼ਬਦ ਮਰੇ ਤਿਸਨੀ ਕਾ ਖਾਸਾ ਬਿਨ ਜਾ ਚੁਕੇ ਬਾਸਾ ਗੁਰ ਕੈ ਸ਼ਬਦ ਗੁਣ ਗੁਰੂ ਗਾਸਾ ਜੋ ਦਿਸ ਸੁਆਸ ਨਿਰਾਸਾ ਕੰਮ ਕੋ ਬਿਕੂ ਗਿਆਸਾ ਨਾਨਕ ਮਿਲੇ ਮਿਲੇ ਉਦਾਸਾ ਗੌੜੀ ਮਹੱਲਾ ਪਹਿਲਾ ਐਸੋ ਦਾਸ ਮਿਲੇ ਸੁਖ ਹੋਈ ਦੁੱਖ ਵਸਰੇ ਪਾਵੇ ਸੱਸ ਹੋਏ ਦਰਸ਼ਨ ਦੇ ਕੇ ਮਤਪੂਰੀ ਮਰਸਰ ਮਦਨ ਚਰਨਾ ਧੂਰੀ ਰਹਾ ਨੇਤਰ ਸੰਤੋਖੇ ਕਲਿਵ ਤਾਰਾ ਜੇ ਵਾ ਸੁਚੀ ਅਰ ਸਾਰ ਮਨ ਸਤਿਗੁਰਿ ਅੰਤਰ ਸੇਵਾ ਮੰਤਰੁ ਦਾ ਸੜਕ ਪੇਵਾ ਜੈ ਜੈ ਦੇਖੋ ਤੈ ਤੈ ਸਾਚਾ ਬਿਨ ਬੂਝੇ ਜਗਰ ਜਾ ਕਾਚਾ ਗੁਰੂ ਸਮਝਾਵੇ ਸੋਜੀ ਹੋਏ ਗੁਰਮੁਖ ਬਿਰਲਾ ਬੂਝੇ ਕੋਈ ਕਰ ਕਿਰਪਾ ਰੱਖ ਰਖਵਾਲੇ ਬਿਨ ਬੂਝੇ ਪਸ਼ੂ ਹੋਏ ਬਤਾਲੇ ਗੁਰੂ ਕਹਿ ਆਪਣੇ ਤੂ ਦੂਜਾ ਕਿਸ ਕਹੁ ਦੇ ਕਰੋਣ ਪੂਜਾ ਸੰਤ ਹੇਤ ਪ੍ਰਭ ਤ੍ਰਿਗੁਣ ਧਾਰੇ ਆਤਮ ਜਿਨ ਸਤ ਵਿਚਾਰੇ ਸਚਰੇ ਸਤ ਪ੍ਰੇਮ ਨਿਵਾਸ ਪ੍ਰਮ ਤਨਾਉਣ ਕੰਮ ਤਾਕੇ ਦਾਸ ਗੌੜੀ ਮਹੱਲਾ ਪਹਿਲਾ ਬ੍ਰਹਮ ਗਰਭ ਕਿਆ ਨਹੀਂ ਜਾਣਿਆ ਵੇਦਿਕ ਵਿਪਤ ਪੜੀ ਪਛਤਾਨਿਆ ਜੈ ਪ੍ਰਭ ਸਿਮਰ ਵਿਸਰੈ ਸਿਮਰਤ ਹੀ ਮਨ ਮਾਨਿਆ ਸਾ ਗਰਭ ਗੁਰੂ ਬੁਰਾ ਸੰਸਾਰੇ ਗੁਰ ਜਿਸ ਗੁਰ ਮਿਲੇ ਸਿਖਰ ਨਿਵਾਰ ਹਾਉ ਬਲ ਰਾਜਾ ਮਾਇਆ ਅੰਕਾਰੀ ਮਗਨ ਜਗਨ ਕਰੇ ਪਾਉ ਪਾਰ ਫਾਰੀ ਬਿਨ ਗੁਰੂ ਪੂਜੇ ਜਾ ਪਿਆਰੀ ਹਰੀ ਚੰਦ ਦਾਨ ਕਰੇ ਸਲੇ ਵੇ ਬਿਨ ਗੁਰੰਥ ਨ ਪਾਏ ਪੇ ਵੇ ਆਪ ਭੁਲਾਵੇ ਆਪੇ ਮਤ ਦੇ ਆਪ ਭੁਲਾਵੇ ਆਪੇ ਮਤ ਦੇਵੇ ਦੁਰਮਤ ਹਰ ਨਖ ਦੁਰਧਾਰੀ ਪਰੁਣ ਅਰੰਗਰ ਪ੍ਰਹਾਰੀ ਪ੍ਰਹਲਾਦ ਦੁਆਰੇ ਕਿਰਪਾ ਧਾਰੀ ਭੁੱਲੋ ਰਾਮ ਮੁਕਤਾ ਚੇਤ ਲੁੱਟੀ ਲੰਕਾ ਸੀ ਸਮੇਤ ਗਰਭ ਗਿਆ ਬਿਨ ਸਤਿਗੁਰ ਹੇਤ ਸਹਿ ਸੁਭਾ ਮਦ ਕੀਟ ਮੈਂ ਖਾਸਾ ਹਰ ਨਾਕਸ਼ ਲੇ ਨਕੁ ਵਿਦਾਸਾ ਦੈ ਸੰਘਾਰੇ ਬਿਨ ਭਗਤ ਵਿਆਸਾ ਜਰਾ ਸੰਧ ਕਾਲ ਜਮਨ ਸੰਘਾਰੇ ਰਖਤ ਬੀਂਦ ਕਲਨੇ ਬਿਦਾਰੇ ਦੈਤ ਸੰਘਾਰ ਸੰਧ ਨਿਸਤਾਰੇ ਆਪੇ ਸਤਿਗੁਰੂ ਸਤਿ ਵਿਚਾਰੇ ਦੂਜੇ ਪਾਏ ਜਾ ਪਾਏ ਦੈ ਸੰਘਾਰੇ ਗੁਰਮੁਖ ਸਾਚ ਭਗਤ ਨਿਸਾਰੇ ਬੁੱਢਾ ਦੁਰਜਨ ਪਦ ਹੋਏ ਰਣ ਮਚਾਨੇ ਆਪਣਾ ਕਰਤਾ ਸੋਏ ਜਨ ਕੋ ਪੁ ਦੁੱਖ ਜੇ ਦੁੱਖ ਹੋਏ ਜਨਮ ਜੇ ਗੁਰੂ ਸ਼ਬਦ ਨਾ ਜਾਣਿਆ ਕੋ ਸੁ ਗਾਏ ਭਰਮ ਬੁਲਾਣਿਆ ਇੱਕ ਤਿਲ ਭੂਲੇ ਪੁਰ ਪਛਤਾਨਿਆ ਕੰਸ ਕੇ ਸਚਾਂਡੂ ਰਣ ਕੋਈ ਰਾਮ ਨਚਿ ਨੇ ਆਪਣੀ ਪਦ ਖੋਏ ਬਿਨ ਜਗਦੀਸ਼ ਨੇ ਦੇ ਰੱਖੇ ਕੋਏ ਬਿਨ ਗੁਰਮੁਖ ਨੂੰ ਨਿਟਿਆ ਜਾਇਆ ਗੁਰਮੁਖ ਗੁਰਮੁਖ ਧਰਮ ਤੇ ਜਰਨਾਏ ਨਾਨਕ ਨਾਮ ਮਿਲੇ ਗੁਣ ਗਾਏ ਗੌੜੀ ਮਹੱਲਾ ਪਹਿਲਾ ਚੋਹਾ ਚੰਦਨ ਚੜਾਓ ਪਾਠ ਪੰਡਾਓ ਬਿਨ ਹਰ ਨਾਮ ਕਾਂ ਸੁਖ ਪਾਓ ਬਿਨ ਪਹਿਰੋ ਕਹਿ ਪਹਿਰੋ ਕੌੜ ਦਿਖਾਵੋ ਬਿਨ ਜਗਦੀਸ਼ ਕਹਾ ਸਚ ਪਾਵ ਰਹਾਓ ਕਾਨੀ ਕੁੰਡਲ ਕਲ ਮੁਥਨ ਕੀ ਮਾਲਾ ਲਾਲ ਨਿਹਾਲੀ ਫੁਲ ਗੁਣਾਲਾ ਬਿਨ ਜਗਦੀਸ਼ ਕਹਾਂ ਸੁਖਨ ਪਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸ਼ਿੰਗਾਰ ਕਰਿਆ ਪਿਆਰੀ ਬਿਨ ਜਗਦੀਸ਼ ਕੁਵਾਰੀ ਦਰ ਘਰ ਮਹਿਲਾ ਸਹਿ ਸੁਖਾਲੀ ਐਨ ਫੂਲ ਸਾਵੇ ਮਾਲੀ ਬਿਨ ਹਰ ਨਾਮ ਸੁਦੇ ਸੁਖਾਲੀ ਹੈ ਵਰਗੈਵਣੇ ਜੇ ਵਾਜੇ ਨਿਸਕਰ ਨਹੀਂ ਖੁਆਸੀ ਵਾਜੇ ਬਿਨ ਜਗਦੀ ਝੂਠੇ ਦੀ ਵਾਜੈ ਸਿੱਧ ਕਾਵਰੀ ਸਿੱਧ ਬੁਲਾਓ ਤਾਸ ਕਲਾ ਸਿੱਧ ਬਣਾਓ ਬਿਨ ਜਗਦੀ ਕਾਂ ਸਚ ਪਾ ਕਹਾਂ ਸਚ ਪਾਓ ਖਾਨ ਮਲੂਕ ਆਹੋ ਰਾਜਾ ਵਿਤ ਬਿਕੂੜੇ ਹੈ ਪਾਜਾ ਬਿਨ ਗੁਰ ਸ਼ਬਨ ਸਬਰ ਸਕਾਜਾ ਹੋਮ ਹਿੰਮਤਾ ਗੁਰ ਸ਼ਬਦ ਚਾਰ ਸਾਰੀ ਗੁਰਮ ਜਾਨੇ ਦੇ ਮਰਾਰੀ ਪਨੁੰਧਨ ਕ੍ਰਿਸ਼ਨ ਕੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨਾ ਜਾਣ ਸੇਵਰੈ ਪਰ ਪਜ ਬਿਆੰਤ ਅੱਗੇ ਕਵਰੈ ਭਾਏ ਮਿਲੇ ਸਾ ਸੱਚ ਹੈ ਸੱਚ ਰਹਿ ਸਾ ਰਾਮ ਭਗਤ ਜਨ ਸੋ ਹੋਈ ਹਰ ਗੁਣ ਕਾ ਮਿਲੇ ਮਲ ਧੋਈ ਓ ਰਹਾਉ ਉਦੋ ਕਵਲ ਸਭ ਸੰਸਾਰ ਗੁਰਮਤ ਅਗਨੇ ਜਗਤ ਪ੍ਰਜਾਰ ਸੋਭਰੇ ਗੁਰ ਸਭ ਵਿਚਾਰ ਭ੍ਰਿੰਗ ਪਤੰਗ ਕੁੰਜਰ ਮੀਨਾ ਮਿਰੰਗ ਮਰੇ ਸਾਹਿਬਣਾ ਕੀਨਾ ਤਿਸਨਾ ਰਾਤ ਤਤ ਨਹੀਂ ਬੀਨਾ ਕਾਮਚਿਤ ਕਾਮਤਕਾਰੀ ਕ੍ਰੋਧ ਮਸਲ ਵਿਕਾਰੀ ਪਦਮ ਖੋਵੈ ਨਾਮ ਵਿਸਾਰੇ ਪਰ ਕਰ ਚੀਤ ਮਨੁ ਕੜੋ ਲਾਏ ਗਲ ਜਗੀ ਕੰਧੇ ਲਵਟਾਏ ਮਗ ਗੁਰਮੁਖ ਛੂਟਤ ਹਰ ਗੁਣ ਗਾਏ ਜੋ ਧਨ ਵਿਧਵਾ ਪਰ ਕੋ ਦੇ ਕਾਮ ਦਾਮ ਚਿਤ ਪਰ ਸਿਆਏ ਬਿਨ ਬਿਰ ਤ੍ਰਿਪਤ ਨ ਕਬੂ ਹੋਏ ਪੜ ਪੜ ਪੋਥੀ ਸਿਮਰਤ ਪਾਠਾ ਬੇਦ ਪੁਰਾਣ ਪੜੇ ਸੁਣੇ ਥਾਟਾ ਬਿਨ ਰਸ ਰਾਤੇ ਮਨ ਬਹੁ ਨਟ ਜੋ ਚਾਤਰਕ ਜਲ ਪੇ ਪਿਆਸਾ ਜੋ ਬਿਨਾ ਜਲਮਾਇ ਉਲਾਸਾ ਨਾਨਕ ਹਰਸ ਪੀਤਰ ਉਦਾਸਾ ਗੌੜੀ ਮਹੱਲਾ ਪਹਿਲਾ ਹਠ ਕਰ ਮਰਨ ਲਿਖੇ ਪਾਵੈ ਵੈਸ ਕਰੇ ਬੋ ਬਸ ਮੁਗਾਵੈ ਨਾਮ ਸਾਰ ਬੋ ਬੋਹਨ ਪਛਤਾਵੈ ਤੂੰ ਮਨ ਹਰਜੇ ਤੂੰ ਮਨ ਸੂਖ ਨਾਮ ਸਾਰ ਸਹਜਮ ਦੁਖ ਰਹ ਚੋਆ ਚੰਦਨ ਅਗਰ ਕਪੂਰ ਮਾਇਆ ਮਗਨ ਪਰੰਪਰਾ ਦੂਰ ਨਾਮ ਸਰ ਸਭ ਕੂੜੋ ਕੂੜ ਨਾ ਨੇ ਜੇ ਵਾਜੇ ਤੱਕ ਸਲਾਮ ਵੇਦ ਕ੍ਰਿਸ਼ਨਾ ਵਿਆਹ ਪੇਗਾਮ ਬਿਨ ਹਰ ਜਾਚੇ ਭਗਤ ਨਾਮ ਬਾਦ ਹਾਰ ਨਾਈ ਪ੍ਰਮੇਲਾ ਮਨ ਦੇ ਪਾਵ ਨਾਮ ਸੁਹੇਲਾ ਦੂਜੇ ਭਾਗ ਗਿਆਨ ਦੁਹੇਲਾ ਦਿਨ ਬਣ ਦਿਨ ਦਮਕੇ ਸੌਦਾ ਨਹੀਂ ਹਾਟ ਗੁਣ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸਕੋ ਵਾਹ ਵਾਹ ਜੇ ਵਰ ਦਿਖਾਵੇ ਤਿਸਕੋ ਵਾਹ ਵਾਹ ਜੇ ਸਭ ਸੁਣਾਵੇ ਤਿਸਕੋ ਵਾਹ ਵਾਹ ਜੇ ਮਿਲ ਮਿਲਾਵੇ ਤਿਸ ਵਾਹ ਵਾਹ ਤਿਸਕੋ ਜਿਸ ਕਾ ਜੀ ਆ ਗੁਰੂ ਸ਼ਬਦ ਦੀ ਮਤ ਮਤ ਵੀ ਨਾਮ ਲਾਈ ਤੂੰ ਦਿਖਾਉਣੇ ਦੀ ਨਾਮ ਬਿਨਾਂ ਚਿਕਿਓ ਜੀ ਮਾਇਆ ਦਿਨ ਜਬ ਤਰੋਂ ਤਰੇ ਚਰਨ ਆਏ ਨਾਨਕ ਨਾਮ ਰਤੇ ਪਦ ਪਾਏ ਗੌੜੀ ਮਹੱਲਾ ਪਹਿਲਾ ਹੋਮੇ ਕਰਤੇ ਗਿਣੀ ਜਾਣਿਆ ਗੁਰੂ ਭਗਤ ਵਿਰਲੇ ਮਨ ਮਾਨਿਆ ਹਾਂ ਹਾਂ ਕਰਤ ਨਹੀਂ ਸਿਸ ਪਾਏ ਹੈ ਹੋਮੇ ਜਾਏ ਪਰਮ ਪਦ ਪਾਏ ਰਹਾਓ ਹੋਮੇ ਕਰ ਰਾਜੇ ਜੋ ਤਾਵੈ ਹੋਮੇ ਖਬਰ ਜਨਮ ਰਿਆ ਵੈ ਹੋ ਮੈਂ ਨਿਵਰੈ ਗੁਰ ਸਦ ਵਿਚਾਰ ਪੰਚਲ ਮਤ ਤਿਆਗੇ ਕਮ ਸੰਗਾਰੇ ਅੰਤਰ ਸਾਧ ਸਹਿਜ ਘਰ ਜਾਵੈ ਰਾਜਨ ਜਾਨ ਪ੍ਰਮੁਖ ਫਾਵ ਸੱਜ ਕਰਨੀ ਗੁਰਪੁਰਮ ਚੁਕਾਵੈ ਨਿਰਭੋਗੇ ਗੁਰਤਾੜੀ ਲਾਵੈ ਹੋ ਕਰਲਾ ਚਰ ਮਰਨਾ ਕਿਆ ਪਾਵੈ ਪੂਰਾ ਗੁਰ ਭੇਡ ਸਜਗ ਚੁਕਾਵੈ ਜਿਤੀ ਹੈ ਤਿਥੀ ਕਿਉ ਨਾਹੀ ਗੁਰਮੁ ਗਿਆਨ ਭੇਡ ਗੁਣ ਗਾਹੀ ਹੋਮੇ ਬੰਧਨ ਬੰਧ ਪਵਾਵੈ ਨਾਨਕ ਰਾਮ ਭਗਤ ਸੁਖ ਪਾਵੇ ਰਾਗ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲ ਕਰਿਆ ਬ੍ਰਹਮ ਕੰਬਿਆਲ ਬਿਆਲ ਨ ਪਾਇਆ ਗਿਆਨੀ ਹੀ ਨੀ ਭਰਮ ਭੁਲਾਇਆ ਜੋ ਜਿਸ ਕਾਲ ਸੰਹਾਰਿਆ ਹਮ ਹਰਾ ਕੇ ਗੁਰ ਸਭ ਵਿਚਾਰੇ ਰਹਾ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨਾ ਛੁੱਡੇ ਬਿਰੂ ਸੇਵਾ ਨਾ ਸੇ ਲੋਕ ਪੇਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾਮ ਭੁਲੇ ਜਮਕਾ ਦੁੱਖ ਸਹਿਣਾ ਜੋ ਮੈਂ ਤਰਨਾ ਜਿਉ ਰਾਖੋ ਰਹਿਣਾ ਰਾ ਚੌਧਰੀ ਰਾਜ ਨਹੀਂ ਕਿਸ ਮੁਕਾਮ ਸਹਿਮਰੇ ਸੰਚੇ ਮਾਇਆ ਦਾਮ ਮੈਂ ਤਣ ਦੀਜੇ ਹਰ ਅੰਮ੍ਰਿਤ ਨਾਮ ਰਈਤ ਮਹਿਰ ਸੁਖ ਮੁਕਦਮ ਸਿਖਦਾਰੇ ਨੇਚਲ ਕੋਈ ਨਦੀ ਸੰਸਾਰੇ ਫਿਰ ਕਾਲ ਕੁਟ ਸਿਰ ਮਾਰੇ ਨੇਚਲ ਇੱਕ ਸੱਚਾ ਸਾਧ ਸੁਆਏ ਜਿਨ ਕਰ ਸਾਧੀ ਤਿਨੈ ਸਭ ਗਵਾਏ ਉਹ ਗੁਰਮੁਖ ਜਾ ਪੇ ਤਾ ਪਦ ਹੋਏ ਕਾਜੀ ਸੇ ਪੀਰਾ ਵੜੇ ਗਾਂ ਵਿਤਨ ਪੀਰਾ ਕਾਲ ਛੋਡੇ ਬਿਨ ਗੁਰ ਕੀ ਸੇ ਬਿਨ ਕਿਰ ਕੀ ਧੀਰਾ ਕਾਲ ਜਾਂਚੇ ਵਰ ਨੈ ਨੀ ਕਾਨੀ ਕਾਲ ਸੁਣੇ ਬਿਖ ਬੈਣੀ ਬਿਨ ਸਬਦੇ ਮੂਠੇ ਦਿਨ ਰਹਿ ਨੀ ਹਿਰਦੇ ਸਭ ਸਿਰ ਨਾਏ ਕਾਲ ਨਾ ਜੋ ਸਕੇ ਗੁਣ ਗਾਏ ਨਾਨਕ ਗੁਣ ਸਭ ਸਮਾਏ ਗੌੜੀ ਮਹੱਲਾ ਪਹਿਲਾ ਬੋਲੇ ਸਾਜ ਮਿਥਿਆ ਨਹੀਂ ਰਹੀ ਚੱਲ ਗੁਰਮੁਖ ਮੁੜ ਜਾਏ ਰਹੇ ਅਤੀਤ ਸੱਚੀ ਸਰਨਾਈ ਸਤਿਗੁਰ ਵੈਸੇ ਕਾਲ ਨਾ ਜੋਏ ਮਨ ਮੁਕਵਾਵ ਜਾ ਦੁਖ ਮੋਹ ਹੈ ਰਹੋ ਪਿਓ ਪਿਓ ਕਤ ਕਤ ਰਹੀਏ ਨੀ ਕਰ ਵੈਸੇ ਕਰ ਰਹੀਏ ਹਰ ਸਮਾਤ ਇਸ ਕਹੀਏ ਗੁਰਮਤ ਚਾਲ ਨਹੀਂ ਕਨਹਿ ਚੱਲਣ ਡੋਲੇ ਗੁਰੂ ਸਾਹਿਬ ਸਹਿਜ ਬੋਲੇ ਪੀਵੇ ਅੰਮ੍ਰਿਤ ਤਤ ਬਿਰੋਲੈ ਸਤਿਗੁਰੂ ਦੀ ਕਹਿ ਦੀ ਕਹਿ ਲਈ ਨੀ ਮੰਤਰ ਅੰਮ੍ਰਿਤ ਅੰਤਰ ਗਤ ਕੀ ਨੀ ਗਤਮਿਤ ਕਪਾਈ ਆਤਮ ਚੀਨੀ ਭਰਮ ਭੋਜਨ ਨਾਮ ਅਨੁਸਾਰ ਭਰਮ ਹੰਸ ਮੈਂ ਜੋਤ ਵਪਾਰ ਜੈ ਦੇਖੋ ਤੈ ਕੁੰਕਾਰ ਰਹਿਣ ਲਾਮੇ ਕਸਤ ਕਰਣੀ ਪ੍ਰਮੁਖ ਪਾਇਆ ਸੇਵਾ ਗੁਰੂ ਚਰਣੀ ਮਨ ਤੇ ਮਨ ਮਾਨੇ ਚੁੱਕੇ ਹੋਊਗਾ ਭਰਮ ਨਹੀਂ ਕੌਣ ਕੌਣ ਨਹੀਂ ਤਰਿਆ ਹਰ ਦਾ ਸੰਤ ਭਗਤ ਨਿਸਤਰਿਆ ਪ੍ਰਭ ਪਾਏ ਹਮ ਵਰਣ ਭਰੇ ਆ ਸਰਵ ਇਕੱਲਾ ਗੁਰੂ ਅਲਖਾਇਆ ਨਿਹ ਚਲ ਮੈ ਨਿਸ਼ਾਇ ਮਾਇਆ ਸਾ ਸੰਤੋਖੇ ਬ੍ਰਹਮ ਸੁਖਾਇਆ ਬਿਨ ਦੇ ਜਿਨ ਕੇ ਮਨ ਵਸਿਆ ਸਸ ਹੋਏ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਨਾਮ ਨਾਨਕ ਸਾਸ ਨਾਮ ਰਖ ਹੋਈ ਕੌੜੀ ਮਹੱਲਾ ਪਹਿਲਾ ਰਾਮ ਨਾਮ ਚਿਤਰਾਪੇ ਜਪ ਵਿਅੰਗ ਦਰਸ਼ਨ ਦੀਜੇ ਤਾਂ ਕਰ ਰਾਮ ਜਪ ਭਾਗ ਮਹਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਾ ਗੁਰਮਤਿ ਰਾਮ ਜਪੇ ਜਨ ਪੂਰਾ ਤਿਤਕਣ ਦਵਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰੇ ਸਿਵ ਰੱਖੇ ਕਿਰਪਾ ਤਾਰੇ ਜਿਨ ਕੇ ਹਿਰਦੇ ਹਰ ਹਰ ਸੋਏ ਤਿਨ ਕਾ ਦਰਸ ਪਰਸ ਸੁਖ ਹੋਏ ਸਰਵ ਜੀਆਂ ਮੈਂ ਕੁਰਵੈ ਮਨ ਘਾਰੇ ਵਿਰਜੋ ਨਹੀਂ ਪਾਵੈ ਸੋ ਪੂਜੇ ਸਤਿਗੁਰੂ ਪਾਏ ਹੋਮੇ ਮਾਰੇ ਗੁਰ ਸ਼ਬਦ ਦੇ ਪਾਏ ਅਰਧ ਉਰਧ ਕੇ ਸਿੰਧ ਕੋ ਜਾਂਦੇ ਗੁਰਮੁਖ ਸੰਧ ਮਿਲੇ ਸੰਧ ਮਿਲੇ ਮਨ ਮਾਰਨੇ ਹਮ ਪਾਪੀ ਨਿਰਗੁਣ ਕੋ ਗੁਣ ਕਰੀਏ ਪ੍ਰਭ ਹੋ ਦਿਆ ਨਾਨਕ ਦਿਨ ਤਰੀਏ ਸੋਲਾਂ ਅਸ਼ਪਦੀਆਂ ਗੁਆਰੇ ਜੀ ਗੌੜੀ ਗਿਆ ਗੌੜੀ ਪ੍ਰਭ ਨੂੰ ਮਹੱਲਾ ਪਹਿਲਾ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਜਿਉਂ ਗਾਈ ਕੋ ਗੋਇਲੀ ਰਾਖੇ ਕਰਸਾ ਰਿਆ ਸਹਿਨ ਇਸ ਪਲ ਰਾਖ ਲਿਆ ਤੁਮ ਸੋ ਹੋਏ ਤਾਰੇ ਤੁਦ ਰਾਖੋ ਦਿਨ ਦਿਆ ਲੈ ਤੋ ਸਰਨਾਗਤ ਨਿਹਲ ਰਹਾਓ ਜੈ ਦੇਖੋ ਤੈ ਰਵ ਰਹਿ ਰਹਿ ਰਹਿ ਰਖ ਰਖਣ ਹਰ ਤੂੰ ਦਾਤਾ ਭੁਗਤਾ ਤੂੰ ਅਦੋ ਪੁਰਾਣ ਧਾਰਾ ਕਿਰਤ ਬਹਾਦੁਰ ਦੀ ਕਿਆ ਬਿਨ ਗਿਆਨ ਵਿਚਾਰਾ ਬਿਨੁ ਪੰ ਜਗਦੀਸ਼ ਕੀ ਬਿਨ ਸੁਨਾ ਦਿਆਰਾ ਜਗ ਸੁਮ ਦੇਖਿਆ ਲੋ ਬੇਅੰਕਾਰ ਗੁਰ ਸੇਵਾ ਪ੍ਰਭ ਪਾਇਆ ਸਤਮੁਖ ਦੁਆਰਾ ਜਿਕਰ ਮਹਿਰਾ ਪਾਲ ਕੋ ਫਰਮ ਪਰਸਵਾਏ ਬਿਨ ਸ਼ਬਦ ਤਿਲ ਕੋ ਨਹੀਂ ਪੂਜੇ ਸੁਖਾਏ ਕਿਆ ਲਿਆ ਕਿਆ ਲੇ ਵਜਾਏ ਕਿਆ ਫਾਤਿਆ ਜਮਜਾਲਾ ਡੂਲ ਬਲਾ ਕਾਜੇ ਵੀ ਆਕਾਸ਼ ਪਤਾਲਾ ਗੁਰਮਤ ਨਾਮ ਨੂੰ ਵਿਸਰਿਆ ਸਹਿਜੇ ਪਤ ਪਾਈ ਅੰਤਰ ਸ਼ਬਦ ਦਾਣਾ ਮਿਲਿਆ ਕੁਆਏ ਨਦਰ ਕਰੇ ਪ੍ਰਭੇ ਆਪਣੇ ਗੁਣ ਅੰਕ ਸਮਾਵੇ ਨਾਨਕ ਮੇਰ ਨ ਚੁੱਕੀ ਲਾਜ ਪਾਵੇ ਕੌੜੀ ਮਹੱਲਾ ਪਹਿਲਾ ਗੁਰਪ੍ਰਸਾਦੀ ਪੂਜ ਰਹੇ ਤਾਂ ਹੋਰ ਨਵੇਰਾ ਕਰ ਕਰ ਨਾਮ ਰਿਆ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦਾਂ ਛੁੱਟੀ ਹੈ ਦੇਖੋ ਵਿਚਾਰਾ ਜਿਹੜੇ ਕਰਮ ਕਮਾਵੇ ਬਿਨ ਗੁਰ ਅੰਧਿਆਰਾ ਲਹਾਓ ਅੰਧੇ ਅਕਲੀ ਬਾਰੇ ਕਿਆ ਤਿਸ ਗਈ ਹੈ ਬਿਨ ਗੁਰਬੰਧਨ ਸੂਜੇ ਕਿਸ ਬਿਨ ਰਵਈਆ ਕੋਟੇ ਕੋ ਖਰਾ ਕੇ ਕਰੇ ਸਾਰਨਾ ਜਾਣਨ ਦੇ ਕਾਣਾ ਪਾਲਕੂ ਗਲੀ ਕਾਲ ਵਿੜਾਣ ਸੂਤੇ ਕੋ ਜਾਗਤ ਕੇ ਜਾਗਤ ਕੋ ਸੂਤਾ ਜੀਵਤ ਕੋ ਮੋਹ ਕੇ ਮੋਹ ਨਹੀਂ ਰੋਤਾ ਉਸ ਕੋ ਜਾਤਾ ਕੇ ਜਾਤੇ ਕੋ ਆ ਪਰਕੀ ਕੋ ਆਪਣੇ ਕੇ ਆਪਣੇ ਨਹੀਂ ਪਾਇਆ ਕੌੜੇ ਮਿੱਠੇ ਕੋ ਕੜਵਾ ਕੌੜਾ ਕੇ ਕੜਵੇ ਕੋ ਮਿੱਠਾ ਰਾਤੇ ਕੀ ਨਿੰਦਾ ਕਰਿਆ ਸਕਣ ਮੈਂ ਡੀਠਾ ਚੇਰੀ ਕੀ ਸੇਵਾ ਕਰੇ ਡਾਕੁਰ ਨੇਰੀ ਦਿਸੈ ਪੋਖਰ ਨੀਰ ਵਕਰੋਲੀਏ ਮਾਖਰ ਨਏ ਮੱਖ ਨੇਰੀ ਸੈ ਸਪਾ ਜੋਰ ਥਾਇਲੇ ਸੁਗੁਰੂ ਹਮਾਰਾ ਨਾਨਕ ਜੀ ਨੇ ਆਪ ਕੋ ਸੋ ਕਰੋ ਪਾਰਾ ਆਪ ਸਭ ਆਪੇ ਆਵਰ ਦਾਪੇ ਫਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਵਰਨ ਲਤੀ ਜਸ਼ਪਦੀ ਕੁੰਕਰ ਸਤਿਗੁਰੂ ਪ੍ਰਸਾਦ ਮਨ ਕਾ ਸੂਤਕ ਦੂਜਾ ਪਾਵ ਭਰਮੇ ਭੁੱਲੇ ਆਵ ਜਾਵ ਮਨ ਸੂਤਕ ਕਵਣ ਜਾ ਜਚਰ ਸ਼ਬਦ ਨ ਭੀਜੇ ਹਰ ਕੇ ਨਾਇ ਰਹਾਉ ਸਭੋ ਸੂਤਕ ਜੇ ਤਮ ਓਕਾਰ ਮਰ ਮਰ ਜਨਮ ਵਾਰ ਵਾਰ ਸੂਤਕ ਅਗਨ ਪਾਉਣੇ ਪਾਣੀ ਮਾਇ ਸੂਤਕ ਭੋਜਨ ਜਦਾ ਕੋਈ ਸੁਖਾਇ ਸੂਤਕ ਕਰਮ ਨ ਪੂਜਾ ਹੋਏ ਨਾਮ ਤੇ ਮਨ ਨਿਰਮਲ ਹੋਏ ਸਤਿਗੁਰ ਸੇਵੇ ਸੂਤਕ ਜਾਏ ਮਨੋਰੰਜਨ ਮੇ ਕਾਲ ਨ ਖਾਏ ਸਾਸਤ ਸਿਮਰਸੋ ਦੇਖੋ ਕੋ ਆਏ ਨਾਵੇ ਕੋ ਮੁਕਤ ਨਾ ਹੋਏ ਜੋ ਚਾਰੇ ਨਾ ਉਤਮ ਸ਼ਬਦ ਵਿਚਾਰ ਹੈ ਕਾਲ ਮੈਂ ਗੁਰਮੁਖ ਤਰਸ ਪਾਰ ਸਾਚਾ ਮਰਨ ਆਵੇ ਜਾਏ ਨਾਨਕ ਗੁਰੂ ਗ੍ਰਹਿ ਸਮਾਏ ਕੌੜੀ ਮਹਲਾ ਤੀਜਾ ਗੁਰਮੁਖ ਸੇਵਾ ਪ੍ਰਾਣ ਧਾਰ ਹਰ ਜੋ ਹਰ ਰਾਖੋ ਹਿਰਦੇ ਉਤਾਰ ਗੁਰਮੁਖ ਸੋਭਾ ਸਾਜ ਦੁਆਰਾ ਪੰਡਤ ਹਰ ਪੜ ਦੋ ਵਿਕਾਰ ਗੁਰਮੁਖ ਭਜਨ ਉਤਰੋ ਪਾਰ ਜਾ ਗੁਰ ਗੁਰਮੁਖ ਵਿਚੋਂ ਮੈਂ ਜਾਏ ਗੁਰਮੁਖ ਮਨ ਲਾ ਕੇ ਆਏ ਗੁਰਮੁਖ ਨਾਮ ਸਿਮਣ ਆਏ ਗੁਰਮੁਖ ਕਰਮ ਤੁਨ ਸਾ ਸੋਇ ਗੁਰਮੁਖ ਨਾਮ ਜਲਾਏ ਦੁਆਏ ਗੁਰਮੁਖ ਨਾਮ ਤੇ ਸੁਖ ਹੋਇ ਨਾ ਆਪਣਾ ਮਨ ਪੁਰ ਜੋ ਪੂਜੋ ਸੋਇ ਲੋਕ ਸਮਝਾਓ ਸੁਨ ਕੁਆਏ ਗੁਰਮੁਖ ਸਮਝੋ ਸਦਾ ਸੁਖ ਹੋਈ ਮਾਨੁਖ ਡੋਮ ਹੋਆ ਚਤਰ ਆਏ ਜੋ ਕਿ ਮਾਇ ਸਾਇ ਨ ਪਾਏ ਆਵੇ ਜਾਵੇ ਠੌਰ ਨਾ ਗਾਏ ਮਾਨੁ ਕਰਮ ਕਰੇ ਬਹੁਤ ਬਹੁਤ ਅਭਿਮਾਨਾ ਬਗ ਜੁ ਲਾਏ ਬਿਨ ਇਤਿਹਾਰ ਨਾ ਜਮ ਗੁਲੇ ਤਬ ਪਛਤਾ ਨਾ ਬਿਨ ਸਤਿਗੁਰੂ ਸੇਵਾ ਮੁਕਤ ਨਾ ਹੋਏ ਗੁਰ ਪ੍ਰਸਾਦੀ ਮਿਲੇ ਅਰਥ ਹੋਏ ਗੁਰੂ ਦਾਤਾ ਜੁਗ ਚਾਰੇ ਗੁਰਮੁਖ ਜਾਤ ਪਤ ਨਾਮ ਮੁੜੇ ਆਏ ਸਾਰ ਗੁਪ ਤ੍ਰਿਵਿਦਾਰ ਗਵਾਏ ਨਾਨਕ ਬਿਨਾਂ ਵਿੱਚ ਉੱਠੀ ਤਰਾਏ ਕੌੜੀ ਮਹਲਾ ਤੀਜਾ ਇਸ ਯੁੱਗ ਕਾ ਧਰਮ ਪੜੋ ਤੁਮ ਬਾਈ ਪੂਰੇ ਗੁਰੂ ਸਭ ਤੋਂ ਜੀ ਬਾਈ ਇੱਥੇ ਅੱਗੇ ਹਰ ਨਾਮ ਸਿਖਾਏ ਰਾਮ ਪੜੋ ਮਨ ਕੋ ਵਿਚਾਰ ਗੁਰ ਪ੍ਰਸਾਦ ਦੀ ਮੈਲ ਉਤਾਰ ਹਾਉ ਵਾਦ ਵਿਰੋਧ ਨਾ ਪਾਇਆ ਜਾਏ ਮੰਤਨ ਫਿਕਾ ਤੁਜੇ ਵਾਏ ਗੁਰ ਕੇ ਸਭ ਸਤਿ ਲਿਵ ਲਾਏ ਹੋਮੇ ਮੈਲ ਇਹ ਸੰਸਾਰ ਨਿਤ ਨਿਰਤ ਨਾਏ ਨਾ ਜਾਵੇ ਨਾ ਵੇ ਨਾ ਜਾਏ ਅਹੰਕਾਰ ਬਿਨ ਗੁਰੂ ਭੇਟੇ ਜਮ ਕਰੇ ਕੁਵਾਰ ਸੋ ਜਨ ਸਾਧ ਜਮੇ ਮਾਰੇ ਗੁਰ ਕੇ ਸਭ ਪੰਥ ਸੰਘਾਰੇ ਆਉਤਰੇ ਸਗਲੇ ਕੁਲ ਤਾਰੇ ਮਾਇਆ ਮੁੰਡ ਬਾਜੀ ਪਾਏ ਮਨਰਾਏ ਗੁਰਮੁਖ ਅਲਪਿਤ ਰਹਿਲਾਏ ਬਹੁਤੇ ਪੇ ਕਰੇ ਭਗਤਾਰੀ ਅੰਤਿਸ਼ਨ ਪ੍ਰਿਅੰਕਾਰੀ ਆਪ ਨ ਚੀਨੇ ਜੂ ਬਾਜੀ ਹਾਰੀ ਕਾਬੜ ਪੈਰ ਕੋ ਜਦਰਾਏ ਮਾਇਆ ਮੋਹਤ ਭਰਮ ਭੁਲਾਏ ਬਿਨ ਗੁਰ ਸੇਵੇ ਬਹੁਤ ਗੁਪਾਏ ਨਾਮ ਤੇ ਸਦਾ ਵੈਰਾਗੀ ਰਹਿੰਤਰ ਸਾਰੀ ਰਾਗੀ ਨਾਨਕ ਸਤਿਗੁਰ ਸੇ ਵੈਸੇ ਗੁਰ ਭਾਗੀ ਕੌੜੀ ਮਹਲਾ ਤੀ ਬ੍ਰਹਮਾ ਮੂਲ ਵੇਦ ਵਿਆਸਾ ਦੇਵ ਤਿਸ ਦੇਵ ਜੇ ਦੇ ਮੋਹ ਵਿਆਸਾ ਤ੍ਰਿਗੁਣ ਪਰਮ ਨਾਹੀ ਨਿਜ ਕਰਵਾਸਾ ਹਮ ਹਰਾ ਕੇ ਸਤਿਗੁਰੁ ਲਾਏ ਅਣ ਦਿਨ ਭਗਤ ਹਰ ਨਾਮ ਦ੍ਰਿੜਾਏ ਰਹਾ ਤ੍ਰਿਗੁਣ ਬਾਣੀ ਬਨੁ ਜਾਲੇ ਬਾਤ ਪੜੈ ਬਖਾਨੈ ਸਿਰ ਮਾਰੇ ਜੁਮਕਾਲਾ ਤਾਨਾ ਜਿਨੇ ਬਣੇ ਪੰਡ ਪਰਾਲਾ ਮਾਨਵਕ ਗਿਆਨ ਕੁਮਾਰ ਕਪਾਏ ਹਰ ਕਾ ਨਾਮ ਸਾਰੇ ਆ ਬਹੁ ਕਰਮ ਦ੍ਰਿੜਾਏ ਭਵਜਨ ਰੂਪੇ ਦੂਜੇ ਪਾਏ ਮਾਇ ਕਮ ਤਾਜ ਪੰਡਤ ਕਹਾਏ ਵੀ ਕਹਿ ਰਤਾ ਬਹੁਤ ਕਪਾਏ ਜਮ ਕਾ ਗਲ ਜਿਵੜਾ ਨੂੰ ਗਲ ਸੰਧਾਵੇ ਗੁਰਮੁਖ ਜਮਕਾ ਨਿਰਣੇ ਆਵੇ ਗੁਰਮੁਖ ਦੂਜਾ ਸ਼ਬਦ ਜਲਾਵੇ ਨਾਮੇ ਰਾਤੇ ਹਰ ਗੁਣ ਗਾਵੇ ਮਾਇਆ ਦਾਸੀ ਭਗਤਾਂ ਘਰ ਕਮਾਵੇ ਜਨ ਵੀ ਲਾਗੇ ਤਾਂ ਫਿਰ ਪਾਵੇ ਸਦ ਹੀ ਨਿਰਮਲ ਸਹਿਜ ਸੁਮਾਵੇ ਹਰ ਕਥਾ ਸੁਣੈ ਸੇ ਧਨਵੰਤ ਦੀ ਸਹਿਜ ਗੁਮਾਏ ਤਿੰਨ ਕੋ ਸਾਹਿਬ ਨਿਵੈਣ ਦਿਨ ਪੂਜ ਕਰਾਏ ਸਹਿਜ ਕੁਨਵੈ ਸਾਚੇ ਮਨ ਮਾਹੀ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰਿਗੁਣ ਮਿੱਠੇ ਚੌਥੇ ਜਲਾਇਆ ਨਾਨਕ ਹੋਮੇ ਮਾਰ ਬ੍ਰਹਮ ਮਿਲਾਇਆ ਗੌੜੀ ਮਹੱਲਾ ਤੀਜਾ ਬ੍ਰਹਮੇ ਵੇਦ ਪੜੇ ਬਾਦ ਵੇ ਬਾਵਖਾਨੇ ਅੰਤਾਂਤਰ ਤਾਮਸ ਆਪ ਨਾ ਵਿਛਾਨੇ ਥਾ ਪ੍ਰਭ ਵਾਹਿਗੁਰੂ ਸਭ ਖਾਨੇ ਗੁਰੂ ਸੇਵਾ ਕਰੋ ਫਿਰ ਕਾਲ ਨਾ ਖਾਏ ਮਨੁ ਕਦੇ ਦੂਜੇ ਖਾਏ ਰਹਾਉ ਗੁਰੂ ਪ੍ਰਾਣੀ ਪ੍ਰਤਿ ਸੀਧੈ ਗੁਰੂ ਕੇਸ਼ਵ ਅੰਤਰ ਹੈ ਜਰੀਦੈ ਮੇਰਾ ਪ੍ਰਭ ਵਾਹਿਗੁਰੂ ਕੇਸ਼ਵ ਸੀਧੈ ਸਤਿਗੁਰੂ ਪ੍ਰਭਾਵ ਮਿਲਾਏ ਮੇਰੇ ਪ੍ਰਭ ਸਾਚੇ ਕਿਵੇਂ ਸੁਭਾਏ ਹਰ ਗੁੰਗਾ ਸਹਿ ਸੁਭਾਏ ਬਿਨ ਸਾਹਿ ਗੁਰੂ ਸਾਚੇ ਕਰਮ ਫੁਲਾਏ ਮਾਨੁਖ ਅੰਧੇ ਸਦਾ ਭੀਖ ਖਾਏ ਜਮ ਡੰਡ ਸਹਿ ਸਦਾ ਸੁਖ ਖਾਏ ਜਮਨ ਜਵਾਰ ਕ੍ਰਿਸ਼ਨ ਆਏ ਹੁਮੇ ਮਰ ਸਾਧੀ ਬੁਲਾਏ ਸਦਾ ਰੇ ਹਰਨਾਮ ਦੀ ਬੁਲਾਏ ਸਤਿਗੁਰੁ ਸੇਵੈ ਸੇ ਜਨ ਪਿਰਮਲ ਪਵੀਤਾ ਮਨ ਸਿਉ ਮਨ ਮਿਲਾਏ ਸਭ ਜਗ ਜੀਤਾ ਇਨ ਕੇ ਕੁਸਲ ਤੇਰੇ ਮੇਰੇ ਮੀਤਾ ਸਤਿਗੁਰੁ ਸੇਵੈ ਸੋ ਫਲ ਪਾਏ ਹਿਰਦੇ ਨਾਮ ਸੁਭਾਵ ਗੁਆਏ ਅਣਹਦ ਬਾਣੀ ਸਭ ਜਾਏ ਸਤਿਗੁਰੁ ਤੇ ਕੌਣ ਕੌਣ ਸਦਾ ਮੇਰੇ ਭਾਈ ਭਗਤੀ ਸੇ ਦਰ ਸੋ ਭਾਈ ਨਾਨਕ ਰਾਮ ਨਾਮ ਡੇ ਆਏ ਗੌੜੀ ਮਹਲਾ ਤੀ ਤ੍ਰੈਗੁਣੋ ਖਾਨੇ ਪਰਮ ਜਾਏ ਬੰਦਨ ਟੁੱਟੇ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰੁ ਜੁਗ ਮਾਹੇ ਗੁਰਮੁਖ ਰਾਣੀ ਹਰਮ ਗੁਆਏ ਸਹਿਜ ਧਨੁ ਜੇ ਹਰ ਲਿਵ ਲਾਏ ਰਹਾਉ ਤ੍ਰੈਗੁਣ ਕਾਲੇ ਕੇਸਰ ਕਾਟਾ ਨਾਮ ਨ ਚੇਤਾ ਪਾਵਣ ਹਾਰਾ ਮਰ ਜਨਮ ਸ਼ੁਰ ਵਾਰ ਵਾਰ ਅੰਤੇ ਗੁਰੂ ਦੇ ਪਰਮ ਜਾਏ ਗੁਰ ਛੋੜ ਲੱਗੇ ਤੁਜੇ ਭਾਏ ਵਿਕਾ ਮਾਤਾ ਵਿਕਮਾਏ ਸੁਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੋ ਵਿਸਰਾ ਦੂਜੇ ਭਾਏ ਜਿਸ ਨਦਰ ਕਹੇ ਸੋ ਪਰਮ ਕਦ ਪਾਏ ਸੰਤਰ ਸਾਚ ਬਾਰ ਸਾਹਿਬ ਸਰਵਰਤਾਏ ਸਾਚਨ ਛਪੇ ਜੇ ਗੁਰੂ ਕੁਝ ਪਾਏ ਗਿਆਨੀ ਪੂਜੇ ਸਾਹ ਸਭਾਏ ਗੁਰਮੁਖ ਸਾਧ ਰਹਿ ਲਿਵ ਲਾਏ ਹੋਮੇ ਮੇਰਾ ਮਾਇਆ ਸ਼ਬਦ ਲਾਏ ਮੇਰੇ ਪ੍ਰਭ ਸਤਸੰਗ ਮਿਲ ਮਿਲਾਏ ਸਤਿਗੁਰੁ ਦਾਤਾ ਸ਼ਬਦ ਸੁਣਾਇਆ ਧਾਵ ਤੁਰਾ ਕੇ ਡਾਕਰਾਏ ਪੂਰੇ ਗੁਰਤੇ ਸੋਧੀ ਪਾਏ ਪੇ ਕਰਤਾ ਸਿਰਸ਼ਟ ਸਿਰ ਜਿਨ ਗੁਆਏ ਤਿਸ ਹਿੰਦੂ ਜਾਵਣ ਕੋਏ ਨਾਨਕ ਗੁਰੂ ਪੂਜੇ ਹੁਕਾਏ ਗੌੜੀ ਮਹਲਾ ਤੁ ਨਾਮ ਮੋਲੇ ਗੁਰੂ ਗਵਾਵੇ ਨਾਮ ਉਸੇ ਨਾਮ ਸਾਧ ਸੁਮਾਵੇ ਅੰਮ੍ਰਿਤ ਨਾਮ ਸਤ ਸੁਨੰਦ ਗਾਵੇ ਜਿਸ ਨੂੰ ਕਿਰਪਾ ਕਰੇ ਸੋ ਹਰ ਸੁਭਾਵੇ ਅਣਦਿਨ ਹਿਰਦੇ ਜਪ ਜੁਗਦੀ ਸਾ ਗੁਣ ਭਾਵ ਪ੍ਰਮ ਸੂਕਾ ਰਹਾਉ ਹਿਰਦੇ ਗੁਰੂ ਕਰਨ ਭੁੱਖਾ ਪੈ ਪ੍ਰਕਾਸ ਗੁਰੂ ਗਾਵੇ ਸਚ ਗੁਣ ਦਾਸ ਦਾਸਨ ਦਾਸ ਨਿਤ ਹੋਵੇ ਦਾਸ ਗ੍ਰਹਿ ਗੁਣ ਸਦਾ ਉਦਾਸ ਜੀਵਨ ਮੁਕਤ ਗੁਰੂ ਕੋ ਗੁਰਮੁਖ ਹੋਈ ਪਰਮ ਪਦਾਰਥ ਪਾਵੇ ਕੋ ਸੋਏ ਤ੍ਰੈਗੁਣ ਮਿੱਟ ਨਿਰਮਲ ਹੋਏ ਸਾਜੇ ਸਾਧ ਮਿਲੇ ਪ੍ਰਭ ਸੋਏ ਮੋਹ ਗੁਰੂ ਸੁਪ੍ਰੀਤ ਨਾ ਹੋਏ ਜਾ ਹਿਰਦੇ ਵਸਿਆ ਸਾ ਸੋਇਆ ਗੁਰਮੁਖ ਮਨ ਵਿਦਿਆ ਸਥਿਰ ਹੋਏ ਹੁਕਮ ਸਨ ਬੁਝੇ ਸਾ ਸੋਏ तू करता मैं अवर्ण कोय तू सेवी तुझ ते वादो कृपा करे काम प्रभु सोए राम तन सब जग में तन लोए गुरु वाणी मिठी लागी अंतर विषय नले लागी सहजे सच मिलिया प्रसादी सतगुरु पाए प्रभु भागी हो मैं तद मुख गुणास जब हृदय राम गुण नाम गुण गुणतास गुरमुख बुद्ध प्रगटी जब जास जय हृदय रवे चरण निवास जिस मन से देश दे सोई जन पाए जिस नाम दे सोई जन पाए गुरु मिले आप गो आए हृदय साचा नाम साए नानक सहजे सत समाए को मन मन ही मन सुवार सुवाए सो मन जंग के लिए लाए निकल सब प्रभु की रजा सतगुरु सोए जाए मान ही गोविंद पाई गुण धन रहा मन बै रागी शाह जा सब दुख आए मेरा प्रभु निर्मल सब चलिया समाए गुरु कृपा ते मिले मिलाए हर दास दासन को दास सुख पाए मेरा हर प्रभु पाया जाए हर कृपा ते राम गुण गाए त्रिक बो जीवन जित हर नाम लगे प्यारे त्रिक शेष वाली काम हो गुबार बिन दिन सफल जन्म जिन नाम धार त्रिक त्रिक रह टूम जित हर प्रीत ना हो सो ही मारा भी जो हर गुण गावे सोए हर नाम बिना मैं अरुण को आया सतगुरु ते हम कथ बद पाए हर नाम थे आया सुख दुख मिटाए सदानंद हर नाम विभाए गुरु मिली हमको शरीर शुद्ध भय हम एक तृष्णा सब गुण पूजा जिस से क्रोध को मंगल लय हर आप ही कृपा कर नाम दे गुण कृष्ण को लीला ले वे नाल गुण गावे रल कवे वेखों कर सतगुरु प्रसाद आप गौड़ी ब्रागन महला तीजा सतगुरु ते जो मोह रे तय मैं पूरे तसाने अंदर बुद्धि मारे फिर वेला ना लहाने हर हर को कृपा तार सत्संग मिलाए प्रभु हर दे हर उतार हर अनुसार हम से भगत हर भाव दे जो गुण उपाय चलाने आप छोड़ सेवा करन जीवित मोहे रहाने जिस दा पिंड पुराने तिस की सरकार हुकम अनुसार ये जय हर रखी हृदय तार नाम मिले पद पाए नाम मिले सुख पाए सतगुरु दे नाम आईए करम मिले फल सोए सतगुरु ते जो मोह फिर भरते ना टिकाने सरथ समाना झले भी जुष्टा पे बचाने जगत न पुलाए मोटो गोली पाए जिन्हें सतगुरु पेटे तिरना मेट ने पिटे माए सतगुरु सेव सो सोले होमे मैल गवाए सबर ते सुन चले सतगुरु आए हर प्रभु दाता एक तू ते आपे बख्श मिलाए जन नाम सरनाग ती जो भावे ते छाए राग गौड़ी पूरी महला चौथा कर ले इको ओंकार सतगुरु प्रसाद कर हड़े मन कले से क्यों मिले हर माए गुरु भाग पुरा माया कुल मिले प्याराए मन करला सतगुरु गुरु ते रहा मन करला विचारी हर राम नाम ते आज जिथे लखम गया पेड़े छाए रहा मन करला तुने निर्मला मन लागी हो मैं जाए पर तक फिर कर नाल फेरा विथड़ चोटा खाए मन करला मेरे प्रीतमा हर हृदय पल फुलाए उपाय कदन लभी गुरु हृदय हर देखाए मन करला मेरे प्रीतमा दिन रहन हरड़ मिलाए कर जाए पवे रंग महली गुरु मिले हर मिलाए मन करला तू उम्मीद मेरा पाखंड लोप जाए पाखंड लोप मारी जम डंड ते सजाए मन करला मेरे प्राण तू पाए मैट पखंड भरंगो आए हर अमृतसर गुरु पूरे अमृत संगति मल जाए मन करला मेरे प्यारे आक गुरबीर सिंह लाए मुँह माए पसरे अंत साधना कोई जाए मन करला मेरे साजन हर हर खर्च लिया बद पाए हर दरगे पैन आए हर अवलिया कर लाए मन करला गुर मनिया गुरु काल कमाए गुरु अगे कर जोधरी जन नानक हारे मेलाए गौड़ी महला चौथ मन करला विचारिया विचार देख समाल बन फिर थके हूं वासी है फिर गुरु तरह निहाल मन करला गुरु को समाल रहा मन करला विचारिया मन पाथ है मांझाल गुरमुख प्राणी मुक्त हर हर नाम समाल मन करला मेरे प्यार सत्संग सतगुरु पाल सत्संग लगा रत्याई हर हर चले तेरे नाल मन करला विभागी है हर एक नदर निहाल आप छुड़ाए छुकी है सतगुरु चरण समाल मन करला मेरे प्यार है रिश दे ही जो समाल ਗੁਰੂ ਨਾਨਕ ਦੇ ਨਾਮ ਵਿਖਾਲਿਆ ਹਰਦਾਸ ਕਰੀ ਦੇ ਆਲੇ ਮਨ ਕੋਲ ਤੂੰ ਜੰਦਰਾਜ ਤਰਾਈ ਛੱਡ ਵੀ ਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਖ ਫਿਰ ਅੰਧਕਾਲ ਮਨ ਕਰੜਾ ਉੜਭਾਗਿਆ ਤੂੰ ਇਹ ਗਿਆਨ ਤੂੰ ਸੰਭਾਲ ਗੁਰ ਗਿਆਨ ਕੜਕਾ ਧਾਰਿਆ ਜਮਾ ਰੇੜਾ ਜਮਕਾਲ ਅੰਤਰ ਨਿਧਾਨ ਮਨ ਕਰੜਾ ਭਰਮ ਪਾਵੇ ਬਾਹਰ ਪਾਲ ਗੁਰਪੁਰਖ ਪੂਰਾ ਭੇਟਿਆ ਹਰ ਭੇਟੇ ਹਰ ਦਿਨ ਲਥਦਨ ਲੜਾ ਲਦੜਾ ਨਾਲ ਰੰਗ ਤੇਰੇ ਮਨ ਕਰੜੇ ਹਰ ਮੁਖ ਸੰਭਾਲ ਹਰ ਹੰਕ ਦਿਨ ਉਤਰੇ ਗੁਰ ਸੇਵਾ ਸਭ ਸੰਭਾਲ ਹਮ ਪੰਖੀ ਮਨ ਕਰਲੇ ਤਰਵਰ ਹਰ ਤਰ ਗੁਰੂ ਕਾ ਕਾਲ ਗੁਰ ਭਾਗੀ ਗੁਰੂ ਕਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੌੜੀ ਉਗਾਰੀ ਮਲ ਸਪੰਜਾ ਚੌਸਪਦੀ ਆ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਾ ਮੈਂ ਮਨ ਕਰ ਤੂੰ ਗਾਣਾ ਤਾਵੇ ਬਾਲ ਫਿਰ ਤੂੰ ਗਾਣਾ ਜਾਵੇ ਸਗਲ ਕੀ ਜੀਨਾ ਸਾਧਨ ਮਈਏ ਘਟ ਘਟ ਜੀਨਾ ਸਹਿਜ ਸੁਹੇਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਦਾਂ ਦੀ ਨਿਰਹਾਵ ਜਾਵੇ ਕਿਸ ਕੋ ਇਹ ਜਨ ਸੰਬੰਧਾ ਤਾਵ ਸਗਲੇ ਸੁਮਿਲੇ ਫੰਦਾ ਮੇਰ ਤੇਰ ਜਮਣੇ ਚੁਕਾਏ ਤਾਤੇ ਸੰਗਣੇ ਬਲਾਏ ਜਮਣੇ ਆਪਣੀ ਆਪਣੀ ਧਾਰੀ ਤਾ ਮੁਸਕੋਏ ਮੁਸਕੁਰ ਭਾਰੀ ਜਮਣੇ ਅਕਨੇ ਹਰ ਪਛਾਤਾ ਤਾਵ ਇਸ ਨੂੰ ਨਾਹੀ ਕਿਚ ਤਾਤਾ ਜਾ ਬਿਨਵਾ ਬਿਨ ਬਾਂਧੇ ਮੋਹ ਹੋਇਆ ਵੇ ਜਸ ਤਾ ਜਮ ਜੋ ਹਾ ਜਬ ਇਸ ਤੇ ਸਭ ਦਿਨ ਸੇ ਭਰਮਾ ਭੇਦ ਨਹੀਂ ਹੈ ਪਾਰ ਬ੍ਰਹਮਾ ਜਬ ਇਨ ਕੈਚ ਕਰ ਮਾਨੇ ਭੇਦ ਦਾਤਾ ਤਬ ਤੇ ਦੁਖ ਨਾ ਡਰ ਕੇਦਾ ਜਾਵਣੇ ਕੋਈ ਕੀ ਬੁਝਿਆ ਤਬ ਤੇ ਇਸ ਨੂੰ ਸਭ ਕੁਝ ਸੂਝਿਆ ਜਾਵੇ ਤਾਂ ਮਾਇਆ ਅਰਥੀ ਨਾ ਤ੍ਰਿਤਾਵੇ ਨਾ ਤਿਜਲਾ ਥੀ ਜਾਵੇ ਤੇ ਜੋਲਾ ਪਿੱਛੇ ਲਗ ਚਲੀ ਟਕੋਲਾ ਕਰ ਕਿਰਪਾ ਜੋ ਸਤਿਗੁਰੂ ਮਿਲਿਓ ਮਨ ਮੰਦਰ ਮਦੀਪ ਚਲੋ ਜੀ ਤਾਰ ਕੀ ਸੋਝੀ ਕਰੀ ਤੋ ਉਸ ਕਰ ਕੀ ਕੀਮਤ ਪਾਰੀ ਕਰਨ ਕਰਾਵਣ ਸਭ ਕੁਛ ਇੱਕ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਲੈ ਸਭ ਕੇ ਸੰਗਾ ਸਾਸਲਾ ਨਾਨਕ ਹਰੰਗਾ ਗੌੜੀ ਮਹੱਲਾ ਪੰਜਾਂ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲੇ ਜਿਸ ਮੈਂ ਸੁਖ ਭਾਗਾ ਜਿਸ ਕੈ ਹਿਰਦੇ ਰਵਿਆ ਸਵਾਏ ਮਨ ਧਨ ਸਿਜਣੇ ਚਲ ਹੋਏ ਜੈਸਾ ਕੀਰਤਨ ਕਰਮਣ ਮੇਰੇ ਹੀ ਹੋ ਜਾਂ ਕਹੋ ਜੋ ਕੰਮ ਤੇਰੇ ਰਹਾ ਜਾ ਜੋ ਜਾਏ ਤਾਪਤ ਨੂੰ ਉਠਾਵੇ ਠਾਏ ਜਾਪ ਜੋ ਫਿਰ ਦੁੱਖ ਨਾ ਲਾਗੇ ਜਾਪਦੇ ਹੁਮੇ ਭਾਗੇ ਜਾਸ ਜਬਤ ਵਸ ਜਾਵੈ ਪੰਚਾ ਜਾ ਜਬ ਤ੍ਰਿ ਦੇ ਅੰਮ੍ਰਿਤ ਸੰਚਾ ਜਾ ਜਬਤ ਨਿਰਸਨ ਪੂਜੈ ਜਾ ਜਬਰ ਦਰ ਕੈਸੀ ਜੈ ਜਾ ਜੋ ਕੋੜ ਕੋਟ ਮਿਟੈ ਅਪਰਾਧ ਜਾਸ ਜਬ ਹਰ ਹੋਵੇ ਸਾਧ ਜਾਸ ਜਬ ਮਨ ਸਿਤਲ ਹੋਵੇ ਜਾ ਮਨ ਸਗਲੀ ਹੋਵੇ ਜਾ ਜੋ ਅਗਰ ਤਨ ਹਰਨ ਤਨ ਹਰ ਮਿਲੇ ਭਵਨ ਛੋਟੇ ਹਰ ਸੰਘ ਹਿਲੇ ਜਾ ਜਬਤ ਕਈ ਬੈਕੁੰਠ ਵਾਸ ਜਾ ਜੋ ਸੁਖ ਨਿਵਾਸ ਜਾ ਜਬਤ ਅਗਨ ਪੋਹਤ ਜਾ ਜਬਤ ਕਾਲਨਾ ਜੋਤ ਜਾ ਜਬਤ ਨਿਰਮਲ ਮਾਤਾ ਜਾ ਜਬਤ ਸਰਗਲਾਥ ਜਾਸ ਜਬਤ ਮਸ਼ਗਲ ਕਸ਼ੂ ਨਾ ਬਣੇ ਜਾ ਜਬ ਸੁਨਾਨ ਧੂਣੇ ਜਾ ਜਬਤ ਨਿਰਮਲ ਸੋਏ ਜਾ ਜੋ ਕੁੰਮ ਸਿਧਾਏ ਗੁਰ ਸੁਭ ਦ੍ਰਿਸ਼ ਸਭ ਪਰ ਕਰੀ ਜਿਸ ਗਏ ਅੰਧ ਹਿਰਦੇ ਮੰਤਰ ਦੇ ਹਰੇ ਅਖੰਡ ਕੀਰਤਨ ਦਿਨ ਭੂਜਨ ਸੂਰਾ ਕੌਣੀ ਸਤਿਗੁਰੂ ਪੂਰਾ ਗੌੜੀ ਮਹੱਲਾ ਪੰਜਾਂ ਗੁਰ ਕਾ ਸੁਰਿੰਦਰ ਧਾਰੇ ਪੰਜਨਾ ਸੋ ਸਤਿਗੁਰ ਸੰਗ ਨਿਵਾਰੇ ਦਸ ਇੰਦਰੀ ਕਰ ਰੱਖੇ ਵਾਸ ਤੱਕ ਆਤਮੇ ਪ੍ਰਕਾਸ ਅਸੀਂ ਦ੍ਰਿੜਤਾ ਤੱਕ ਜਾਂ ਕੁਦੈ ਮੈਂ ਪ੍ਰਭ ਸਵਾਏ ਰਾਹੁ ਸਾਜਨ ਦੁਰ ਜਾ ਕੇ ਸਮਾਨ ਨੇ ਜੇਤਾ ਬੋਲਣ ਚੇਤਾ ਗਿਆ ਨੇ ਤੇਤਾ ਜੇਤਾ ਸੁਣੇ ਤੇਤਾ ਨਾਮ ਜੇਤਾ ਵੇਖਣ ਦਿੱਤਾ ਧਿਆਨ ਸਹਿਜੇ ਜੰਗ ਸਹਿਜੇ ਸੋਏ ਸਹਿਜੇ ਹੋਤਾ ਜਾਇ ਸੋਏ ਸਹਿਜ ਬਰਾਖ ਸਹਿਜੇ ਹਸਨਾ ਸਹਿਜੇ ਚੁੱਪ ਸਹਿਜੇ ਫੁਣਾ ਸਹਿਜੇ ਭਜ ਸਹਿਜੇ ਭੋਜਨ ਸਹਿਜੇ ਪਾਓ ਸਹਿਜੇ ਮਿਲੋ ਸਗਲ ਦੁਰਾਵ ਸਹਿਜੇ ਹੋਆ ਸਾਧੂ ਸੰਗ ਸਹਿਜ ਮਿਲੇ ਪਾਪ ਨੂੰ ਸੰਗ ਸਹਿਜੇ ਕਰਮ ਸਹਿਜ ਉਦਾਸੀ ਸਹਿਜੇ ਤਨ ਕੀ ਨਾਸੀ ਜਾਂ ਕੇ ਮਨ ਸਾਂ ਕੇ ਸਹਿਜ ਮਨ ਭੈ ਆਨੰਦ ਧਾਕੋ ਬੈਠੇ ਪਰਮਾਨੰਦ ਸਹਿਜ ਅੰਮ੍ਰਿਤ ਪੀਓ ਨਾਮ ਸਹਿਜ ਕਿਨੋ ਜੀ ਕੋ ਦਾਨ ਸਹਿਜ ਕਥਮ ਅੰਮ੍ਰਿਤ ਵਸਿਆ ਤਾਂ ਕੇ ਸੰਗ ਨਾਸੀ ਵਸਿਆ ਸਹਿਜ ਆਸ ਨਾ ਸਰਵਿਆ ਸਹਿਜ ਨਾ ਸਭ ਜਾਏ ਸਹਿਜ ਰੁਣ ਚੁਣ ਕਾਰ ਸੁਹਾਏ ਆ ਤਾਂ ਕੇ ਘਰ ਪਾਰ ਬ੍ਰਹਮ ਸਮਾਏ ਸਹਿਜੇ ਜਾਖੋ ਪਰਿਓ ਕਰਮਾ ਸਹਿਜੇ ਗੁਰ ਪੜਿਓ ਸੋ ਧਰਮਾ ਜਾ ਕੇ ਸਹਿਜ ਪਿਆ ਸੋ ਜਾਨੇ ਨਾਨਕ ਦਾਸ ਤਾਂ ਕੇ ਗੁਰਬਾਨੇ ਗੌੜੀ ਮਹੱਲਾ ਪੰਜਵਾ ਪ੍ਰਥਮੇ ਗੁਰ ਵਾਸਤੇ ਟਰਿਆ ਪੁੱਤਰ ਪਵਿੱਤਰ ਕੁਟੁੰਬ ਸੰਗ ਜੁਰਿਆ ਭੋਜਨ ਪ੍ਰਕਾਰ ਬੁਕ ਪਰਾਇ ਸਰਪਨ ਗਮ ਕਰਿਆਂਗੇ ਬਪਰੈ ਕੌਣ ਸਾਂਝੋ ਕਵਣਾ ਟਹਿਰੈ ਕੌਣ ਸ਼ਬਦ ਜਿਤ ਦੁਰਮਤ ਹਰੇ ਰਹਾਵ ਇੰਦਰਪੁਰੀ ਮੈਂ ਸਰਵ ਮਰਣਾ ਬ੍ਰਹਮਪੁਰੀ ਨੇ ਚਰਣੀ ਰਹਿ ਨਾ ਸੇਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਸੁਬਿਤਾਲਾ ਗਿਰ ਧਾਰ ਧਾਰਨ ਗਗਨ ਅਰ ਤਾਰੇ ਰਵ ਸਸਦੀ ਪਵਨ ਭਾਵਕ ਨਿਰਾਰੇ ਦਿਨ ਸਰੈਣ ਪੁਰ ਤਰ ਭੇਦਾ ਸਾਸਨ ਬ੍ਰਿੰਦ ਸਿੰਘ ਬੇਦਾ ਤੀਰਥ ਬੇ ਦੇਵ ਰਪੋਥੀ ਸੋਤ ਮਾਲਕ ਤਿਲਕ ਸੋਚ ਭਾਗਵਤੇ ਧੋਤੀ ਡੰਡੋਤ ਪਰ ਸਾਧਨਾ ਭੋਗ ਗਮਨ ਕਰੇ ਗੋ ਸਗਲ ਕਰੇ ਗਉ ਸਗਲ ਲੋਗ ਜਾਤ ਵਰਨ ਤੁਰ ਕਰ ਹਿੰਦੂ ਪਾਸ਼ ਪੰਖੀ ਅਨੁਜੋਨ ਜਿੰਦੂ ਸਗਲ ਪਸਾਰ ਸਾਰਾ ਬਿੰਦ ਜਾਏ ਗੋ ਸਗਲ ਕਾਰ ਸਹਿਜ ਸਿਵਿਤ ਭਗਤ ਤਤ ਗਿਆਨ ਸਦਾ ਆਨੰਦ ਨਿਜ ਸਾਜਤਾ ਨਹ ਸੰਗਤ ਸਾਧ ਗੁਣ ਰਾਸ ਹੈ ਅਨੁਭਵ ਨਗਰ ਤਾਹ ਸਦ ਵਾਸ ਹੈ ਸਹਿ ਪਵਨ ਸੋਗਣਾ ਸਹ ਚਿੰਤਾ ਅਨਜਾਨ ਮਿਰਤ ਨ ਹੋਤਾ ਤੈ ਸਦਾ ਆਨੰਦ ਅਨੰਦ ਖਾਰੇ ਭਗਤ ਵਸੈ ਕੀਰਤਨ ਧਾਰੇ ਪਰਮ ਗੰਧ ਨ ਪਾਰੇ ਕੁਣ ਕਰਿਤਾ ਕ ਵਿਚਾਰੇ ਕਹੂ ਨਾਨਕ ਦੀ ਕਿਰਪਾ ਧਾਰੇ ਨਿਚਲ ਥਾਨ ਸਾਧ ਸੰਗਤ ਰੇ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਸਿਵੜੇ ਆਈ ਸੇ ਮਾਰ ਜੋ ਇਸ ਮਾਰੇ ਸੋਈ ਦਿਸ ਕਤ ਗੁਜਾਈ ਐਸਾ ਕੋਈ ਜਰੂਪ ਦਾ ਦੁੱਖ ਦਾ ਮਾਰ ਕੋ ਆਵੇ ਇਸੇ ਮਹਾਰਾਜ ਜੋ ਕੁਮਾਵੇ ਰਹਾਓ ਜੋ ਇਸ ਮਾਰੇ ਤਿਸ ਕਫੋ ਨਾਏ ਜੋ ਸਮਾਰੇ ਸੁਨਾਮ ਸਮਾਏ ਜੋ ਸਮਾਰੇ ਤਿਸ ਨਿਬੂ ਤਿਸ ਕੀ ਬੂਝਿਆ ਜੋ ਸਮਾਰੇ ਦਰਪੈਸੀ ਜੋ ਇਸ ਮਾਰੇ ਸੁਤਨੰਦਾ ਜੋ ਸਮਾਰੇ ਸੁਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਏ ਜਦੰ ਗਤੀ ਜੋ ਇਸ ਮਾਰੇ ਤਿਸ ਗਾਇਆ ਗਣੀ ਜੋ ਇਸ ਮਾਰੇ ਸੁਨੇਹ ਚਲਤਣੀ ਜੋ ਇਸ ਮਾਰੇ ਸੋੜ ਬਾਗਾ ਸੋ ਜੋ ਇਸ ਮਾਰੇ ਸੁਧਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਚੁਗਤਾ ਜੋ ਇਸ ਮਾਰੇ ਸੋਏ ਸੁਗਿਆਨੀ ਜੋ ਇਸ ਮਾਰੇ ਸਹਿਤ ਯਾਨੀ ਜੋ ਇਸ ਮਾਰੇ ਵੀ ਥਾਏ ਨ ਪਰ ਕੋਟ ਕਰਮ ਜਾਪ ਤਪ ਕਰੇ ਇਸ ਮਾਰੇ ਵੀ ਜਨਮ ਨਾ ਮੇਟੇ ਇਸ ਮਾਰੇ ਵੀ ਜੰਮ ਜੰਮ ਦੇ ਨਹੀਂ ਛੂਟੇ ਇਸ ਮਾਰੇ ਵੀ ਗਿਆਨ ਇਸ ਮਾਰੇ ਵੀ ਜੁੜਨਾ ਤਾਏ ਇਸ ਮਾਰੇ ਬਿਨ ਸਭ ਕੁਝ ਮਹਿਲਾ ਇਸ ਮਾਰੇ ਸਭ ਕੁਝ ਜੋਲਾ ਜਾ ਕੋ ਭਏ ਕਿਰਪਾਲ ਕਿਰਪਾਣੀ ਦੇ ਦੇ ਸਹੀ ਹੋਗਲਾ ਸੀ ਸਗਲ ਤੋਂ ਹੋਈ ਸਗਲ ਸਿੱਧ ਗੁਰੂ ਦੁਬਦਾ ਜਾ ਕੀ ਮਾਰੀ ਕੋਣਾਂ ਨੂੰ ਸੁਬਰਾ ਵਿਚਾਰੀ ਘੋੜੀ ਮਹਿਲਾ ਪੰਜਾ ਹਰ ਸੁਜਰਤ ਸਭ ਕੋ ਮੀਤ ਹਰ ਸੁਜਰਤ ਨਿਚਲ ਚੀਤ ਹਰ ਸੁਜਰਨ ਵਿਆਪੇ ਕਾਲ ਹਰ ਸੁਜਰਤ ਨਿਸਤਾਰ ਰੇਮਣ ਮੇਰੇ ਤੂੰ ਹਰ ਸੋਜੋਰ ਕਾਜ ਤੁਹਾਰੇ ਨਾ ਹੀ ਹੋ ਰਹਾ ਵੱਡੇ ਵੱਡੀ ਦੁਨੀਆਦਾਰੇ ਕਹੂੰ ਕਾਹ ਨਹੀਂ ਗਵਾਰ ਹਰ ਕਾ ਦਾਸ ਨੀਚ ਕੁਲ ਸੁਣ ਤਿਸ ਕੈ ਸੰਗ ਸਿਨ ਮੈਂ ਉਧਰ ਕੋੜ ਮਜਨ ਸਾਜਾ ਕੈ ਸੁਨਾ ਕੋੜ ਬੁਜਾ ਜਾ ਕੈ ਹੈ ਧਿਆ ਨੇ ਕੋੜ ਪੁਣ ਸੁਨਵਰ ਕੀ ਬਾਣੀ ਕੋੜ ਹੋਲਾ ਗੁਰਤੇ ਬਿਜਾ ਨੀ ਮਨ ਆਪਣੇ ਫਿਰ ਫਿਰ ਜਾਇ ਤੈ ਬਿਨ ਜਾਇ ਮੈਂ ਕਹਿ ਹਵਰਨ ਅਸੀ ਤੁਮਰੇ ਸੰਗ ਮਨ ਮੇਰੇ ਰਚ ਰਾਮ ਕੋ ਰਾਮ ਕੈ ਰੰਗ ਜਾਂ ਕੇ ਕੰਮ ਤਰੈ ਵਾਸਾ ਭੂਕ ਜਾਂ ਕੇ ਉਹ ਜਾਮ ਕਾਮਣ ਜੋ ਹੈ ਦੋ ਜਾ ਕੇ ਕੰਮ ਤਰਵੜ ਕਮਰ ਜਾਂ ਕੇ ਕੰਮ ਹੋਇਆ ਤੂੰ ਅਮਰ ਜਾਂ ਕੇ ਜਾਗਰ ਗੁਣੀ ਡਾਨੇ ਜਾਂ ਕੇ ਜਾਗਰ ਗੁਣੀ ਬਾਣੇ ਜਾਂ ਕੇ ਦਸਰ ਪੂਜਨ ਲੇਖਾ ਤਾਂ ਕਿ ਜਾਗਰੀ ਗੁਰ ਵਸੇਖਾ ਜਾ ਕੇ ਉਨਾ ਹੀ ਕਾਊ ਬਾਤ ਹੈ ਕਹਿ ਬਨੇਕਾ ਬਾਤ ਜਾਂ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਗਾਲ ਨਾ ਕੁਛ ਨਾ ਹੀ ਕੋ ਮੂੜਾ ਨਾ ਕੋਈ ਨਾ ਹੀ ਕੋ ਸੂਰਾ ਜਿਸ ਕੋਲ ਆਏ ਤੇ ਲਾਗਾ ਲਾਗਾ ਸੋ ਸਾਗਾ ਕੌੜੀ ਮਹਲਾ ਬਿਨਾ

परम गुदबाई गुरु के पुंगुरु पुरे मी बे मेरे बैज रखाए गुरु के बचन थाय मोहनाव गुरु प्रसाद में लिया था रहा गुरु के जन सुनसन मुखानी गुरु की कृपा ते अमृत मेरी बाणी गुरु के जन मिटे मेरे पाप आप गुरु की दया मेरे गुण प्रताप गुरु के वचन मिठे मेरे भरम गुरु के भजन पेखो सब ब्रह्म गुरु के भजन किनो राज योग गुरु के संग त्रैला सब लोग गुरु के भजन किनो मेरे कार सिद्ध गुरु के वचन पाया नाउ निद जिन जिन किनी मेरे गुरु की आस तेज फटे जम की वास गुरु के वचन जागे मेरे भाग वार मेरे नानक गुरु फिटिया पार गौड़ी महला पंजवा तिस गुरु को सिमरो सा सास गुरु मेरे प्राण सतगुरु मेरा आसरा गुरु का दर्शन देख देख दीवा गुरु के चरण धोए तो पीवा गुरु की रेंद मजन करो जन्म जन्म की हूँ मैं मलहरों तिस गुरु को चूला वो पाखा माघंत आदे राखा तिस गुरु के ग्रैठ हो बाणी जिस गुरु ते अकलगा जानी तिस गुरु के ग्रभि सुनीत जिस प्रसाद वैरी समीत जिन गुरुमुख को दीना जीव अपना दास रावण मिले आपे लाए अपना प्यार सदा सदा तिस को नमस्कार कल क्लेश पापन दुख लाता को नानक गुरु गुरु समराता गौड़ी महला पंजवा मिल मेरे गोविंद अपना नाम दे नाम बिना त्रिक त्रिवेशन रहा नाम बिना जो पैर का जो कुकर झूठ न मैं पाए नाम बिना जिता विहार जो मृत मुथिया सिंगार नाम सर के रस भोग सुख संगतन में रोग नाम त्या करण काज मिह जा झूठे सा पाज नाम संगमन दिन लावे कोट कर्म कर तो नरक जावे हर का नाम जिन मन राधा चोर पिने जम प्रभादा लाकड़म प्रभोत सारा माया नाम बिना झूठे पासार हर का नाम सोजन लय करके प्रणाम जिते कौड़ी महला बुनियाद आत्म जन निभाए सो साधन मेरा मन चाहे हर की ब्री सदा संग चाल दयाल पुर पूर्ण गुरु पाले रहा बिन सनाई छोड़ना जाए जय पिकर सुमाय सुंदर सौगड़ सौगड़ चत्र जी दाता भाई भूत पिता प्रभदात माता जीवन प्रधान आत्म विरास वीर लाई करे दिनवास माया सिले काटी गोपाल कर अपना नीलोली नुन दरण हाल सिमर सिमर काटे सब लोग चरण ध्यान सर्व सुख हो गए पूर्ण पुरख नवतन जबाल हर अंतर बाल संग्रह ग्वाल कहुनान हर हर प्रदीन सर्व स्नान भगत को दीन लाग गौड़ी माज महला पंजा इको ओंकार सतगुरु प्रसाद कुछ बिरे संगत न पारिया सोई होए भगत न कृपारिया हों वारिया हर वारी रहा ਸਾਂ ਸੁਣ ਪੰਥ ਡਾਲ ਬਹੁਤ ਪਿਆਰੀ ਮਤਕੀ ਔਰ ਸੰਤਾਲੇ ਉਹਾਰੀ ਆ ਮੋਹਨ ਲਾਲ ਅਨੂਬ ਸਰਸਦਾਰੀ ਆ ਗੁਣੇ ਮਿਲਾ ਗੋਪਾ ਦੇ ਅਧਿਕਾਰੀ ਆ ਮੈਂ ਕੀਏ ਮਿੱਤਰ ਅਨੇਕ ਇੱਕ ਬਲਹਾਰੀ ਆ ਸਭ ਗੁਣ ਕੀ ਨਾਇ ਬੁਹਾਰ ਪੂਰ ਭੰਡਾਰੀ ਆ ਚਾਹੁੰਦੇ ਜਪੇ ਨਾ ਸੁਖ ਸਵਾਰੀ ਆ ਮੈਂ ਆਹੀ ਤੋ ਔਰ ਤੋਹਾਰ ਨਾਨਕ ਬਲਹਾਰੀ ਹੈ ਗੁਰੂ ਕੱਢ ਪੂਜਾ ਪਸਾਰ ਮੋਹ ਕੁਪਾਰੀ ਆ ਮੈਂ ਜਿਤੁ ਜਨਮ ਪਾਲ ਬਹੁ ਨਹਾਰੀ ਆ ਮੈਂ ਪਾਵ ਸਰਮ ਧਾਨ ਅਗਤ ਕਤਾਰੀ ਆ ਤਰਕੇ ਸੋ ਅੰਤ ਬਾਲ ਉਡਾਰੀ ਅਜਾ ਨਾਨਕ ਲੱਦਾ ਰਤਨ ਮੋਲ ਪਾਰੀ ਆ ਗੁਰ ਸੇਵਾ ਭੋਜਨ ਤਰੀ ਕੋ ਪੁਕਾਰੀ ਹੈ ਗੌੜੀ ਮਹੱਲਾ ਪੰਜਵਾਈ ਕੋਂਕਾਰ ਸਤਿਗੁਰੂ ਪ੍ਰਸਾਦ ਹੈ ਨਾਰਾਇਣ ਹਰ ਰੰਗ ਰੰਗੋ ਜਾ ਜੇ ਵਹਾਰ ਏਕ ਮੰਗੋ ਰਹਾਓ ਤਜ ਹੁਮੇ ਗੁਰ ਗਿਆਨ ਭਜੋ ਮਿਲ ਸੰਗ ਗੁਰ ਧੁਰਗਮ ਲਿਖਿਓ ਜੋ ਦਿਸੈ ਸੋ ਸੰਗ ਨੰਗਿਓ ਸਾਕਤ ਮੂਲ ਲਗੇ ਪਤ ਮੂਇਓ ਮੋਹਨ ਨਾਮ ਸਦਾ ਰਵਰਿਓ ਕੁੜਮ ਦੇਖਣ ਗੁਰਮੁਖ ਲਇਓ ਹਰ ਸੰਤਨ ਕਰ ਨਮੋ ਨਮੋ ਨਾਮ ਤਪਾਵੈ ਤੁਲ ਸੁਖੋ ਨੈਣ ਲੋ ਸਾਜਨੋ ਹਿਰਦੇ ਗਾਓ ਨਾਮ ਨਿਧੋ ਕਾਮ ਕ੍ਰੋਧ ਲੋ ਮੋਹ ਤਜੋ ਜਨਮ ਮਰਨ ਤੋ ਤੈ ਰਹਿਓ ਦੁਖ ਅੰਧੇਰਾ ਕਰਤੇ ਮਿਟਿਓ ਗੁਰੂ ਗਿਆਨ ਬਲਿਓ ਦ੍ਰਿੜਿਓ ਦੀ ਬਲਿਓ ਗਿਜਿਨ ਸੇਵਾ ਸੋ ਪਾਰ ਪਰਿਓ ਜਨਾਨ ਗੁਰੂ ਜਗਤ ਰਿਓ ਗਾ ਮਹੱਲਾ ਪੰਜਾਂ ਗਾਉੜੇ ਹਰ ਹਰ ਕਰ ਕਾ ਗੁਰ ਗੁਰ ਕਰ ਪ੍ਰਭੂ ਗੈ ਮੇਰੇ ਮਨ ਸਭ ਸੁਖ ਪਾਏ ਰਹਾਉ ਜਲ ਬਲ ਤੋ ਜਲ ਤੋ ਤੋ ਗਿਆ ਗੁਰਚੰਦ ਸਦਲਾ ਗਿਆਨ ਦੇਰਾ ਮਿਟ ਗਿਆ ਗੁਰ ਗਿਆਨ ਦਿਪਾਏ ਭਾਵ ਸਾਗਰ ਦੇ ਗਹਿ ਰੋਜ਼ਗਾਰ ਸੁੰਦਰ ਨਾ ਉਤਰਾਏ ਨਾ ਹਮ ਕਰਮ ਨਾ ਕਰਮ ਕਰਮ ਨਾ ਹਮ ਕਰਮ ਨਾ ਧਰਮ ਸੁੱਚ ਪ੍ਰਭ ਗਏ ਭਜੋ ਪਾਇਓ ਭਾਉ ਕੁੰਡ ਦੁਖ ਭੰਜਨ ਭਾਉ ਸਿਰਣਾਏ ਅਨਾਥ ਅਨਾਥ ਦੇ ਪਾਲ ਦਿਨ ਸੁਮ ਸੰਤ ਸਮਰੰਤ ਸੰਤ ਉਠਾਏ ਨਿਰੁਕਨਿਆਰ ਕੀ ਬੇਨਦੀ ਦੇ ਦਰਸਰਾਏ ਕਾ ਨਾਨਕ ਸਿੰਘ ਤੁਆਰੀ ਠਾਕੁਰ ਸੇਵਕ ਦੁਆਰੇ ਆ ਗੌੜੀ ਮਹੱਲਾ ਪੰਜਵਾਂ ਰੰਗ ਸੰਗ ਵਿਖਿਆ ਕੇ ਅੰਗ ਭੋਗ ਹਨ ਸੰਗੰਧ ਨ ਜਾਣੇ ਹੋਂ ਸੰਚੋ ਹੋ ਖੜਤਾ ਸਗਲੀ ਆਵਦ ਵਿਹਾਣੀ ਰਾਹ ਹੋਂ ਪੂਰਾ ਹੋਂ ਸੁਰਾ ਪ੍ਰਧਾਨ ਹੋ ਕੋ ਨਾਈ ਮੁਝੇ ਸੰਭਾਨੀ ਜੋ ਗੁਣਾਂ ਦਾ ਚਾਲ ਕਲੀਨਾ ਮਨ ਮੈਂ ਹੋ ਗੁਮਾਨ ਜੋ ਹੁਲ ਜਾਵੇ ਬਾਦ ਬੋਧ ਕਾ ਮਰਤਿਆ ਨੇ ਵਿਸਰਾਨੀ ਭਾਈ ਮੀਸਾ ਬੰਦੂ ਸਖੇ ਪਾਛੇ ਤੂੰ ਸੰਕਾਨੀ ਜਿਤਲਾ ਗੁਣ ਬਾਸਨੰਦ ਸਾਹਿਬ ਉਡਾਣੀ ਅਹੰਗ ਬੁੱਧ ਕ ਸੁਚ ਕਰਮ ਕਾਰੇ ਬੰਦਨ ਬੰਦਾਣੀ ਦਿਆਲ ਪ੍ਰਭ ਕਿਰਪਾ ਗੁਰੂ ਨਾਨਕ ਦਾਸ ਸਾਨੀ ਜੁਮਲੇ ਕੋਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗ੍ਰਾਹ ਗੌੜੀ ਪੂਰੀ ਮਹੱਲਾ ਪੂਰੀ ਚੰਦ ਮਹੱਲਾ ਪਹਿਲਾ ਮੁੰਦ ਰਹਿਣ ਵਿੱਚ ਹਿਲੜੀ ਆ ਜੀਉ ਨੀਂਦ ਨਾ ਆਵੇ ਸਤਨ ਥਪੜੀਆ ਜੀਉ ਫਿਰ ਕੇ ਹਾਵੇ ਤਾਂ ਥੀ ਬੁਲਕੰਤ ਹੈ ਵੇ ਕੇ ਨੈ ਨੀ ਹਾਵੇ ਕੇ

ਨੈਣੀ ਦੇਖ ਹੈ ਸ਼ਿੰਗਾਰ ਮਿਠਾ ਸੁਭਾਅ ਕੋਜਨ ਸਭ ਝੂਠ ਕਦਿਨ ਲੈ ਕੇ ਮੈਂ ਮਤ ਜੋਬਣ ਕਰ ਬਗਾਲੀ ਦੁਧਾ ਨੂੰ ਆਵੇ ਨਾਨਕ ਸਾਧਨ ਮਿਲੇ ਮਿਲਾਏ ਬਿਨ ਕਰਨੀ ਦਿਨ ਆਵੇ ਮੋਹ ਮੁੰਦ ਨਿਮਾਨੜੀਆਂ ਜੀ ਉਹ ਬਿਨ ਧਨੀ ਪਿਆਰੇ ਕਿਉਂ ਸੁਖ ਪਾਵੇ ਕੀ ਬਿਨ ਹਰ ਉਤਾਰੇ ਬਿਨ ਆਏ ਬਿਨ ਕਾਰ ਵਾਸ ਨਾਈ ਪੁੱਛੋ ਸਕ ਸਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਾਈ ਵਸਾਇ ਸਤਿ ਸਹੇਲੀਆ ਸਤਿ ਮਨ ਸਤ ਸੰਦੋਕ ਮੇਲਾ ਗੁਰਮਤੀ ਸਹਿਜਾਨਿਆ ਨਾਨਕ ਨਾਮ ਨਾ ਛੋਡਿਆ ਸਾਧਨ ਨਾਮ ਦਾ ਸਹਿ ਸਮਾਣੀਆ ਮਿਲ ਸਖੀ ਮੰਗਲ ਸੋਹਿਲ ਮਿਲ ਸਖੀ ਸੇਲੜਿਓ ਹਾਂ ਪੀ ਰਾਵੇ ਆ ਗੁਰ ਪੁੱਛੇ ਲਿਖੋ ਕੀ ਜਿਉਂ ਸਭ ਸੁਣੇ ਆ ਸਭ ਸੱਚ ਜਗੇ ਗੁਰਦੇ ਗਾਇ ਮਨਮੁਖੀ ਪਛਾਣੀਆ ਸਿੱਖ ਜਾਤੋ ਰਹੇ ਅਸਤਰੇ ਜਾਮ ਸੱਚ ਪਛਾਣੀਏ ਸੱਚ ਕੀ ਮੈਂ ਸਦਾ ਨਾ ਉਤਰੇ ਸਭ ਨੇ ਨਵੇ ਲੋ ਨਾਨਕ ਨਦਰੀ ਸਹਿ ਸੱਚ ਮਿਲ ਸਖੀ ਸੇਲਿਓ ਮੇਰੀ ਸੁਪਨੀ ਜੀ ਹੁਕਰ ਸਾਧਨਿਆ ਮਿਲਵਾਰੀ ਨਾਰੀ ਮੰਗਲ ਗਾਇ ਗੁਣ ਗਾਇ ਮੰਗਲ ਪ੍ਰੇਮ ਰਾਜ ਮਨ ਮਾਇਓ ਸਾਧਨ ਸਹਿ ਦੁਸ਼ ਵਿਆਪੇ ਸਤ ਜਪ ਸਚ ਲਾਇਓ ਕਾਰ ਜੋੜ ਸਾਧਨ ਕਰੇ ਬਿਨੰਤੀ ਬੇਨਤੀ ਰਹਿਣ ਦਿਨ ਦਿਨ ਰਸ ਪਿੰਨੀ ਆ ਨਾਨਕ ਕੀਰਤਨ ਕਰੇ ਰਲੀ ਇੱਛ ਮੇਰੀ ਪੁੰਨੀ ਆ ਗੌੜੀ ਚੰਦ ਮਹੱਲਾ ਪਹਿਲਾ ਸੁਣਨਾ ਪ੍ਰਭੂ ਜੀਓ ਇੱਕ ਲੜੀ ਬਣ ਮਾਏ ਕਿਉਂ ਧੀਰੇ ਕੀ ਜਨਾ ਬਿਨਾਂ ਪ੍ਰਭੇ ਪ੍ਰਵਾਏ ਧੰਨ ਆਵੇ ਬਾਜੋ ਰਹਿਣ ਸਾਕੇ ਬੇਗਮ ਰਾਣ ਕਨੇਰੀਆ ਨੈਣੇ ਦੀ ਆਵੇ ਆਪਣੇ ਭਾਵੇ ਸੁਣ ਬਿਨੰਤੀ ਮੇਰੇ ਬਾਜੋ ਪਿਆਰੇ ਗੁਣ ਸਾਰੇ ਇੱਕ ਲੜੀ ਕੁਰਲਾਏ ਨਾਨਕ ਸਾਧਨ ਮਿਲੇ ਮਿਲਾਈ ਬਿਨ ਪ੍ਰੀਤ ਬਿਨ ਪ੍ਰੀਤਨ ਦੁਖ ਪਾਏ ਫਿਰ ਛੋਡੇੜੀ ਜੀਓ ਕੌਣ ਮਿਲਾਵੇ ਪਰਸਪਰ ਮਿਲੇ ਜੀਓ ਸ਼ਬਦ ਸੁਹਾਵੇ ਸ਼ਬਦ ਸੁਹਾਵੇ ਤਪਤ ਪਾਵ ਦੇਵ ਦੇਵ ਜਾਰੇ ਸੁਣ ਸਕ ਸਹੇਲੀ ਸਤ ਸਹੇਲੀ ਸੱਚੇ ਗੁਣ ਸਾਰੇ ਸਤਿਗੁਰ ਮਿਲੇ ਤਾਂ ਫਿਰ ਰਾਵੀ ਸਿਮਰਤ ਬਾਣੀ ਨਾਨਕ ਸਾਧਨ ਤਾਂ ਫਿਰ ਰਾਵੈ ਜਾ ਫਿਰ ਜਾ ਤਿਸਕੇ ਮਨ ਭਾਣੀ ਮਾਇਆ ਮੋਹਣੀ ਨਿਕਰੀਆ ਜੀਓ ਗੁੜ ਮੁੜੀ ਕੁੜਿਆ ਰੇ ਕਿਉਂ ਖੁੱਲੇ ਗਲ ਜੀਵੜੀਆ ਜੀਓ ਬਿਨ ਗੁਰਿਆਤ ਪਿਆ ਰੇ ਹਰਪ੍ਰੀਤਮ ਪਿਆ ਹਰਪ੍ਰੀਤ ਪਿਆ ਸ਼ਬਦ ਸਾਰੇ ਤਿਸਕਾ ਸੋ ਖੁਣਦਾਨ ਅਨੇਕ ਨਾਮ ਅਨੇਕ ਅੰਤਰਮਲ ਧੋਵੈ ਨਾਮ ਬਿਨਾਂ ਗਗਤ ਬਿਨਾਂ ਪਾਵੇ ਹਰਨੀ ਪੈ ਪਾਣੇ ਨਾਨਕ ਸੱਚ ਕਰ ਸਾਹਿਬ ਦੇ ਸਿੰਘ ਆਪੇ ਤੁਕ ਦਾ ਮਿਲਕ ਜਾਣੇ ਤੇਰਾ ਨਾਮ ਸੱਚਾ ਜੀਓ ਸੁਭ ਦਾ ਵਿਚਾਰ ਤੇਰਾ ਮਹਿ ਸੱਚਾ ਜੀਓ ਨਾਮ ਸੱਚਾ ਵਪਾਰ ਨਾਮ ਕੋ ਵਪਾਰ ਮਿੱਠਾ ਲਭਾ ਕਤਲਾ ਹਰਣ ਦਿਨੋ ਤਿਸ ਬਾਜ ਵਕਰ ਕੋਈ ਨਾ ਸੂਝੇ ਨਾਮ ਦੇ ਵੋ ਖਿਣ ਖਿਣੋ ਪਰਖ ਲੇਖਾ ਨਦਰ ਪੈ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮਾ ਰਸ ਮਿੱਠਾ ਗੁਰੂ ਪੂਰੇ ਸੱਚ ਪਾਇਆ ਰਾਗ ਗੌੜੀ ਪੂਰੀ ਚੰਦ ਮਲ ਜੈ ਓਂਕਾਰ ਸਤਨਾਮ ਕਰਤਾ ਪੁਰਖ ਗੁਰੂ ਪ੍ਰਸਾਦ ਸਤਿ ਮਨੁ ਕਰੇ ਜੀਓ ਹਰ ਕੇ ਗੁਣ ਸਾਰੇ ਬਿਨ ਭੋਲਿਆ ਨਾ ਸਕੇ ਜੀਓ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹੇ ਨਾ ਸਾਕੇ ਗੁਰੂ ਨੂੰ ਮਿਲ ਨਾ ਪਾਏ ਜੋ ਗੁਰ ਕਹਿ ਸੋਈ ਪਰ ਕੀਤੇ ਤਿਸ ਨਾਮ ਨੂੰ ਬਜਾਈ ਹਰ ਸਾਚਾ ਸੋਈ ਤਿਸ ਬਿਨ ਵਿਆਵਰਨ ਕੋਈ ਬਿਨ ਸੇਵ ਸੁਪਨਾ ਪਾਏ ਨਾਨਕ ਸਤਿ ਨੂੰ ਮਿਲੇ ਮਿਲਾਈ ਜਿਸ ਨੂੰ ਆਪ ਮਿਲਾਏ ਧਨ ਰਹਿਣ ਸੋਹੇ ਲੜੀਏ ਜੀਓ ਹਰ ਸੋਚਿਤ ਲਾਇ ਸਤਿਗੁਰੂ ਸਹਿ ਭਾਉ ਕਰੇ ਜੀ ਵਿੱਚੋਂ ਆਪ ਗੁਆਏ ਵਿੱਚੋਂ ਆਪ ਗੁਆਏ ਹਰ ਗੁਣ ਗਾਏ ਅੰਦੀ ਨਾਗਾ ਭਾਓ ਸੁਣ ਸਕੀ ਸਹੇਲੀ ਜੀ ਕੀ ਮੇਲੀ ਗੁਰ ਕੇ ਸ਼ਬਦ ਸਮਾਓ ਹਰ ਗੁਣ ਸਾਰੀ ਤੰਗ ਪਿਆਰੀ ਨਾਮ ਧਰੀ ਪਿਆਰ ਨਾਨਕ ਨਾ ਪਿਆਰੀ ਰਾਮ ਨਾਮ ਗੁਲੇ ਹਾਰੋ ਤਨ ਏਕ ਲੜੀ ਜੀਓ ਬਿਨ ਨਾ ਪਿਆਰੇ ਦੂਜੇ ਭਾਏ ਮੁੱਠੀ ਜੀਓ ਬਿਨ ਗੁਰਾ ਤੇ ਬਿਨੂ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੁੰਦ ਉੱਤਰ ਤਾਰੇ ਮਾਇਆ ਮੋਹ ਗਵਾਏ ਕੂੜ ਵਿਗੁਤੀ ਤਾਂ ਫਿਰ ਮੋਤੀ ਸਾਧਨ ਮਿਲ ਨਾ ਪਾਏ ਗੁਰਸਭ ਦੇ ਰਾਤੀ ਸਾਜੇ ਮਾਤੀ ਹੁੰਦੀ ਨਗਲੇ ਸਮਾਏ ਨਾਨੀ ਕਾਮਣ ਸਦਾ ਰੰਗ ਰਾਤੀ ਹਰ ਜੀਓ ਆਪ ਮਿਲਾਏ ਤਾਂ ਮਿਲੇ ਹਰ ਮਿਲੇ ਜੀਓ ਹਰ ਬਿਨ ਕੌਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਭਰਮ ਚੁਕਾਏ ਕੁਲ ਭਰਮ ਚੁਕਾਏ ਮਿਲੇ ਮਾਏ ਸਤਾ ਸਾ ਧਨ ਸੁਖ ਪਾਏ ਗੁਰੂ ਸੇਵਾ ਬਿਨ ਕੋ ਰੰਧਾਰੇ ਬਿਨ ਗੁਰਮਗਨ ਪਾਏ ਕਾਮਣ ਰੰਗ ਰਾਤੀ ਸਾਜੇ ਮਾਤੀ ਗੁਰ ਕੇ ਸ਼ਬਦ ਚਾਰੀ ਨਾਨੀ ਕਾਮਣ ਹਰ ਵਰ ਪਾਇਆ ਗੁਰ ਕੇ ਪਿਆਰ ਗੁਰ ਕੇ ਪਾਏ ਪਿਆਰੀ ਗੌੜੀ ਮਹੱਲਾ ਤੀਜਾ ਪੀਰ ਬਿਨ ਧਾਰੀ ਖਰੀ ਨਿਮਾਣੀ ਜੀਓ ਪੀਰ ਬਿਨ ਪੀਰ ਕਿਉਂ ਦੇਖਾਂ ਜੀਵਾਂ ਮੇਰੀ ਮਾਈ ਕਿਉਂ ਜੀਵਾਂ ਮੇਰੀ ਮਾਈ ਫਿਰ ਬਿਨ ਨੀਂਦ ਨਾ ਆਵੇ ਜੀਓ ਘਬਰ ਤਨ ਸੁਹਾਏ ਘਬਰ ਤਨ ਸੁਹਾਵੇ ਜਾਂ ਫਿਰ ਪਾਵੇ ਗੁਰਮਤੀ ਜੀ ਲਾਏ ਸਦਾ ਸੁਹਾਗਣੀ ਸਾ ਗੁਰ ਸੇਵੈ ਗੁਰ ਕੈ ਅੰਕ ਸਮਾਏ ਗੁਰ ਸਭ ਦੇ ਮੇਲਾ ਤਾਂ ਵੀਰ ਆ ਵੀ ਲਾਹਾ ਨਾਮ ਸੰਸਾਰੇ ਨਾਨਕਾਮ ਨਾ ਪਿਆਰੀ ਜਾ ਹਰ ਕੇ ਗੁਣ ਸਾਰੇ ਸਾਧ ਨਰੰਗਵਾਣੇ ਜੀਓ ਆਪਣੇ ਕਨਾਲ ਪਿਆਰੇ ਹੰਸ ਰੰਗ ਰਾਤੀ ਜੀਓ ਗੁਰਸ਼ਬ ਵਿਚਾਰੇ ਗੁਰਸ਼ਬ ਵਿਚਾਰੇ ਹੁਮੇ ਮਾਰੇ ਤਰਮਿਆਨ ਪਿਆਰੇ ਸਾਧ ਧਨ ਸੁਹਾਗਣ ਸਦਾ ਵੀ ਰੰਗ ਰਾਤੀ ਸਾਚੇ ਨਾਮ ਪਿਆਰੇ ਆਪਣੇ ਗੁਰ ਮਿਲੜੀ ਅੰਬਰ ਗਈਏ ਤੂੰ ਤਾਂ ਮਾਰ ਨਿਵਾਰੇ ਨਾਨਕ ਕੰਮ ਨੂੰ ਹਰ ਪਾਇਆ ਸਗਲੇ ਤੂੰ ਗੁਰਸਾਰੇ ਕੰਮ ਫਿਰੋ ਭੁੱਲੀ ਜੀਓ ਮਾਇਆ ਮੋਹ ਗਵਾ ਪਿਆਰੇ ਝੂਠੀ ਝੂਠ ਲੱਗੀ ਜੀਓ ਜੀਓ ਕੁੜਮੁੜੀ ਗੁੜਿਆਰ ਕੂੜ ਨਿਵਾਰੇ ਗੁਰੂ ਸਾਹਿਬ ਜੂਏ ਜਨਮ ਨਹਾਰੇ ਗੁਰੂ ਸ਼ਬਦ ਸੇਵੇ ਸੱਸ ਮਾਵੇ ਵਿੱਚੋਂ ਹੁਮੇ ਮਾਰੇ ਗੁਰੂ ਕਾ ਸ਼ਬਦ ਦੇ ਵਸਾਏ ਸਗਲੇ ਸ਼ਿੰਗਾਰ ਨਾਨਕ ਕੰਮ ਨੂੰ ਹਰ ਵਰ ਪਾਏ ਨਾਨਕ ਕੰਮ ਸਹਿ ਸਮਾਨੀ ਸਹਿ ਸਾਚਾ ਨਾਮ ਉਧਾਰ ਹੋ ਮਿਲ ਮੇਰੇ ਫਿਰ ਸਮਾਂ ਜੀਓ ਤੂੰ ਕਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨਾ ਪਾਣੀ ਪਾਣੀ ਅੰਨਾ ਭਾਵੇ ਮਰੀ ਆਵੇ ਬਿਨ ਪੀਪੋ ਜੀਓ ਮੇਰੇ ਮਾਏ
ਬਿਨ ਫਿਰ ਕਿਉਂ ਸੁਖ ਪਾਈ ਹੈ, ਗੁਰੇ ਅੱਗੇ ਕਰੋ ਬੇਨਤੀ, ਜੇ ਗੁਰ ਭਾਵੇ ਜਿਵ ਮਿਲੇ ਤੂੰ ਮਿਲਾਈ ਹੈ, ਆਪੇ ਮਿਲੇ ਸੁਖਦਾਤਾ ਮਿਲਿਆ ਘਰ ਆਏ, ਨਾਨਕ ਕਮਨ ਹਰਸਾ ਸੁਹਾਗੇ ਨਾ ਫਿਰ ਮਰਨ ਜਾਏ, ਘੋੜੀ ਮਹੱਲਾ ਤੀਜਾ, ਕਮਨ ਹਰ ਸਵੇਦੀ ਜੀਉ, ਹਰ ਕੇ ਸਹਿ ਸੁਭਾਏ, ਮਨਮੋਹਨ ਮੋਹਲੀਆ ਜੀਉ, ਦੁਬਦਾ ਸਹਿ ਸੁਭਾਏ, ਦੁਬਦਾ ਸਹਿ ਸੁਭਾਏ, ਕਮਨ ਰਫਾਏ, ਗੁਰਮਤੀ ਰੰਗ ਲਾਏ, ਸ੍ਰੀ ਕਰੋੜ ਸਤੇ ਭਰਿਆ ਗਲਤਾਈ ਪਾਪ ਕਮਾਏ, ਗੁਰਮੁਖ ਭਗਤ ਤਹਿ ਸਾਹਿਤ ਨੂੰ ਜੀਵਨ ਭਗਤੀ ਮਿਲ ਨਾ ਜਾਏ, ਕਾਨਾ ਨੂੰ ਕਮਨ ਪ੍ਰੇ ਪਿਆਰੇ ਵਿੱਚ ਹਾਉ ਗਵਾਏ, ਕਮਨ ਫਿਰ ਪਾਇਆ ਜੀਉ, ਗੁਰ ਕੇ ਭਾਏ ਪਿਆਰੇ, ਰਹਿਣ ਸੁੱਖ ਸੁੱਤੀ ਜੀਉ, ਅੰਤਰ ਉਤਾਰੇ ਅੰਤਰ ਉਧਾਰੇ, ਮਿਲੇ ਪਿਆਰੇ ਦਿਨ ਲਾਇਆ, ਦੁੱਖ ਨਿਵਾਰੇ ਅੰਤਰ ਮਹਿਲ, ਫਿਰ ਰਾਵੇ ਕਾਮਨੇ, ਗੁਰਮਤੀ ਵਿਚਾਰੇ, ਅੰਮ੍ਰਿਤ ਨਾਮ ਪਿਆ ਦਿਨ ਰਾਤੀ, ਦੁਬਦਾ ਮਾਰ ਨਿਵਾਰੇ, ਨਾਨਕ ਸਾਹਿਬ ਮਿਲੇ ਸੁਹਾਗਣੇ, ਗੁਰ ਕੇ ਦਪਾਰੇ, ਆਓ ਦਇਆ ਕਰੇ ਜੀਉ, ਪ੍ਰੀਤ ਮਤ ਪਿਆਰੇ, ਕਾਮਣ ਬਿਨੋ ਕਰੇ ਜੀਉ, ਸਤ ਸਭ ਸੰਗਾਰੇ, ਸਤ ਸਭ ਸੰਗਾਰੇ, ਹਉਮੈ ਮਾਰੇ ਕਨੂੰ ਗਾ ਸੁਆਰੇ, ਜੁਗ ਜੁਗ ਆਖੋ ਸੱਚਾ ਸੋਏ, ਪੂਜੇ ਗੁਰੂ ਵਿਚਾਰੇ, ਮਾਨ ਮੁਖਾਂ ਵਿਆਪੀ ਮੌਸਮ ਦਾਵੇ, ਕਿਸੇ ਅੱਗੇ ਜਾ ਵਿਕਾਰੇ, ਨਾਨਕ ਮਨ ਕੁਥਾਏ ਨਾ ਪਾਏ, ਬਿਨ ਗ੍ਰਥ ਪਿਆਰੇ, ਮੁੰਦੇ ਆਣੀ ਭੋਲੇ ਨੀ ਪੁਣੀਆਂ ਜੀਉ, ਫਿਰ ਵੇ ਅਗਮ ਪਾਰ, ਆਪੇ ਮੇਲ ਮਿਲੇ ਜੀਉ, ਆਪੇ ਬਖਸ਼ਣ ਹਰਾ, ਗੁਣ ਬਖਸ਼ਣ ਹਰਾ, ਕਮਲ ਕੰਧ ਪਿਆਰਾ, ਸਾਹ ਘਟ ਵਿਆ ਸਮਾਏ, ਪ੍ਰੇਮ ਭੇ ਭਗਤ ਪਾਏ, ਭਗਤੀ ਪਾਏ, ਸਤਿਗੁਰੂ ਸੁਜਾਏ, ਸਦਾ ਆਨੰਦ ਰਹਿ ਦਿਨਾਤੀ, ਦੁਬਦਾ ਆਨੰਦ ਰਹਿ ਲਿਵਲਾਈ, ਨਾਨਕ ਸਹਿਜੇ ਹਰ ਪਾਇਆ, ਸੰਤ ਨਾਨਕ ਸਫਾਏ, ਕੌੜੀ ਮਹੱਲਾ ਤੀਜਾ, ਕਮਾਇਆ ਸਰ ਸਬਲ ਵਰਤੇ ਜੀਉ, ਕਿਉਂਕਿ ਤਰਤਰਿਆ ਜਾਏ, ਰਾਮ ਨਾਮ ਕਰ ਬਹੁਤ ਆ ਜੀਉ, ਸ਼ਬਦ ਖੇੜੂ ਸੁਪਾਏ, ਸ਼ਬਦ ਖੇੜੂ ਸੁਪਾਰੇ, ਆਪ ਲੰਘਾਏ, ਇਨ ਵਿਦੁ ਤਰ ਤਰੇ, ਗੁਰਮੁਖ ਭਗਤ ਪ੍ਰਾਪਤ ਹੋਵੇ, ਜੀਵਿਤ ਮਰੀਏ, ਕਿਨ ਮੈਂ ਰਾਮ ਨਾਮ ਕੁਲ ਘਟ ਭੈ ਸੁਰੀਰਾ, ਨਾਨਕ ਰਾਮ ਨਾਮ ਨਿਸਤਾਰਾ, ਕੁੰਚਨ ਭੈ ਮਨੂਰਾ, ਇਸਤਰੀ ਪੁਰਖ ਕਾਮ ਵਿਆਪੈ ਜੀਉ, ਰਾਮ ਨਾਮ ਕਵਿਤ ਨੇ ਜਾਣੀ, ਮਾਤ ਪਿਤਾ ਸੁਧ ਭਾਈ ਘਰੇ ਪਿਆਰੇ ਜੀਉ, ਡੂੰਘੇ ਪਾਣੀ ਡੂੰਘੇ ਪਾਣੀ ਕਤਨੇ ਜਾਣੀ, ਹੋਮੇ ਤਾਂ ਸੰਸਾਰੇ, ਜੋ ਆਇਆ ਸੋ ਸਭ ਕੋ ਜਾਸੀ, ਬੁਰੇ ਗੁਰੂ ਵਿਚਾਰੇ, ਗੁਰਮੁਖ ਹੋਏ ਰਾਮ ਨਾਮ ਕਾਣੇ, ਆਵਤਰੇ ਕੁਲਦਾਰੇ, ਨਾਨਕ ਨਾਮ ਸੇ ਕਟੇਂਦਰੇ, ਗੁਰਮੁਖ ਮਿਲੇ ਪਿਆਰੇ, ਨਾਲ ਰਾਮ ਨਾਮ ਬਿਨ ਕੋ ਤ੍ਰਿਣਾਏ, ਰਾਮ ਨਾਮ ਬਿਨ ਕੋ ਤ੍ਰਿਣਾਏ ਜੀਓ, ਬਾਜੀ ਹੈ ਸੰਸਾਰ, ਦ੍ਰਿੜ ਭਗਤ ਸੱਚੀ ਜੀਓ, ਰਾਮ ਨਾਮ ਪਾਰਾ, ਰਾਮ ਨਾਮ ਪਾਰਾ, ਗੁਣ ਪਾਰਾ, ਗੁਰਮਤੀ ਤਨ ਪਾਏ, ਸੇਵਾ ਸੁਰਤ ਮੁਕਤੇ ਸਾਚੀ ਵਿਛੁਆ ਗਵਾਏ, ਹਮ ਮਤਹੀਨ ਮੂਰਖ ਮੁਕਦੇ ਅੰਦੇ, ਸਤਿਗੁਰੂ ਮਾਰਗ ਪਾਏ, ਨਾਨਕ ਗੁਰਮੁਖ ਗਾਏ, ਆਪ ਕਰਾਏ ਕਰੇ ਆਪ ਜੀਉ, ਆਪੇ ਸਭ ਸੁਆਰੇ, ਆਪੇ ਸਭ ਸੁਆਏ, ਆਪੇ ਸ਼ਬਦ ਆਪ, ਆਪੇ ਸਤਿਗੁਰ ਆਪ ਸ਼ਬਦ ਜੀਉ, ਜੁਗ ਜੁਗ ਭਗਤ ਪਿਆਰੇ, ਜੁਗ ਜੁਗ ਭਗਤ ਪਿਆਰੇ, ਹਰ ਆਪ ਸੁਆਰੇ, ਆਪੇ ਭਗਤੀ ਲਾਏ, ਆਪੇ ਦਾਨਾ, ਆਪੇ ਬਿਨਾ, ਆਪੇ ਸੇਵ ਕਰਾਏ, ਆਪੇ ਗੁਣਦਾਤਾ ਗੁਣ ਘਟ ਹਿਰਦੇ ਨਾਮ ਸਾਏ, ਨਾਨਕ ਸਤਿਗੁਰ ਹਰੀ ਸੱਚੇ ਬਿਟੋ, ਆਪੇ ਲੈ ਕਰੇ ਕਰਾਏ, ਕੌੜੀ ਮਹੱਲਾ ਤੀਜਾ, ਗੁਰ ਕੀ ਸੇਵਾ ਕਰ ਪਿਰਾ ਜੀਓ, ਹਰ ਨਾਮ ਦੇ ਆਏ ਉਂਝੋ ਦੂਰ ਨਾ ਜਾਏ, ਫਿਰ ਜੀਓ ਘਰ ਬੈਠਿਆਂ ਰਫਾਏ, ਘਰ ਬੈਠਿਆਂ ਰਫਾਏ, ਸਦਾ ਚਿਤ ਲਾਏ, ਸਹਿਜੇ ਸਤ ਸੁਭਾਏ, ਗੁਰ ਕੀ ਸੇਵਾ ਕਰੀ ਸੁਹਾਲੀ, ਜਿਸਨੂੰ ਆਪ ਕਰਾਏ, ਨਾਮੋ ਬੀਜੇ, ਨਾਮੋ ਜੰਮੇ, ਨਾਮੋ ਮਨ ਵਸਾਏ, ਨਾਨਕ ਸਤ ਨਾਮ ਡੇ ਆਏ, ਭਰੁੜ ਕੇ ਪਾਏ, ਹਰ ਕਾ ਨਾਮ ਮਿੱਠਾ ਫਿਰਾ ਜੀਓ, ਜਾ ਚਾਖੈ ਚਿਤ ਲਾਏ, ਰਸਨਾ ਹਰ ਚਾਖ ਮੂਏ ਜੀਓ, ਆਂਡਾ ਸਾਧ ਗੁਆਏ, ਸਦਾ ਹਰ ਸਵਾਏ, ਜਾਂ ਹਰ ਪਾਏ, ਰਸਨਾ ਸਭ ਸੁਆਏ, ਨਾਮ ਜਯਾ ਸਾਧੂ ਗਵਾਏ, ਨਾਮ ਰੇਰੂ ਲਾਏ, ਨਾਮੇ ਉਪਜੇ, ਨਾਮੇ ਜਿਨਸੇ, ਨਾਮੇ ਨਾਗ ਜਤ ਸਮਾਏ, ਨਾਨਕ ਨਾਮ ਗੁਰਮਤੀ ਪਾਈ, ਆਪੇ ਲੈ ਲਵਾਏ, ਇਹ ਵਡਾਣੀ ਚਾਕਰੀ ਪਿਰਾ ਜੀਓ, ਧਨ ਛੋਟ ਪਰਦੇ ਸਦਾਏ, ਦੂਜੇ ਕਿਨੇ ਸੁਖਨਾ ਪਾਇਓ, ਪਿਰਾ ਜੀਓ ਵਿਖਿਆ ਲੋ ਲਵਾਏ, ਵਿਖਿਆ ਲੋ ਲਵਾਏ, ਭਰਮ ਭੁਲਾਏ, ਉਹ ਕਿਉਂ ਸੋ ਕਰ ਸੁਖ ਪਾਏ, ਚਾਕਰੀ ਵਡਾਣੀ ਕਰੀ ਦੁਖਾਲੀ, ਆਵੇ ਧਰਮੋ ਗੁਆਏ, ਮਾਇਆ ਬੰਧਨ ਟਿੱਕੇ ਨਾਏ, ਕਿਨ ਕਿਨ ਦੁੱਖ ਸੰਤਾਏ, ਨਾਨਕ ਮਾਇਆ ਕਾ ਦੁੱਖ ਤਦੇ ਚੂਕੈ, ਜਾਂ ਗੁਰਸ਼ਬਦ ਦਲਾਏ, ਮਨ ਮੁਖ ਮੁਕਤ ਗੁਆਰ ਪਿਰਾ ਜੀਓ, ਸ਼ਬਦ ਮਨ ਵਸਾਏ, ਮਾਇਆ ਖਾ ਬ੍ਰਹਮ ਅੰਤ ਪਿਰਾ ਜੀਓ, ਹਰ ਮਰ ਕਿਉ ਪਾਏ, ਕਿਉਂ ਮਾਰ ਪਾਏ, ਬਿਨ ਸਤਿਗੁਰੂ ਪਾਏ, ਮਨ ਕੇ ਆਪ ਗੁਣਾਏ, ਹਰ ਕੇ ਚਾਕੁ ਸਾਸ ਹੋ ਜਾਂਦਾ, ਗੁਰ ਚਰਨ ਚਲਾਏ, ਜਿਸਨੂੰ ਹਰ ਜੋ ਕਰੇ ਕਿਰਪਾ ਸੁਧਾਰ ਕੇ ਗੁਣ ਗਾਏ, ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਪੂਜਾਏ, ਰਾਗ ਗੌੜੀ ਚੰਦ ਮਹੱਲਾ ਪੰਜਵੇਂ ਓਂਕਾਰ, ਸਤਿਗੁਰੂ ਪ੍ਰਸਾਦ ਮੇਰੇ ਮਨ ਬੈਰਾਗ ਹੋਇਆ ਜੀਓ, ਕਿਉਂ ਦੇਖਾ ਪ੍ਰਭ ਦਾਤੇ, ਮੇਰੇ ਮੀਸ ਹਰ ਜੀਓ, ਪੁਰਖ ਗੁਰਪੁਰਖ ਦਾਤ, ਪੁਰਖ ਉਪਜਾਤ ਏਕ ਸਿਰ ਦਰੈ, ਕਿਉਂ ਮਿਲੇ ਤੁਝੇ ਉਡੀਨੀਆ, ਕਰ ਕਰ ਹੈ ਸੇਵਾ, ਸਹੀ ਚਰਣੀ ਮਾਸ, ਦਰਸ਼ਨੀ ਮਾਨੀਆ, ਸਾਧ ਸਾਧਨ ਖੜੀ ਵਿਸਰੈ, ਪਲ ਮੂਰ ਦਿਨ ਦਾਤੈ, ਨਾਨਕ ਸਾਰੰਗ ਜੀਓ ਪਿਆਸ ਹੈ, ਕਿਉਂ ਮਿਲੇ ਪ੍ਰਭ ਦਾਤੇ, ਇੱਕ ਬਿਨੋਂ ਕਰੋਂ ਜੀਓ, ਸੁਨ ਕੰਧ ਪਿਆਰੇ, ਮੇਰਾ ਮੰਤਰ ਮੋਹਲੀਆ ਜੀਓ, ਦੇਖ ਜਲ ਤੁਮਾਰੇ, ਚਲਤਾ ਤੁਮਾਰੇ, ਦੇਖ ਮੋਹ ਉਦਾਸ ਧਨ ਕਿਉਂ ਤੀਰ ਹੈ, ਗੁਣਵੰਤ ਨਾ ਦੇ ਆਲ ਵਾਲਾ, ਸਰ ਗੁਣ ਭਰਪੂਰ ਹੈ, ਫਿਰ ਦੋਸ਼ ਨਾ ਹੀ ਸੁਖ ਦਾਤੇ, ਹੋਂ ਸ੍ਰੀ ਬੁਰਿਆਰੇ, ਬਿਨਵੰਤ ਨਾਮ ਦੇ ਧਾਰੋ ਕਰਿਆ ਨਾ ਪਿਆਰੇ, ਹੋਂ ਮਨ ਧਨ ਅਰਪੀ, ਸਭ ਤੈਨ ਅਰਪੀ, ਅਰਪੀ ਸਭ ਦੇ ਸਾ, ਹੋਂ ਸ੍ਰੀ ਅਰਪੀ ਦਿਸ਼ਨੀ ਪਿਆਰੇ, ਜੋ ਪ੍ਰਭ ਦੇ ਸੰਦੇਸ਼ਾ,
ਜੋ ਭਰਾ ਦੇ ਸਦੇ ਸਾਰ ਪਿਆ ਤਾਸੀ ਸਥਾਨ ਗੁਰ ਪੈ ਸੰਗ ਪ੍ਰਭੂ ਦੀ ਕਾਇਆ ਕਿਨਵਾ ਸਗਲਾ ਦੁੱਖ ਮਿਟਿਆ ਮਨ ਸੰਦੇਹ ਪਾਇਆ ਤਿੰਨ ਰਹਿਣ ਵਾਲੀਆਂ ਕਰੇ ਕੰਮ ਲਈ ਮਿਟਿਆ ਸਗਲਾਂ ਦੇ ਸਾਹਿਬ ਨੂੰ ਅੰਤ ਨਾਮ ਸੰਤ ਮਿਲਿਆ ਲੋੜ ਤੇ ਅੰਜਾ ਸਾਹਿਬ ਮੇਰੇ ਮਨ ਅਣਦ ਫਿਆ ਜੀਵ ਜੀਵ ਦਹਾਈ ਘਰ ਲਾਲ ਨਾਇਆ ਸਿਰ ਪਿਆਰਾ ਸਭ ਸਿਖ ਬੁਝਾਇਆ ਮਿਲਿਆ ਤਾ ਲਾਲ ਗੋਪਾਲ ਠਾਕੁਰੇ ਸਖੀ ਮੰਗਲ ਗਾਇਆ ਸਭ ਮੀਤ ਬੰਦ ਹਰ ਖੁਬਜਿਆ ਦੂ ਥਾਉ ਗੁਆਇਆ ਅਨੰਤ ਵਾਜੇ ਵਜਿਆ ਘਰ ਮੈਂ ਫਿਰ ਸੰਗ ਸੇਵੀ ਸਾਹਿ ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਪਾਰਾ ਮੋਹਨ ਤੇਰੇ ਸੰਤ ਮੋਹਨ ਮੋਹਨ ਤੇਰੇ ਸੋਹਣ ਦੁਆਰ ਜੋ ਸੰਤ ਧਰਮਸਾਲਾ ਧਰਮਸਾਲਾ ਫਾਰਜ ਕਿਹਾ ਦਿਆਲ ਠਾਕੁਰ ਸਾਹਿਬ ਕੀ ਸੰਗਾਵੇ ਜੈ ਸਾਹ ਸੰਗਤ ਸੰਤ ਇਕੱਤਰ ਹੋਵੇ ਤਾਂ ਤੁਝੇ ਤੇ ਆਵੇ ਕਰ ਦੇ ਮੇਰਾ ਦਿਆਲ ਸੁਆਮੀ ਹੋ ਦਿਨ ਕਿਰਪਾਲਾ ਬਿਨਵੰਤ ਨੰਗ ਦਰਸ ਪਿਆ ਸਹਿ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੁਰ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਨ ਏਕ ਦੀ ਔਰ ਸਬਰਾਲੀ ਮਨ ਤੇ ਠਾਕੁਰ ਜਿਨ ਪ੍ਰਭ ਸਭ ਗੁਲਦਾਰੀ ਹੈ ਤੁਧ ਬਚਨ ਗੁਰ ਕੇ ਵਸ ਗਿਆ ਗੁਰੂ ਗੁਣ ਵਾਰੇ ਤੂੰ ਆਪ ਚਲੇ ਆਵ ਰਿਹਾ ਆਪ ਸਭ ਗੁਲਧਾਰੀ ਆ ਬਿਨਵੰਤ ਨੰਗ ਕੈਜ ਰਾਖੋ ਸਭ ਸੇਵ ਸੰਤ ਮਾਰਿਆ ਮੋਹਨ ਤੂੰ ਸਤਸੰਗ ਤੇ ਆਵੈ ਦਰਸ ਗਿਆ ਧਿਆਨਾ ਮੋਹਨ ਜਮ ਨੇੜ ਨੇ ਆਵੈ ਤੂੰ ਜਬਨ ਨਿਧਾਨਾ ਜਮ ਕਾਲ ਤਿਨ ਕੁਲ ਗਏ ਨਾਹੀ ਛੋ ਜੋ ਇੱਕ ਮਨ ਤੇ ਆਵੈ ਮਨ ਬਚਨ ਕਰਮ ਜੇ ਤੂੰ ਦੇ ਰਾਧੇ ਸੇ ਸੁਭੇ ਫਲ ਪਾਵੇ ਮੋਲ ਮੂੜ ਮੁਗ ਜਮੁਗ ਹੋਤੇ ਸੋ ਦੇਖ ਦਰਸੁ ਗਿਆ ਨਾ ਬਿਨਵੰਤ ਨੰਗ ਸਾਰਨੇ ਚਲੇ ਪੂਰ ਪ੍ਰਖਵਾਨਾ ਮੋਹਨ ਤੋਂ ਸੁਫਲ ਫਲਿਆ ਸਨ ਪੁਰਵਾਰੇ ਮੋਹਨ ਪੁੱਤਰ ਮੀਤ ਪਟਾਈ ਭਾਈ ਪ੍ਰਮ ਸਵਤਾਰੇ ਤਾਰਾ ਜਾਂ ਲੈ ਮਨ ਜਿਨੀ ਦਰਸ਼ਨ ਪਾਇਆ ਜਿਨੀ ਤੂੰ ਧਨ ਗਿਆ ਤਿੰਨ ਜਮ ਨੇੜ ਨਾ ਆਇਆ ਬੇਅੰਤ ਗੁਣ ਤਿਰਗਤ ਨ ਜਾਏ ਸਤਿਗੁਰੂ ਪੁਰਖ ਮੁਰਾਰੇ ਬਿਨਵੰਤ ਨੰਗ ਏਕ ਰਾਖੀ ਟੇਕ ਲੱਗ ਜੀ ਲਗਤ ਰਹਿ ਸੰਸਾਰੇ ਗੌੜੀ ਮਹੱਲਾ ਪੰਜਵਾਂ ਸਲੋਕ ਪਤਿ ਦਸੰਗ ਪੁਣੇ ਕਰੇ ਪੁਣੇ ਪੁਣੇ ਬਲਹਾਰੇ ਨਾਨਕ ਰਾਮ ਨਾਮ ਜਪ ਪਾਵ ਕੋ ਤਿਨ ਕੁਲ ਗਦਾਨ ਹਰਿ ਛੰਦ ਜਬ ਮਨ ਤੂੰ ਰਾਮ ਨਾਰਾਇਣ ਗੋਬਿੰਦਾ ਹਰ ਮਾਧੋ ਧਿਆ ਮਨਾ ਮੁਰਾਲ ਮੁਕੰਦੇ ਕੜੀ ਕਲ ਦੁੱਖ ਫਾਦੋ ਦੁੱਖ ਹਰਨ ਦਿਨ ਸ਼ਰਨ ਸਿਰ ਦਰ ਚਰਨ ਕਮਲ ਆਦਿ ਹੈ ਜਾਮ ਪੰਥ ਵਿਗੜਾ ਦਗਨ ਸਾਗਰੇ ਨਿਮ ਸਿਮਰ ਸਾਧੇ ਕਲ ਮਲੈ ਦੈਤਾ ਸੁਧ ਕਰਤਾ ਸਾਰ ਤਿਨ ਸਰੈਣ ਰਾਧੋ ਬਿਨਵੰਤ ਨਾਮ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾ ਮੋਦਰ ਦੁੱਖ ਹਰ ਪੈ ਬੰਜਨ ਹਰ ਰਾਇਆ ਸ੍ਰੀ ਰੰਗ ਗੋਪਾਲ ਮਨੋਹਰ ਭਗਤ ਚੁਲ ਬਿਰਦਾਇ ਭਗਤ ਵਿਚਲ ਪੁਰਖ ਪੂਰਨ ਮਨ ਸੰਧਿਆ ਪਾਈ ਹੈ ਤਾਂ ਮਾਂ ਦੇ ਖੂਬ ਤੇ ਉਧਾਰੇ ਨਾਮ ਮਨ ਵਸਾਈ ਸੂਰ ਸਿੱਧ ਗੁਣ ਗੰਧਰ ਮੁਣ ਜਾਣੇ ਗੁਣਨ ਗੁਗਤੀ ਗਾਇ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰਿ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਾਲ ਦਿਨ ਧਾਰੀ ਕਰਨ ਨਾਮ ਸਮਰਾ ਸੁਆਮੀ ਘਟ ਘਟ ਪ੍ਰਾਣ ਧਾਰੇ ਪ੍ਰਾਣ ਮਨ ਤਨ ਜੀ ਦਾ ਤੈ ਬੇਅੰਤ ਗੁਣ ਪਾਰ ਸਰਣ ਜੋਗ ਸਮਰੱਥ ਮੋਹਨ ਸਰਬ ਦੁਖ ਵਿਦਾਰ ਰੋਗ ਸੋਗ ਸਭ ਦੋ ਗੁਣਾਸ ਹੈ ਜਬ ਨਾਮ ਮੁਰਾਰੇ ਬਿਨਵੰਤ ਨਾਨਕ ਕਰੋ ਕਿਰਪਾ ਸਮਰਤ ਕਰਵਾਲ ਸਭ ਕੁਲਧਾਰੇ ਗੁਣ ਗਾਵ ਮਨਾਚਤ ਮਨਾਸੀ ਸਭ ਤੇ ਦਿਆਲਾ ਬਿਸੁੰਬਰ ਦੇਵਨ ਕੋ ਇੱਕ ਸਰੂ ਕਰੇ ਪ੍ਰਤਪਾਲਾ ਪ੍ਰਤਪਾਲ ਮਾਨ ਦਿਆਲ ਦਾ ਆਨੰਦ ਹੈ ਧਾਰੇ ਸਭ ਕਿਸ ਹੈ ਕਾਲ ਕੰਟਕ ਲੋ ਮੋਹ ਨਾਸੈ ਜੀ ਜਾਂ ਕੇ ਪ੍ਰਭ ਸਹਿ ਸੋ ਪ੍ਰਸੰਨ ਦੇਵਾ ਸਭ ਸੇਵਾ ਭਈ ਪੂਰਨ ਕਰ ਲਾ ਬਿਨੰਦਨ ਦੀਨ ਦਿਆਲਾ ਗੌੜੀ ਮਹਲਾ ਸੁਣ ਸਖੀਏ ਮਿਰਦਮ ਕਰੇ ਹਾਂ ਮਨਾਇ ਲੈ ਹਰ ਕੰਤੈ ਮਾਨ ਤਿਆ ਕਰ ਸਹਿ ਪ੍ਰਗਟ ਗੌਰੀ ਮੋਹ ਸਾਧੂ ਮੰਤੈ ਸਖੀ ਵਸਿਆ ਫਿਰ ਸੁਣਦੇ ਰੀ ਤੁਲੀ ਭਗਵੰਤ ਨਾਮ ਤੇਰਾ ਮਰਨ ਪੈ ਕਰਨਿਤ ਕਰੇ ਜਿਸੇ ਜਨਤੈ ਸੁਣ ਸਕੇ ਬਿਨੰਦੀ ਮਤੰਦ ਵਗਾਈਏ ਸਹਿ ਸੁਬਾਦ ਉਪਾਦ ਰਹਿਤ ਹੋਏ ਗੀਤ ਗੋਬਿੰਦ ਗਾਈਏ ਕਰ ਕੁਲੇਸ਼ ਪਾਈਏ ਪਾਰ ਪੂਰਨ ਪਰਮੇਸ਼ਰ ਸਰਵ ਸਰਵ ਨਾਨਕ ਨਾਮ ਤੇ ਆਈਏ ਸਖੀ ਇੱਚ ਕਰੀ ਨਿਤ ਸੁਖ ਮਾਨੇ ਪ੍ਰਭ ਮੇਰੀ ਅਸ ਪੂਜਾਏ ਚਰਨ ਪਿਆਸੀ ਦਰਸ ਬਰਾਕਣੇ ਪੇ ਪੋਤਾਂ ਸੁਭਾਏ ਖੋਜ ਲੋ ਹਰ ਸੰਜਨਾ ਸੰਗ ਸਮਰਤ ਸਮਰੰਥ ਪੁਰਖ ਮਿਲਾਏ ਨਾਨਕ ਤਿੰਨ ਮਿਲਿਆ ਸੁਰਜਨ ਸੁਖਦਾਤਾ ਸਿਵ ਭਾਗੀ ਮਾਇਆ ਸਖੀ ਨਾਲ ਵਸਾਂ ਆਪਣੇ ਨਾਂ ਪਿਆਰੇ ਮੇਰਾ ਪਣ ਤਨ ਹਰ ਸੰਘ ਹਿਲਿਆ ਸੁਣ ਸਕੇ ਮੇਰੀ ਨੀਂਦ ਭਲੀ ਮੈਂ ਆਪਣਾ ਪਿਰ ਮਿਲਿਆ ਭਰਮ ਕੋਇਓ ਸ਼ਾਂਤ ਸਹਿ ਸੁਵਾਮੀ ਪ੍ਰਕਾਸ਼ ਪਿਆ ਕੋਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਓਂਕਾਰ ਸਤਿਗੁਰੂ ਪ੍ਰਸਾਦ ਗੌੜੀ ਬਾਣੀ ਮਹਲਾ ਪੰਜਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਣ ਪਰਮੇਸ਼ਵਰਾ ਗੁਰਦੇਵ ਸਾਖਾ ਗਿਆਨ ਪੰਜਨ ਗੁਰਦੇਵ ਸੋਧਰਾ ਗੁਰਦੇਵ ਪਿਤਾ ਤਾਰਾ ਨਾਮ ਦੇਸਾ ਗੁਰਦੇਵ ਬੰਧ ਨਿਰੋਧਰਾ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤਿਬੁੱਧ ਮੂਰਤਾ ਗੁਰਦੇਵ ਪਰਸ ਪਰਸਪਰਾ ਗੁਰਦੇਵ ਤੀਰਥ ਸਰੋਵਰ ਗੁਰੂ ਗਿਆਨ ਚਰਨ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਅਜੁਗ ਅਜੁਗ ਜੁਗ ਗੁਰਦੇਵ ਮੰਤ ਜਹਰ ਜਪੁਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਾਂ ਮੂੜ ਪਾਪੀ ਲਗਤ ਰਹਿ ਗੁਰਦੇਵ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰ ਸਲੋਕ ਆਪੇ ਗੇ ਕਰਾਵੇ ਕਰਨ ਜੋਗੇ ਨਾਨਕੀ ਕੋਰਾ ਰਿਹਾ ਦੂਸਰ ਹੋਣ ਹੋ ਪੌੜੀ
ਓਮ ਸਾਧ ਸਤਿਗੁਰ ਨਮਸਕਾਰੰਗੇ ਆਤਮ ਨਿਮਕਾਰੰਗੇ ਆਪੇ ਸੁਣ ਆਪੇ ਸੁਖਾਸਨ ਆਪੇ ਸੁਣ ਤਾ ਭੀ ਜਾਸਨ ਆਪੇ ਆਪ ਆਪਾਏ ਆਪੇ ਬਾਪ ਆਪ ਹਿਮਾਏ ਆਪੇ ਸੁਖ ਮਾਪੇ ਸੂਲਾ ਲਿਖਣ ਜਾਏ ਨਾਨਕ ਲੀਲਾ ਕਰ ਕਿਰਪਾ ਦੀਨ ਦਿਆਲਾ ਤੇਰੇ ਸੰਦਨ ਕੀ ਮਨ ਹੋਇਰ ਵਾਲਾ ਰਹਾ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਏਕ ਵਖਾਨ ਨਾਨਕ ਏਕ ਅਨੇਕ ਓਮ ਗੁਰਮੁਖ ਕੀ ਓਕਾਰ ਹੈ ਕੈਸੁ ਪੂਰਨ ਹੋ ਹਰ ਭਿੰਨ ਭਿੰਨ ਤ੍ਰੈਗੁਣ ਵਿਸਤਾਰੰਗੇ ਨਿਰਗੁਣ ਤੇ ਸਰਗੁਣ ਦਿਸਟਾਰੰਗੇ ਸਗਲ ਪੰਥ ਕਰ ਕਰੋ ਉਪਾਇ ਕਰੇ ਉਪਾਇਓ ਜਨਮ ਮਰਨ ਮੈ ਨੀ ਮੋਇ ਵਿਡਾਇਓ ਤੂੰ ਪਾਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਵਾਲਾ ਸਲੋਕ ਸੇ ਸ਼ਬ ਗੁਣ ਸਹਿ ਸਤਸੰਗ ਰਾਸ ਨਾਨਕ ਸਭ ਸੁਭਾਈ ਅਤੇ ਸੰਦਨ ਕੇ ਪਾਸ ਪਾਉੜੀ ਸੱਸਾ ਸਤ ਸਤ ਸਤ ਸਹੁ ਸਤਿਗੁਰੁ ਤੇ ਬਿਨ ਕਹੁ ਸੋ ਸੰਤ ਪੁਰੇ ਜੇ ਸਭ ਆਏਗੇ ਸਿਮਰ ਸਿਮ ਗੁੰਗਾਏ ਸੁਣਾਏਗੇ ਸੰਸੇ ਭਰਮ ਨਹੀਂ ਕਿਛ ਵਿਆਪਤ ਪ੍ਰਭੂ ਦਾ ਨਾਮ ਕਾ ਹੁਣਾ ਜਾਪਤ ਸੋ ਸਾਧੂ ਹੈ ਪਹੁੰਚਣ ਵਾਲਾ ਨਾਨਕ ਤਾਂ ਕਿਸ ਬੁਲਾਰਾ ਸਲੋਕ ਧੰਨ ਧਨ ਕਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ ਨਾਮ ਹੁਣੇ ਨਾਨਕਾ ਹੋਤ ਜਾਤ ਸਭ ਧੂੜ ਪਾਉੜੀ ਧੱਦਾ ਧੂਰ ਪੁਣੀ ਤਿਰਜਨੂਆ ਧਨ ਦੇਉ ਅਜੇ ਰਚਿਆ ਮਨੂਆ ਧਨ ਹੀ ਬਚਾ ਸੁਗਣਾ ਆਚਾ ਅਤ ਪ੍ਰੀ ਤੁਰੀ ਸਾਧ ਰਚ ਰਾਚਾ ਧੰਦੇ ਕਾਂ ਵਿਆ ਪੇ ਤਾਉ ਜੋ ਏਕ ਛਾੜਨ ਕਤੇ ਨਾ ਜਾਉ ਜਾ ਕਹੀ ਦਿਓ ਪ੍ਰਭ ਨਾਮ ਨਾਨਕ ਸਾਹਿਬ ਪੁਣ ਭਗਵਾਨ ਸਲੋਕ ਅਣਕ ਭੇਗਨ ਗਿਆਨ ਧਿਆਨ ਮਨ ਮਿਲਣ ਕੋਇ ਕਹੋ ਨਾਨਕ ਕਿਰਪਾ ਪਈ ਭੂਮੀਆਂ ਨੀ ਸੋਏ ਪਾਉੜੀ ਨਿੰਗਾ ਗਿਆਨ ਨਹੀਂ ਮੁਗਤ ਮਾਤੋ ਅੰਗ ਜੋ ਸਾਸਰ ਕਰ ਭਾਤੋ ਗਿਆਨੀ ਸੋਏ ਜਾ ਕੇ ਦ੍ਰਿੜ ਸੋ ਕਹਿਤ ਸੁਨਤ ਕੋਈ ਜੋਗ ਨਾ ਹੋ ਗਿਆਨੀ ਰਹਿਤ ਅੱਗੇ ਦ੍ਰਿੜ ਜਾ ਕੇ ਸੰਸੇ ਸੰਸਰ ਰਤਾ ਕੇ ਗਿਆਨੀ ਤਦ ਗੁਰੂ ਵਿਚਾਰੀ ਨਾਨਕ ਤਾਂ ਕੋਈ ਕਿਰਪਾ ਧਾਰੀ ਸਲੋਕ ਆਵਣ ਸ੍ਰਿਸ਼ਟ ਮੈਂ ਬਿਨ ਬੂਜੇ ਬਸ ਢੋਰ ਨਾਨੇ ਗੁਰਮੁਖ ਸੋਬਜੇ ਜਾ ਕੇ ਭਾਗਵਤ ਔਰ ਪਾਉੜੀ ਯਾ ਜੁਗ ਮੈਂ ਕੇ ਕੋ ਆਇਆ ਜਨਮਤ ਮੋਹੇ ਮੋਹਿਨੀ ਵਾਇਆ ਗਰਵ ਕੁਣ ਔਰ ਤਪ ਕਰਤੇ ਸਾਧ ਸਾਧ ਸਮਰਾਏ ਤੇ ਉਲਪਰੇ ਜੋ ਛੋਟ ਛੁੜਾਨਾ ਦੇਵਨ ਹਰਮਣੇ ਵਿਸਰਾਨਾ ਧਾਰੋ ਕਿਰਪਾ ਜਿਸੇ ਗੁਸਾਈ ਤੁਤ ਨਾਨਕ ਤਿਸ ਵਿਸਰੋ ਨਾਈ ਸਲੋਕ ਆਵਤ ਹੁਕਮ ਬਿਨਾ ਸੁਖਮ ਆ ਗਿਆ ਭਿੰਨਾ ਕੋਏ ਆਉਣ ਜਾਣ ਤੇ ਮਿਟੇ ਨਾਨਕ ਤੇ ਮਨ ਸੋਏ ਪਾਉੜੀ ਏਹੂ ਜੀ ਗੁਰਵ ਬਹੁ ਗੁਰਵਾਸ ਹੈ ਮੋਹ ਮੰਗਲੀ ਮਿਟ ਜਨ ਫਾਸ ਹੈ ਜਨਮੈ ਇਹ ਮਾਇਆ ਮੈਂ ਤ੍ਰੈ ਤ੍ਰੈ ਗੁਣ ਵੈ ਬਸ ਕੀਨੇ ਆਪਣ ਮੋਕੜੇ ਕੱਢ ਦੀਨੇ ਇਹ ਸਾਜਨ ਕੁਛ ਕਹੋ ਪਾਏ ਆ ਤਾਂ ਜਾਂ ਤੇ ਤਰੋ ਬਰਖ ਮਮਾਏ ਕਰ ਕਿਰਪਾ ਸਤਸੰਗ ਮਿਲਾਏ ਨਾਨਕ ਤਾਂ ਕਿੰਨੇ ਕਮਾਏ ਸਲੋਕ ਕਿਰਤ ਕਮਾਉਣ ਸੁਭਾ ਸੋ ਕਿੰਨੇ ਦਿਨ ਪ੍ਰਭ ਆਪ ਪਾਸ ਆਪਣ ਹੋ ਕਰੇ ਬਿਨਾਨ ਗੁਣ ਹਰ ਕਾਂ ਕਮਾਤ ਪਾਉੜੇ ਏਕ ਆਪ ਕਰਾਉਣ ਵਾਲਾ ਆਪੇ ਪਾਪ ਨੂੰ ਵਿਸਤਾਰ ਆ ਜੁਗ ਜਿਜ ਦੇ ਆਪੇ ਲਾਇਓ ਜੋ ਸੁਦਾ ਸੋ ਸੁਦਾ ਜਵਾਬ ਦਿਵਾਏ ਹੋਇਆ ਕੰਦਨ ਜਾਣੇ ਕਹੋ ਜੋ ਜੋ ਕਹਿ ਸੋ ਹੁਣ ਪਾਓ ਜੇ ਕਦੇ ਸਗਲੇ ਵਿਸਾਰ ਨਾਨਕ ਆਪ ਸਵਾਰਨ ਹਰ ਸਲੋਕ ਰਾਚ ਰਹੇ ਬਣ ਤਾ ਵਿਨੋਦ ਕੁਸਮ ਰੰਗ ਬਿਕਸੋਰ ਨਾਨਕ ਤੇ ਸ਼ਰਣੀ ਪਰੋ ਬਿਨ ਸਜਾਏ ਮੈਂ ਮੋਰ ਪਾਉੜੀ ਰੇ ਮਨ ਬਿਨ ਹਰ ਜੈ ਰਚੋ ਤੈ ਤੈ ਬੰਧਨ ਪਾਏ ਜੈਵਿਤ ਕਤਨਾ ਝੂਟੀ ਐਸਾ ਕਤੇ ਕੁਮਾਏ ਹੋਂ ਕਰਤੇ ਕਰਮ ਰਾਤ ਤਾਂ ਕੋ ਪਾਰ ਉਫਾਰੇ ਪ੍ਰੀਤ ਨਹੀਂ ਤੋ ਨਾਮ ਸਿਓ ਤੇ ਤਾਉ ਏ ਕਰਮ ਵਿਕਾਰ ਬਾਧੇ ਜਮਕੀ ਦੇਵਰੀ ਮਿੱਠੀ ਮਾਏ ਰੰਗ ਭਰੌਂਕੇ ਮੋਏ ਸਨੈ ਪੁਜੈ ਸੋ ਪ੍ਰਸਦ ਉਹ ਸੰਗ ਲੇਖੇ ਗਣਤ ਨਾ ਝੂਟੀ ਕਾ ਚੀਵੀ ਤਨਾ ਸੁਧ ਜਿਸੇ ਬੁਝਾਏ ਨਾਨਕਾ ਤੇ ਨਿਰਮਕ ਗੋ ਗੁਰਮੁਖ ਨੇ ਰੁਲਾਇਆ ਸਬਦ ਪਾਵਲ ਸਲੋਕ ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜੋ ਰਤ ਰੰਗ ਇੱਕ ਨਾਨ ਗੂੜਾ ਰੰਗ ਪੌੜੀ ਰਾਰਾ ਰੰਗ ਅਮਣੇ ਆਪਣਾ ਹਰ ਨਾਮ ਜਪੋ ਰਸਨਾਰੇ ਰੇ ਦਰਗ ਕਹਿ ਨ ਕਹੋ ਆਉ ਬੈਠ ਅਦਰ ਸਭ ਦੇਵ ਓਆ ਮਹਿਲੀ ਪਾਵੇ ਤੂੰ ਬਸ ਜਿਨ ਮਰਨ ਹੋਏ ਵਿਨਾਸ਼ ਮਸਤ ਕਰਮ ਕੇ ਉਤਰ ਜਾ ਕੇ ਹਰ ਸੰਕੇ ਨਾਨਕ ਘਰ ਤਾ ਕੇ ਸਲੋਕ ਲਾਲ ਝੂੜ ਵਿਕਾਰ ਮੋਹ ਵਿਆਪਤ ਮੁੜੇ ਆਉਂਦੇ ਲਗ ਪਰੇ ਦੁਰਗੰਧ ਸਿਓ ਮਾਇਆ ਨਾਨਕ ਮਾਇਆ ਬੰਦ ਪੌੜੇ ਲੱਲਾ ਲਪਟ ਵਿਖੇ ਰਸਮਾਰਾ ਤੇ ਅੰਗੂਦ ਮਾਏ ਮਦਮਾ ਤੇ ਆਇਆ ਆਇਆ ਮਾਏ ਮੈਂ ਜਨਮ ਮਰਨਾ ਜੋ ਜੁਗਮ ਤੇ ਵਿਤੋ ਕਰਨਾ ਕਹੋ ਊ ਨ ਕਹੋ ਪੂਰਾ ਕਹੋ ਸੁਗਣ ਨ ਕਹੋ ਮੂਰਾ ਜੇ ਜਿਤਲਾਓ ਤਿਤ ਲਗਣਾ ਨਾਨਕ ਠਾਕੁਰ ਸਦਾਲਪਣਾ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਕਹਿਰ ਕਬੀਰ ਤਾਰਨ ਹੀ ਅਵਰ ਕਹੋ ਨਾਨਕ ਵੀ ਪ੍ਰਭਾਵ ਪਾਉੜੀ ਲੱਲਾ ਤਾਂ ਅਗੇ ਲਿਆਉਣਾ ਕਹੋ ਏਕ ਆਪ ਅਵਰਣਾ ਹੋ ਹੁਣ ਹਰ ਹੋ ਸਦੇ ਆਇਆ ਹਰੂਆ ਕਾਂਤ ਨ ਕਥੂ ਕਾਹੂ ਪਾਇਆ ਕੀਟ ਹਸਤ ਮੈਂ ਭੂਲ ਸਮਾਨੈ ਪ੍ਰਗਟ ਪੁਰਸ਼ ਸਭ ਠਾਉ ਜਾਨੈ ਜਾ ਕੋ ਦੀਨੋ ਹਰ ਸੇ ਆਪਣਾ ਨਾਨਕ ਗੁਰਮੁਖ ਹਰ ਹਰ ਤੇਹ ਜਪਣਾ ਸਲੋਕ ਆਤਮ ਰਹਿ ਜੇ ਜਾਣੇ ਹਰ ਅੰਗ ਸਹਿਜੇ ਮਾਨ ਨਾਨਕ ਧਨ ਧਨ ਧਨ ਜਨ ਆਏ ਤੇ ਪ੍ਰਵਾਨ ਪੌੜੀ ਆ ਸਫਲਤਾ ਗੋ ਗਣੀ ਹੈ ਜਸਨ ਹਰ ਹਰ ਜਸ ਬਣੀ ਆਏ ਵਸੈ ਸਾਧੂ ਕੇ ਸੰਗੇ ਅੰਧੀ ਨਾਮ ਤੇ ਆਮ ਹੈ ਰੰਗੇ ਆਵ ਸੋ ਜਾਨਾ ਮੇਰਾ ਤਾ ਜਾ ਕੋ ਦਇਆ ਮੈਂ ਅਭਿਦਾਤਾ ਇਕ ਆਮਨ ਫੁਰ ਜੁਰ ਜੋ ਨਾਇਆ ਨਾਨਕ ਹਰ ਕੇ ਦਰਸ ਸਮਾਇਆ ਸਲੋਕ
ਪਿਆਸ ਜਬਦ ਮਨ ਹੋਏ ਆਨੰਦ ਬਿਨ ਸਤਿਗੁਰ ਜਾ ਪਾਉ ਦੁਖ ਦਰਦ ਤਿਸਨਾ ਬੁਝੇ ਨਾਨਕ ਨਾਮ ਸਮਾਉ ਪੌੜੇ ਯਈ ਆਜਾ ਰੋਦਰ ਸੋ ਤਿਸੇ ਤਿਆ ਕੁਸੋ ਦੁਖ ਸੁਖ ਸਹਿਜੇ ਸੋ ਯੇ ਆਜਾ ਪ੍ਰਭ ਸੰਸਾਰਣਾ ਜੇ ਅਸਰ ਭੋ ਜਲ ਦਰਣਾ ਯਈ ਆ ਜਨਮ ਆਵੇ ਸੋ ਏਕ ਨਾਮ ਲੈ ਮੁੜਫਣੇ ਪ੍ਰਭੁ ਯਈ ਆ ਜਨਮ ਹਾਰੀ ਗੁਰਪੁਰੇ ਕੀ ਟੈਕ ਨਾਨਕ ਤੇ ਸਾ ਪਾਈ ਜਾਂ ਕਹੀ ਰਹਿ ਸਲੋਕ ਅੰਤਰ ਮੰਤਰ ਬਸਰੇ ਤੂਤ ਕੈ ਮੀਤ ਗੁਰਪੁਰੇ ਵਿਦੇਸ ਨਾਨਕ ਤੇ ਨੀਤ ਪੌੜੀ ਅਣ ਦਿਨ ਤਾਸ ਕੋ ਜਨ ਸਾਈ ਹੋਏ ਜੈ ਸਿੰਭੇ ਇਹ ਵਿਖਿਆ ਦਿਨ ਚਾਰ ਛੈ ਛਾੜ ਚਲਿਓ ਸਭ ਕੋਇ ਤਾ ਕਾਕੋ ਮਾਤ ਪਿਤਾ ਸੁਧਮਾਤੀ ਆ ਗ੍ਰਹਿ ਬਣ ਤਾ ਕੋਈ ਸੰਗਣਾ ਲੀਆ ਐਸੀ ਸੰਜਮਣ ਸੰਜਨਾਈ ਬਸ ਤੀ ਆਪਣੇ ਕਰ ਜਾਈ ਸਾਧ ਸੰਗਲ ਕੀਰਤਨ ਗਾਏ ਆ ਨਾਨਕ ਤੇ ਤੇ ਬੋਲਣ ਸਲੋਕ ਆ ਸੁੰਦਰ ਚੋਲੇ ਚਤੁਰ ਮੁਗਿਆਨੀ ਤਰਵੰਤ ਮ੍ਰਿਤ ਗਈ ਨਾਨਕ ਅਜੇ ਪ੍ਰੀਤ ਮਈ ਭਗਵੰਤ ਪੌੜੇ ਗੰਗਾ ਖੜ ਸ਼ਾਸਤਰ ਵਿੰਗਿਆਤਾ ਪੂਰਕ ਕੁੰਭ ਕਰੇ ਚ ਕਰ ਮਾਤਾ ਗਿਆਨ ਧਿਆਨ ਤਿਰਸਨਾਨੀ ਸੁਪਾਕ ਬਰਸਦਿਆਨੀ ਰਾਮ ਨਾਮ ਸੰਗਮਨ ਹੇਤ ਜੁਗ ਜੁਗ ਸੋਹਣ ਹੇਤਾ ਵਾ ਤੇ ਉਤਮ ਗੁਣ ਚੰਡਾਲਾ ਨਾਨਕ ਦੇ ਮਨ ਵਸੇ ਗੋਪਾਲਾ ਸਲੋਕ ਕੁੰਟ ਚਾਰ ਦੈ ਦਿਸ ਪਰ ਮੈਂ ਕਰਮ ਕਿਰਤ ਕੀ ਰਹਿ ਕੈ ਸੋ ਦੋ ਮੁਖ ਜੋ ਨਾਨਕ ਲਿਖਿਓ ਲੈ ਪਾਉੜੀ ਕੱਖਾ ਕਰਨ ਕਰਤਾ ਸੋ ਲਿਖਿਓ ਲੈ ਨਾ ਮਿਟ ਕਹੋ ਨਹੀਂ ਹੋਰ ਕੁਛ ਦੋ ਬਾਰ ਕਰਨ ਹਰਨ ਫੁੱਲਣ ਹਰ ਕਾਹੂ ਬੰਧ ਕਰ ਆਪੇ ਕਾਹੂ ਦਿਆਣ ਪ੍ਰਮ ਪਛਤਾਪੇ ਆਪਣ ਕੇ ਲਿਆ ਕੀਨੋ ਜੋ ਜੋ ਦੀਨੋ ਸੋ ਆਪਣੇ ਨਾਨਕ ਲੀਨੋ ਸਲੋਕ ਖਾਦ ਖਰਚ ਵਿਲਚ ਤੇਰਾ ਟੂਰ ਨਾ ਜਾਏ ਭੰਡਾਰੇ ਹਰ ਹਰ ਜਬਤ ਨੇਕ ਜਨ ਨਾਨਕ ਜਨ ਨਾਏ ਨਾਮ ਸੁ ਨਾਨਕ ਨਾਮ ਸੁਮਾਰ ਪੌੜੀ ਕੱਖਾ ਖੂਣਾ ਕਿਸ ਨਹੀਂ ਤੀ ਸਿਮਰ ਕੇ ਵਾਏ ਜੋ ਦਿਨ ਸੁ ਦੇਰ ਭਾਵੇ ਤਹਿ ਤਹਿ ਆ ਭਾਵੇ ਤਹਿ ਤਹਿ ਜਾਏ ਖਲਕ ਜਨਾ ਨਾਮ ਜਨੇ ਭਗਤਨ ਕੀ ਰਾਸ ਖਰੀਬ ਖਿਮਾ ਗਰੀਬੀ ਅਣਦ ਸਹਿਜ ਜਬ ਤਰਹਿ ਗੁਣਦਾਸ ਖੇਲੈ ਵਿਖਸਣ ਸੋਜ ਜਾ ਕੋ ਕਿਰਪਾਲ ਸਦੀਵ ਗਨੀ ਸਹਾਵ ਨੇ ਰਾਮ ਨਾਮ ਗ੍ਰਹਿ ਮਾਲ ਖੇਦ ਨਾ ਦੁਖ ਲਾਨ ਤੇ ਜਾ ਕੁੰਦਰ ਕਰੀ ਨਾਨਕ ਜੋ ਗੁਰਬਾਣਿਆ ਪੂਰੀ ਤਿਨਾ ਭਰੀ ਸਲੋਕ ਗਣ ਮਨ ਦੇ ਘੁੰਮਣ ਮਾਇ ਸਰਪ ਚੱਲਣ ਜੋਗ ਆਸ ਅਨੰਦ ਗੁਰਮੁਖ ਮਿਟੇ ਨਾਨਕ ਨਾਮ ਰੋਗ ਪੌੜੀ ਕੱਕਾ ਗੁਰੂ ਗੁਰੂ ਹੋ ਸਾਧ ਸਭ ਜਨ ਮੀਤ ਹੈ ਕਾਮ ਸਾ ਸਾ ਦੇ ਕਾਬਿਲ ਨ ਕਰਿਓ ਮੀਤ ਸਾਹਿਬ ਨੈ ਬਾਰਿਕ ਨੈ ਜੋਬ ਨੈ ਨੈ ਬਿਰਦੀ ਕਛ ਬੰਦ ਓ ਬੇਰਾਣ ਬੂਝੇ ਜਵਾਏ ਪਰ ਜਮ ਬੰਦ ਗਿਆਨੀ ਧਿਆਨੀ ਚਦਰ ਪੈਕ ਰਹਿਣੀ ਠਾਏ ਛੜ ਛੜ ਸਗਲ ਗਈ ਮੂੜ ਤਾਂ ਲਪਟਾਏ ਗੁਰਪ੍ਰਸਾਦ ਸਿੰਘ ਰਹਿ ਜਾਹੂ ਅਸਕ ਪਾਗ ਨਾਨਕੇ ਸਹੁਲ ਤੇ ਜਾ ਕੋ ਪ੍ਰੇ ਸੁਹਾਗ ਸਲੋਕ ਭੁੱਖੇ ਸ਼ਾਸਤਰ ਵੇ ਸਾਵਿਆ ਨਕ ਥੋਕੋ ਆ ਜੁਗਾਦੀ ਹੁਣ ਹੋਵਤ ਨਾਨਕੇ ਕਹਿ ਸੋਏ ਪੌੜੀ ਘੱਗਾ ਕਾਲ ਹੋਏ ਮਣ ਇਹ ਬਿਨ ਹਰਦੂ ਸਰਨਾ ਹੈ ਨੈ ਹੋਆ ਨਾ ਹੋ ਨਾ ਜਤ ਕਦ ਹੋਈ ਸਮਾਏ ਭੁੱਲੈ ਤੋ ਮਣ ਜੋ ਆਵੇ ਸਰਣਾ ਨਾਮ ਤਤ ਕਲ ਮੈਂ ਪੁਣੇ ਚਰਣਾ ਘਾਲ ਕਾਲ ਗੁੰਸਤਾਵੇ ਬਿਨ ਭਗਤਾਂ ਤਿਤ ਪਾਵੇ ਘੋਲ ਮਹਾਰ ਸਮਰਤੇ ਪੀਆ ਨਾਨਕ ਹਰ ਗੁਰੂ ਜਾ ਖੋ ਦੀਆ ਸਲੋਕ ਗਿਆਨ ਖਾਲੇ ਸਭ ਦੇ ਸਰਣਾ ਸਾਸ ਨੈ ਬਟਨ ਕਰਨ ਦੇ ਸਾਰ ਜੀਵਨ ਲੋਰੈ ਭਰਮੋ ਨਾਨਕ ਤੇ ਗੁਆਰ ਪੌੜੀ ਗੰਗਾ ਗ੍ਰਹਿ ਸੇ ਕਾਲ ਤੇ ਜੋ ਸਗ ਪ੍ਰਭ ਕੀ ਨਾਨਕ ਜੋ ਜਨਮ ਮਰਨ ਆਤਮ ਰਾਮ ਨਚੀ ਨੇ ਗਿਆਨ ਧਿਆਨ ਤਾ ਹੋ ਗੋਆ ਕਰ ਕਿਰਪਾ ਜੀ ਆਪ ਦਿਵਾਇ ਮੁਣਤੀ ਗਣੀ ਨੇ ਕੋ ਝੂਟ ਹੈ ਕਾਚੀ ਕਾ ਕਰ ਸਰਪ ਛੂਟ ਹੈ ਸੋ ਜੀਵ ਜੇ ਜੀਵ ਜਪਿਆ ਪ੍ਰਭ ਭੈ ਨਾਨਕ ਨੈ ਸੁਪਿਆ ਸਲੋਕ ਚਿਤ ਚਿਤ ਵੋ ਚਰਨਾਰ ਬਿੰਦੂ ਕਮਲ ਵਿਸਾਤ ਪ੍ਰਗਟ ਭੈ ਆਪੈ ਗੋਬਿੰਦ ਨਾਨਕ ਸੰਤ ਮੰਤਾਂਤ ਪੌੜੀ ਚਚਾ ਚਰਨ ਗੁਣ ਗੁਰ ਲਾਗਾ ਧਨ ਧਨ ਉਆ ਦਿਨ ਸੰਜੋਗ ਸੁਭਾਗਾ ਚਾਰ ਕੁੰਡ ਦਾ ਜਿਸ ਪ੍ਰਮੇ ਆਇਓ ਭਾਈ ਕਿਰਪਾ ਦਾ ਦਰਸ਼ਨ ਪਾਇ ਚਾਰ ਵਿਚਾਰ ਬਿਨ ਸੋ ਸਭ ਦੂਆ ਸਾ ਸੰਮਣ ਨਿਰਮਲ ਹੂਆ ਚਿੰਦ ਵਸਾਦੀ ਇੱਕ ਦ੍ਰਿਸ਼ਟੇਤਾ ਨਾਨਕ ਗਿਆਨ ਜਨ ਜੀ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸੰਤ ਗੁਣ ਗੁਣ ਗਾਏ ਅਸੀ ਕਿਰਪਾ ਕਰੋ ਪ੍ਰਾਪ ਨਾਨਕ ਦਾਸ ਦਸਾਏ ਪੌੜੀ ਛੱਛਾ ਸੁਰੇ ਦਾਸ ਤੁਮਾਰੇ ਕਾ ਦਾਸ ਦਾ ਧਨ ਗਏ ਪਾਣੀ ਹਾਰੇ ਛੱਛਾ ਛਾਰ ਹੋ ਤਰ ਸੰਤ ਆਪਣੀ ਕਿਰਪਾ ਕਰੋ ਭਗਵੰਦਾ ਛਾੜ ਸਨ ਬੁੱਧ ਰਾਏ ਸੰਤਨ ਕੀ ਮਨ ਟੇਕ ਟਕਾਈ ਛਾਰ ਕੀ ਪੁੱਤਰੀ ਪਾ ਪਰਮ ਗੁਰ ਪਾਏ ਨਾਨਕ ਦਾ ਕੁਸੰ ਸਹਾਇ ਸਲੋਕ ਜੋਰ ਜੁਲਮ ਫੁਲੈ ਖਣੋ ਕਾਚੀ ਦੇ ਵਿਕਾਰ ਅੰਗੂਤ ਬੰਧਨ ਭਰੇ ਨਾਨਕ ਨਾਮ ਸਿਮਰੋਏ ਨਾਨਕ ਨਾਮ ਛੁਟਕਾਰ ਪਾਵੇ ਜੱਜਾ ਜਾਣੇ ਹੁ ਕਜੂਆ ਜੋ ਬੰਧ ਜੁਲਮ ਪ੍ਰਮਸੂਆ ਜੋ ਜਾਣੇ ਹੁ ਭਗਤ ਗਿਆਨੀ ਆਗੇ ਠਾਕੁਰ ਤਿਨ ਨਹੀਂ ਮਾਨੇ ਜੋ ਜਾਣੇ ਮੈਂ ਕਥਨੀ ਕਰਤਾ ਵਿਆਪਾਰੀ ਪੁੱਛਦਾ ਕੋ ਫਿਰਤਾ ਸਾਧਸੰਗ ਦੇ ਹੋਮੇ ਮਾਰੀ ਨਾਨਕ ਤਾਂ ਘੁੰਮਲੇ ਮਰਾਰੀ ਸਲੋਕ ਝਾਲੇ ਗੁਰੂ ਨਾਨਕ ਜਪਨੀ ਸਾਸਰ ਰਾਧੇ ਕਾਰਾ ਤੁਜਨ ਵਿਆਪੀ ਨਾਨਕ ਨੂੰ ਪਾਤ ਪੌੜ ਝੱਜਾ ਚੂਰ ਮਿਟੇ ਤੁਮਾਰੂ ਰਾਮ ਨਾਮ ਸੁਖਰ ਹਵੇ ਹਾਰ ਝੂਰ ਚੂਰੂ ਸਾਧ ਮੂਆ ਜਾ ਕੇ ਦੇਹੋ ਤਪਾਉ ਬੀਆ ਚਰੈ ਕਸੁਮਲ ਭਾਵ ਤਰੇ ਮਨੂਆ ਅਮਰਤ ਕਥਾ ਸੰਸੰਗ ਸੁਨੂਆ ਚਰੈ ਕਾਮ ਕੁਰ ਦੁਸ਼ਟਾਈ ਨਾਨਕ ਦਾ ਕੋ ਆਪ ਗੁਰੂ ਨਾਨਕ ਦਾ ਕੋ ਗੁਰੂ ਸਾਹਿਬ ਸਲੋਕ
ਗਿਆਨ ਤੇ ਕਰੋ ਤੁਮ ਅਣਗਵਿਦ ਰਨ ਪਾਉ ਮੀਤ ਜੀਵ ਤਰੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪੌੜੀ ਗਿਆਨਾ ਜਾਨੋ ਨਿਰ ਸਾਹਿਬ ਬਿਨ ਜਾਤੇ ਤੈ ਗਣਤੀ ਗਿਣ ਸੋਲ ਸੋਲ ਸੋਲ ਤਾਰੇ ਕੇ ਨੂੰ ਪੇਖੋ ਸੋ ਬਿਨ ਸੁਤੋ ਕਾ ਸੋ ਕਈ ਕਰੀਏ ਰਾਂ ਸੰਗ ਗਿਆਨ ਆਸਿਦ ਸਹੀ ਚੇਤ ਝੂਠ ਮਾਇ ਰੰਗ ਗਿਆਨ ਸੋਏ ਸੰਤ ਸੋਏ ਕੰਪਮ ਤੇ ਗੀਤ ਫੈਨ ਅੰਤ ਕੂ ਤੇ ਕੱਢੋ ਜ ਹੋ ਸੋ ਪ੍ਰਸੰਨ ਕਿਆ ਕਿਹਾ ਸਮਰੱਥ ਕਾਰਨ ਕਰਨ ਯੋਗ ਨਾਨਕ ਤੇ ਉਸ ਕੋ ਨਿਆਉ ਕੀ ਸੰਯੋਗ ਸਲੋਕ ਟੂਟੇ ਬੰਦਨ ਜਨਮ ਮਾਰਨ ਸਾਸ ਸਾਸ ਸੁਖ ਪਾਏ ਨਾਨਕ ਗੁਣ ਵਿਸਰੈ ਗੁਣ ਗੋਬਿੰਦ ਰਾਏ ਪੌੜੀ ਟਹਿਲ ਕਰੋ ਤੋ ਇੱਕ ਕੀ ਜਾਤ ਬਿਰਥਨ ਕੋਏ ਮੰਤਨ ਮੁਖੇ ਵਿਸੈ ਜੋ ਚਾਹ ਸੋ ਹੋਏ ਟਹਿਲ ਮਹਿਲ ਤਾਂ ਕੁਮਿਲੇ ਜਾ ਕੁਸਾ ਕਿਰਪਾਲ ਸਾਧੂ ਸੰਗਤੋਂ ਵਿਸੈ ਜਾਪਣ ਹੋ ਦਿਆਲ ਟੋਹੇ ਟਾਹੇ ਬਹੁ ਭਵਨ ਬਿਨਾ ਸੁਖਣਾਹੇ ਟਹਿਲ ਜਮ ਕੈ ਜਾਮ ਕੈ ਦੂਤ ਤੈ ਜੋ ਸਾਧੂ ਸੰਗ ਸਮਾਏ ਬਾਰ ਬਾਰ ਜਾਓ ਸਤਸੰਗ ਕੇ ਨਾਨਕ ਬਿਨਾਸੇ ਕਦ ਕੈ ਸਲੋਕ ਠਾਕ ਨ ਹੋਤੀ ਦਿਨ ਦਰ ਜੋ ਸੋ ਪ੍ਰਸਾਨੇ ਜੋ ਜਨ ਪ੍ਰਭ ਆਪਣੇ ਕਰੇ ਹੈ ਨਾਨਕ ਤੇ ਜਨ ਤਾਂ ਨਾਨਕ ਤੇ ਤਨ ਤਨ ਪੌੜੀ ਠੱਠਾ ਮਨੁਆ ਠਾਹ ਨਾਹੀ ਜੋ ਸਗਲਾ ਤਿਆਗ ਪਹਿਲੇ ਉਠਾਏ ਠਾਹਕ ਠਾਹਕ ਮਾਇਆ ਸੰਗੋਏ ਉਹ ਆ ਕੇ ਕੁਸਲ ਨਾ ਕਦੋਂ ਹੋਏ ਠਾਂਡ ਭਰੀ ਸੰਦ ਸੰਗ ਵਸਿਆ ਅੰਮ੍ਰਿਤ ਨਾਮ ਸਾਹ ਤਾਂ ਜੀ ਰਸਿਆ ਠਾਕੁਰ ਆਪਣੇ ਜਿਵੇਂ ਭਾਏ ਆਇਆ ਵਾਕ ਮਨ ਨਾਨਕ ਵਾਕ ਮਨ ਸਦਲਾਇਆ ਠੋ ਸਲੋਕ ਹੈ ਡੰਡੋਤ ਬੰਦਨ ਕੁਬਾਲ ਸਰਬ ਕਲਾ ਸਮਰਾਤ ਡੋਲਣ ਤੇ ਰਾਖੋ ਗੁਰੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਨਹੀਂ ਜੈ ਡੇਰਾ ਤੈ ਜਾਨ ਵਾ ਡੇਰਾ ਕਾ ਸੰਯੋ ਗੁਰ ਕੇ ਸਭ ਸ਼ਾਨ ਆ ਡੇਰਾ ਕੋ ਸੰਗ ਕਾਲ ਜਾ ਕਾ ਤਾ ਸੋ ਸੰਗ ਨਹੀਂ ਚਾਲੇ ਉਹ ਆ ਡੇਰਾ ਕੀ ਸੋ ਜਾਣੇ ਜਾ ਕੋ ਦਿਸ਼ਪੁਨ ਭਗਵਾਨ ਨੇ ਡੇਰਾ ਨਿਚਲ ਸੱਚ ਸਾ ਸੰਗ ਪਾਇਆ ਨਾਨਕ ਤੇ ਜਨ ਡੁਲੈ ਸਲੋ ਢਾਹਣ ਲਾ ਗਏ ਧਨੁ ਰਾਏ ਕਿਨ ਕਲ ਬੰਦ ਨਾਨਕ ਉਰੇ ਜਾ ਫਰੀ ਸਾ ਸੰਬੰਧ ਸੰਬੰਧ ਪੌੜੇ ਢੱਡਾ ਢੂੰਡ ਰਹਿ ਕੈ ਫਿਰ ਉਹ ਢੂੰਡ ਰਿਹਾ ਮਨ ਮਾਏ ਸੰਗ ਤੁਆਰੇ ਪ੍ਰਭ ਸੇ ਬਣਬਣ ਕਹਿ ਫਿਰ ਢੇਰੀ ਜਾਹੋ ਜਾਂ ਸਾ ਸੰਗੋ ਦੁਖਰਾਲ ਸੁਖ ਪਾਓ ਸਜ ਵਸੋ ਦਰਸ਼ਨ ਦੇਖ ਨਿਹਾਰ ਢੇਰੀ ਜਾਮੇ ਜਾਮਰ ਗਰਭ ਜੁੰਦ ਗੁਪਾਏ ਮੋਹ ਮਗਲ ਉਤਰੇ ਹੋ ਹੋ ਆਵੇ ਜਾਏ ਟਹਿਤ ਟਹਿਦੇ ਟਹਿ ਪਰੇ ਸਾਜਣਾ ਸਰਣਾਏ ਦੁਖੇ ਖਾਏ ਕਾਟਿਆ ਨਾਨਕ ਲਈ ਸਮਾਏ ਬਸ ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟੈ ਨਿਕਲ ਜਾਏ ਦੂਤ ਨਾਨ ਹਰੰਦੇ ਜੀ ਜੀ ਆਤਮ ਜੀ ਦੇ ਗੋਏ ਹੋਮੇ ਅਣ ਸੁਲਰ ਮਰੇ ਸੋ ਸੋ ਭਾਦੂ ਹੋਏ ਮਣੀ ਮਿਟਾ ਜੀ ਮਰੇ ਗੁਰਪੁਰੇ ਉਦੇਸ਼ ਮਨੋ ਅਜੇ ਤੇ ਹਰ ਮਿਲੈ ਤੈ ਸੂਰਤ ਨਵੈਸ ਨਾ ਕੋ ਜਾਣੇ ਆਪਣੋ ਏਕ ਟੇਕਟੇ ਏਕ ਆਪਣੋ ਭਾਵ ਏਕ ਟੇਕ ਆਧਾਰ ਰਹਿਣ ਦਿਨ ਸਿਮਰਤ ਰਹਿ ਸੋ ਪ੍ਰਭ ਪ੍ਰਭਾਰ ਰਹਿਣ ਸਗਲੇ ਅਮਨ ਕਰੇ ਕਹੇ ਕਰਮ ਕਮਾਏ ਹੁਕਮੇ ਭੁਜੇ ਸਾ ਸੁਖ ਨਾਨਕ ਮਿਲ ਕੇ ਵਾਸ ਸਲੋਕ ਤਨ ਮਨ ਧਨ ਅਰਪੋ ਤਿਸੈ ਪ੍ਰਭੂ ਮਿਲਾਵੇ ਮੋਏ ਨਾਨਕ ਕਰਮ ਪੋ ਕਾਟੀ ਝੁਕੇ ਜਮਕੀ ਜਾਏ ਪੌੜੀ ਤੱਤਾ ਤਾ ਸੁਪ੍ਰੀਤ ਕਰੇ ਗੁਣ ਗੋਵਿਦਾਏ ਫਲ ਪਾਵੇ ਮਨ ਤਪਤ ਬਾਚੇ ਤਪਤ ਤੁਹਾਰੀ ਜਾਏ ਤ੍ਰਾਸ ਮਿਟੇ ਜਮ ਪੰਥ ਕੀ ਤਾਂ ਜਾਸ ਵਸੇ ਮਨ ਨਾ ਹੋ ਗਤ ਪਾਵੇ ਮਤ ਹੋਏ ਪ੍ਰਕਾਸ ਮਹਿਲੀ ਪਾਵੇ ਠਾਉ ਤਾਉ ਸੰਗਨ ਧੰਤ ਲੈ ਖਰਾ ਚੋਨਾ ਰਾਜ ਸੰ ਸੰਗਨ ਸਿਮਰਤ ਰਹੋ ਤੁਹਾਰੇ ਕਾਜ ਤਾਤਾ ਕਿਸ਼ਨ ਹੋਈ ਹੈ ਜੋ ਤਾਪ ਨਿਵਾਲੇ ਆਪ ਬਰਤ ਪਾਲੇ ਨਾਨਕ ਮੈਂ ਆਪੇ ਮਾਈ ਬਾਪ ਸਲੋਕ ਥਾਕੇ ਬਹੁਤ ਕਾਲ ਤੇ ਤ੍ਰਿਨਦਿਨ ਲਾਥ ਸੰ ਸੰ ਸਾਖਤ ਮੋਏ ਨਾਨਕ ਮਾਇਆ ਨਾ ਸਾਥ ਪਾਉ ਤਥਾ ਥਿਰ ਕਉ ਨਹੀਂ ਕਹਿ ਬਸਾਰੋ ਪਾਪ ਅਣਕ ਬੰਜ ਬਲ ਛਲ ਕਰ ਮਾਇਆ ਕਉ ਪਾਪ ਥੈਲੀ ਸੰਜੋ ਸਰਮ ਕਰੋ ਥਾਕਰੋ ਗਵਾਰ ਮਨ ਕੇ ਕਾਮਨਾ ਆਵੇ ਅੰਤੇ ਅਵਸਰ ਬਾਰ ਤਿਤ ਪਾਵ ਗੋਬਿੰਦ ਭਜੋ ਸੰਤਾਂ ਸਿੱਖ ਲੈ ਪ੍ਰੀਤ ਕਰ ਸਦੇ ਕਿਉਂ ਇਹ ਸੱਚਾ ਸੰਦੇਹ ਕਾਰਣ ਕਰਨ ਕਰਾਵ ਨੂੰ ਸਭ ਦੇਖੇ ਹਾਥ ਜਿਜ ਦਰਾਵ ਤਿਤ ਲੱਗੈ ਨਾਨਕ ਜਨ ਤੇ ਅਨਾ ਸਲੋਕ ਦਸ ਏਕ ਨਿਹਾਰਿਆ ਸਭ ਦੇਵ ਨਿਹਾਰ ਸਾ ਸਾ ਸਿਮਰਤ ਰਹੇ ਨਾਨਕ ਦਰਸਦਾਰ ਪੁਰੀ ਦਿੱਤਾ ਹੈ ਕਹਿ ਸਭ ਕੋ ਦੇਵ ਨਿਹਾਰ ਦਿੰਦੇ ਤੋੜਨਾ ਅਨੰਤ ਕਰੇ ਭੰਡਾਰ ਦੈਣ ਹਰ ਸਾ ਜੀਵ ਨਿਹਾਰਾ ਮਾਲ ਮੁਰ ਕੀਤਾ ਵਿਸਾਰਾ ਦੋਸ਼ ਨਹੀਂ ਕਾਂ ਕੋ ਮੀਤਾ ਮਾਇਆ ਬੋਮੰਤ ਪ੍ਰਭ ਕੀਤਾ ਦਰਦ ਨਿਵਾਰੇ ਜਾ ਕੇ ਆਪੇ ਨਾਨਕ ਤੇ ਗੁਰਮੁਖ ਧਰਾਪੇ ਸਲੋਕ ਧਰ ਜੀ ਰੇ ਟੇਕ ਤੂੰ ਲਾਏ ਵਿਡਾਣੀ ਆਸ ਨਾਨਕ ਨਾਮ ਤੇ ਆਏ ਕਰ ਜੇ ਆਵੇ ਰਾਸ ਪਾਉ ਧੱਦਾ ਧਾਉ ਤੋਂ ਮਿਟੇ ਸੰਸੋਏ ਵਾਸ ਧੁਰ ਤੇ ਕਿਰਪਾ ਕਰੋ ਆਪ ਤੋ ਹੋਏ ਮਣੇ ਪ੍ਰਗਾਸ ਧੰਨ ਸਾਚਾ ਤੇ ਸਾਹ ਹਰ ਹਰ ਪੁੰਜੀ ਨਾਮ ਸਾਹ ਧੀਰ ਜਸਵ ਤੇ ਬਣਿਆ ਹਰ ਹਰ ਨਾਮ ਸਰਵਣ ਦੇ ਸੁਣਿਆ ਗੁਰਮੁਖ ਜੇ ਕਟਾਏ ਸਮਾਹੀ ਨਾਨਕ ਤੇ ਜਨਮਿਲੀ ਵਿਡਾਈ ਸਲੋਕ
ਨਾਨਕ ਨਾਮ ਨਾਮ ਜਪ ਜਪੇ ਅੰਤਰ ਬਾਹਰ ਸੰਗੇ ਗੁਰਪੁਰੇ ਉਦੇਸਿਆ ਨਰਕ ਨੇ ਸਾਧ ਸੰਗ ਪੌੜੀ ਨੰਨਾ ਨਰਕ ਪਰੇ ਤੇ ਨਾਹੀ ਜਾ ਕੇ ਮੰਦਰ ਨਾਮ ਸਾਹੀ ਨਾਮ ਧਾਨ ਗੁਰਮੁਖ ਜੋ ਜਪਦੇ ਬਿਖ ਮਾਇਆ ਮੈਂ ਨਾ ਮੈਂ ਨਾ ਕਵ ਤੇ ਨਾ ਕਾਰਨ ਹੋਤਾ ਤਾਗੋ ਨਾ ਮੰਤਰ ਗੁਰੂ ਦੀ ਨੂੰ ਜਾ ਕਹੋ ਨਿਜ ਨਹਿਰ ਅੰਮ੍ਰਿਤ ਪੂਰੈ ਤੈ ਬਾਜੇ ਨਾਨਕ ਨ ਤੁਰੇ ਸਲੋਕ ਪਾਤਰਾ ਕੀ ਮੂਰ ਪਾਰ ਪਰਮਦਾਜ ਪਾਰ ਪੰਜ ਮੋ ਵਿਕਾਰ ਨਾਨਕ ਸੋ ਰਾਧੀ ਅੰਤ ਨ ਪਾਰ ਹਵਾਰ ਪਾਉ ਪਪਾ ਪਪ ਪਰਮਿਤ ਪਾਰ ਨ ਪਾਇਆ ਪਤਤ ਪਾਵਨ ਕਮਰ ਰਾਇਆ ਹੋਤ ਪੰਡਿਤ ਕੋਲ ਪਰਾਧੂ ਅੰਮ੍ਰਿਤ ਨਾਮ ਚ ਮਿਲ ਸਾਧੂ ਪਾਰ ਪੰਜ ਤਰੋ ਮੋ ਮਿਲ ਨਾਹੀ ਜਾਂ ਕੋਰਾ ਕੁਆ ਗੁਸਾਹੀ ਪਾਸਾ ਸਤਰ ਸਿਰ ਸੋਹੂ ਨਾਨਕ ਦੂਸਰ ਰਵਣ ਕੋ ਸਲੋਕ ਫਾਹੇ ਕਾਟੇ ਮਿਟੇ ਕਵਣੇ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਤਿਤ ਪਾਈ ਫਿਰਨ ਮਿਟੇ ਨਤਨੀਤ ਪੌੜੀ ਪੱਪਾ ਫਿਰ ਤੂੰ ਆਇਆ ਦੁਰਲਭ ਦੇ ਕਲ ਯੁਗ ਮੈਂ ਪਾਇਆ ਫਿਰਿਆ ਸਚਰਨ ਹਾਥਾ ਨਾਮ ਜਪੇ ਦੇ ਘਟੀਏ ਖਾਸਾ ਫਿਰ ਫਿਰ ਆਮ ਜਾਣ ਨਾ ਹੋਈ ਕਹਿ ਜਪੋ ਜਪ ਸੋਹੀ ਕਰੋ ਕਿਰਪਾ ਬਕਰਣ ਹਾਰੇ ਮੈਂ ਲਿਓ ਨਾਨਕ ਵਿਚਾਰ ਸਲੋਕ ਬਿਨੋ ਸੁਨੋ ਤੁਮ ਪਾਰ ਪੁਣ ਦੀਨ ਦਿਆਲ ਗੁਫਾਲੇ ਸੁਖ ਸੰਕੇ ਬੋ ਭੋਗ ਰਸ ਨਾਨਕ ਸਾਧਰਵਾਲ ਪੌੜੀ ਬੱਬਾ ਬ੍ਰਹਮ ਬਣ ਤੇ ਬ੍ਰਹਮਾ ਬੈ ਸੁਨੋ ਤੇ ਗੁਰੂ ਸੋਚ ਧਰਮਾ ਵੀਰ ਆਪਣਾ ਭਰਮ ਉਠਾਵੇ ਤਾਂ ਹੂੰ ਬ੍ਰਹਮ ਆਵੇ ਬੰਦਿਓ ਆਪਣਾ ਹੋ ਬੰਦਾ ਦੋਸਤ ਦੇਤ ਅਗ ਹੈ ਕੋ ਅੰਦਾ ਬਾਚਿ ਸਰਵਈ ਸਿਆਣਪ ਜਿਸ ਜਨਾਬ ਸੋ ਜਾਣੇ ਨਾਨਕ ਸਲੋਕ ਭੈ ਪੰਜਨ ਅਗ ਦੂਖਨਾ ਸੁਮਣੇ ਰਾਧ ਹਰੈ ਸੰਸੰਗ ਨਜੈ ਰਿਵਸਿਓ ਨਾਨਕ ਤੇ ਨਾ ਭਰਮੇ ਪੌੜੀ ਭੱਬਾ ਭਰ ਮਿਟਾਵੇ ਅਪਣਾਏ ਸੰਸਾਰ ਸਗਲੇ ਸੁਪਣਾ ਭਰਮੇ ਸੁਣਨਾ ਦੇਵੀ ਦੇਵਾ ਭਰਮੇ ਸਿਦਾਸ ਭਰਮ ਦੇਵਾ ਭਰਮ ਭਰਮਾਨ ਮੁਖਾਏ ਮਾਹੇ ਗੁਰੂ ਕਰਮ ਪੈਮਾ ਮਿਟਾਈਆ ਨਾਨਕ ਤੇ ਪਰਮ ਸੁਖ ਵੈ ਸਲੋਕ ਮਾਇਆ ਡੋਲੇ ਬੋਵਿਧੀ ਮਲ ਉਟਿਓ ਤੈ ਸੰਗ ਮੰਗਣ ਤੇ ਜੈ ਜੈ ਤੁਮ ਰੱਖੋ ਸੋ ਨਾਨਕ ਨਾਮੇ ਰੰਗ ਪੌੜੇ ਮੰਮਾ ਮੰਗਣ ਹਰਿਆ ਨਾ ਦਿਨ ਹਰ ਦੇ ਰੋ ਸੁਜਾਨਾ ਜੋ ਦਿਨ ਸੋਏ ਕੈ ਬਾਰੇ ਮਨੁ ਕਰੇ ਬੁਖਾਰ ਜੋ ਮੰਗੇ ਤੂੰ ਮੰਗੇ ਵੀ ਆ ਤਾਂ ਤੇ ਕੁਛ ਨਕ ਤੂੰ ਦੀਆ ਮੰਗਣ ਮੰਗ ਤੇ ਕਹਿ ਮੰਗ ਨਾਨਕ ਜਾਤੇ ਪਰੇ ਪਰਾਗ ਸਲੋਕ ਮਤਪੁਰੀ ਪ੍ਰਧਾਨ ਤੇ ਗੁਰਪੁਰੇ ਮਨ ਮੰਨ ਤੇ ਜੇ ਜਾਣੇ ਪ੍ਰਭੇ ਆਪਣਾ ਨਾਨਕ ਤੇ ਭਗਵੰਤ ਪੌੜੀ ਮੰਮਾ ਜਾਹੁ ਮਨ ਪਛਾਣਾ ਭਿੜ ਸਾਧ ਸੰਗਤ ਆਨਾ ਦੁੱਖ ਸੁਖਾ ਕਿਸਮਤ ਵਿਚਾਰ ਨਰਕ ਸੁਰਗ ਨਰਕ ਸੁਰਗ ਰਹਿ ਤੇ ਉਤਾਰਾ ਤਾਹੁ ਸੰਗਤਾਂ ਨੂੰ ਲੇ ਪਾ ਪੂਰਨ ਕੜਕੜ ਗੁਰੂ ਸੇਖਾ ਵਾ ਰਸਮੈ ਵਾ ਸੁਖ ਪਾਇਆ ਨਾਨਕ ਦੇਵਤ ਨਹੀਂ ਤੇ ਮਾ ਸਲੋਕ ਯਾਰ ਮੀਤ ਸੁਣ ਸਾਜਣੋ ਬਿਨ ਹਰ ਛੂਟਣ ਨਾਹੇ ਨਾਨਕ ਤੇ ਬੰਧਨ ਕਟੈ ਗੁਰ ਕੀ ਜਰਣੀ ਪਾਏ ਪੌੜੀ ਯਈਆ ਜਤਨੇ ਕਰਤ ਬਹੁ ਵਿਦਿਆ ਇਕ ਨਾ ਬਿਨ ਲਕੈ ਲੋ ਸਿਧਿਆ ਯਾਹੋ ਤਾਰਾ ਜਤਨ ਕਰ ਹੋ ਛੁਟਾਰ ਯਾਹੋ ਜਤਨ ਕਰ ਸਾਧ ਵਿ ਸੰਗਾਰ ਯਾ ਵਰੰਧਾਰੇ ਸਭ ਸੋ ਕਹੋ ਅੰਜ ਬਿਨ ਬਿਨ ਹੋ ਯਾਹੂ ਤਰਨ ਤਨ ਸਮਰਾਥਾ ਰਾਖ ਲੈ ਨਿਰਗੁਣ ਰਣਾਥਾ ਮਨ ਬਚ ਕਰਮ ਦੇ ਆਪ ਜਨਾਈ ਨਾਨਕ ਤੇ ਮਤ ਭਗਟੀ ਆਇ ਸਲੋ ਰੋਸਨਾ ਕਾਵ ਸੰਕਰੋ ਆਪਣਾ ਵਿਸਾਰ ਆਹੋ ਨਿਮਾਣਾ ਜਾਗਰੋ ਨਾਨਕ ਨਦਰੀ ਪਾਠ ਪੜ ਰਾ ਰਾ ਰੇਨ ਹੋ ਸਭ ਜਾ ਕੀ ਤਾਜ ਮਨ ਛੁੱਟ ਦੇਰ ਬਾਕੀ ਰੰਦਰ ਕੇ ਤੋ ਸਿੱਧੇ ਬਾਈ ਜੋ ਗੁਰਮੁਖ ਰਾਮ ਨਾਮ ਲਿਖਲਾਈ ਰਹਿਤ ਰਹਿਤ ਰਹਿ ਜਾ ਵਿਕਾਰਾ ਗੁਰ ਕੇ ਸ਼ਬਦ ਗੁਰ ਕੈ ਗੁਰਪੁਰੇ ਕੇ ਸ਼ਬਦ ਪਾਰ ਰਾਤੇ ਰੰਗ ਨਾਮ ਸਮਾਤੇ ਨਾਨਕ ਹਰ ਗੁਰ ਕੀ ਨੀਂਦ ਤੇ ਸਲੋਕ ਲਾਲ ਝੂੜ ਵਿਖੇ ਵਿਆਹ ਦਿਆ ਦੇਹੀ ਮੈਂ ਵਾਸ ਹਰ ਹਰ ਅੰਮ੍ਰਿਤ ਵੇਖੀਆ ਨਾਨਕ ਸੁਖ ਨਿਵਾਸ ਪਾਉ ਲਲਾ ਲਾਵਕ ਜਾਹੂ ਦੁਖ ਦੁਖ ਧੰਬੜੇ ਫਿਨਾ ਹੂੰ ਲਾਮ ਔਖ ਦੇ ਜਰ ਦੇ ਤਾਵੇ ਤਾਹੇ ਰੋਖ ਸੁਖਣੇ ਨੇ ਆਵੇ ਹਰ ਔਖਦ ਸਭ ਕੜਾ ਸਫਾਏ ਗੁਰਪੁਰੇ ਵੀ ਮਨ ਬਣਾਏ ਗੁਰਪੁਰੇ ਸੰਜਮ ਕਰ ਦੀਆ ਨਾਨਕ ਤਾਂ ਫਿਰ ਦੁੱਖ ਨਦੀ ਸਲੋਕ ਵਾਸਦੇ ਸਰਬੱਤਰ ਮੈਂ ਉਨਕ ਤੂੰ ਉਠਾਏ ਅੰਤਰ ਬਾਹਰ ਸੰਗ ਹੈ ਨਾਨਕਾਏ ਦੁਰਾਏ ਪੌੜੀ ਵਾਹ ਕਰਿਓ ਕਾਹੂ ਘੜਘੜ ਅੰਦਰ ਬ੍ਰਹਮ ਸਮਾਹੂ ਵਾਸਤੇ ਵਿਦਲ ਸਮੈ ਰਵੇ ਗੁਰੂ ਪ੍ਰਸਾਦ ਵਿਰੜੇ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਵਰਣ ਚਹਿਨ ਸਗਲਾ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ ਹਉ ਕਰਤ ਬਿਹਾਨੀ ਆ ਸਗਨ ਮੁਖ ਦੇ ਜਾਣ ਡੜਕ ਮੁਏ ਤ੍ਰਿਕਾਵੰਤ ਨਾਨਕ ਕਿਰਤ ਕਮਾਣ ਪੜ ਡਾ ਡਾ ਡਾਲ ਮਿਟੇ ਸੰਗ ਸਾਧੂ ਕਰਮ ਧਰਮ ਤੁਦ ਨਾਮ ਰਾਧੂ ਜੂ ਰੂੜੋ ਜੇ ਵਸੂਰੀ ਦਮਾਹੀ ਵਾਕ ਡਾਲ ਮਟ ਬਿਨ ਸਾਜ ਡਾੜ ਕਰ ਸਕਤ ਗੁਵਾਰਾ ਜੇ ਹੀ ਅੰਗੁਦ ਵਿਕਾਰਾ ਡਾਡਾ ਗੁਰਮੁਖ ਗੁਰਮੁਖ ਡਾੜ ਮਿਠਾਈ ਨਿਮਕਮਾਏ ਨਾਨਕ ਸਮਝਾਈ ਸਲੋਕ ਸਾਧੂ ਗੁਮੀ ਨੋਟ ਗੋ ਸਿਣ ਤੇ ਆ ਗਏ ਗੁਰ ਦੇਖਿਆ ਜੇ ਮਨ ਵਸੈ ਨਾਨਕ ਮਸਤਕ ਪਾਕ ਸੱਸਾ ਸਰਨ ਪਰੇ ਵਿਹਾਰੇ ਸਾਸਰੇ ਵਿਚਾਰੇ ਸੋਧ ਸੋਧ ਵਿਚਾਰਾ ਬਿਨੁ ਭਜਨੇ ਛੁਟਕਾਰਾ
ਸਾਸ ਸਾਸ ਭੁੱਲਣ ਵਾਲੇ ਤੂੰ ਸਮਰਾਤ ਅਗਣ ਦੁਪਾਰੇ ਸ਼ਰਨ ਪਰੇ ਕੀ ਰਾਗ ਦਿਆ ਲੈ ਨਾਨਕ ਤੁਮਰੇ ਬਲਕ ਫਲ ਸਲੋ ਖੁਦੀ ਭਈ ਮਾਤਾ ਸੁਖ ਪਏ ਮਨ ਧਨ ਪਏ ਰੋਗ ਨਾਨਕ ਦ੍ਰਿਸ਼ਟੀ ਆਸਤ ਕਰਨੇ ਯੋਗ ਸੋਲ ਪੌੜੀ ਖੱਖਾ ਖਰਾ ਸਰਾਵਤਾ ਹੂੰ ਜੋ ਖਿੰਨ ਮੈਂ ਉਨੇ ਸੁਬਰ ਪਰਾਉ ਖਰਾਣੀ ਮਨ ਹੋਤ ਪੁਰਾਣੀ ਅੰਧ ਜਾਵੇ ਪਰਾਉਣੀ ਰਬਾਣੀ ਖਾਵੇ ਖਸੁਤਾ ਵਾ ਖਰੂ ਖਾ ਸੁਖ ਦੇ ਤਾ ਪਾਪ ਨੂੰ ਹੈ ਸੁਖ ਨਤਾ ਅਸੰਖ ਤੇ ਕਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆ ਰਸ ਲੋਕ ਸਤ ਕੋ ਸੰਮਣ ਮੇਰੇ ਸਨ ਕਰੋ ਹਰਾਏ ਉਕਤ ਸਿਆਣਮ ਸਗਲ ਤਿਆਗ ਨਾਨਕ ਲੈ ਸਮਾਏ ਪੌੜੀ ਸੱਸਾ ਸਿਆਣਮ ਛੜ ਆਨਾ ਹਿਕਮਤ ਹੂਨ ਪ੍ਰਭ ਤਿਆਨਾ ਸਹਿ ਸਭਾਤ ਕਰੈ ਚਤਰਾਏ ਸੰਗ ਤੁਹਾਰੇ ਗੁਣ ਜਾਏ ਜੋ ਸੋ ਜਬ ਦਿਨ ਰਾਤੀ ਰਹਿਦੀ ਚਲੇ ਤੁਹਾਰੇ ਸਾਥ ਸਸ ਲਵ ਦੇ ਆਪੇ ਨਾਨਕ ਤਾ ਕੋ ਦੁਗਣ ਵਿਆਪੇ ਸਲੋਕ ਹਰ ਹਰ ਮੁਕਤੇ ਬੋਲਣਾ ਮਨ ਮੁਟੇ ਸੁਖ ਹੋਏ ਨਾਨਕ ਸਾਹਮੇ ਰਵ ਰਿਆ ਥਾਂ ਤਨੰਤਰ ਸੋਏ ਪੌੜੀ ਹੇਰੋ ਖੜਖੜ ਸਗਲ ਗਏ ਪੂਰੇ ਭਗਵਾਨ ਹੋ ਤੇ ਆਏ ਸੱਸ ਦੀ ਦੁੱਖ ਜਨ ਗੁਰ ਗਿਆਨ ਹੋਂ ਛੁਟ ਗਏ ਹੋਣ ਤੇ ਹੁਣ ਆਏ ਤੇ ਆਪ ਹਤੇ ਦੁੱਖ ਜਨਮੇ ਮਰ ਸੰਤ ਸੰਗ ਪ੍ਰਤਾਪ ਹਿਤ ਪ੍ਰਣਾਮ ਦ੍ਰਿੜ ਦਿਆਲਾ ਸੰਤਾ ਸੰਗੋ ਕਿਰਪਾਲਾ ਔਰੇ ਕਛੂ ਨ ਕਿਨਹੂ ਲਿਆ ਨਾਨਕ ਸਭ ਕੀ ਪ੍ਰਭ ਤੇ ਹੁਆ ਸਲੋਕ ਲੇਖੇ ਕਤਨੇ ਛੁਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੋ ਤਾਰ ਪਉ ਲੂਣ ਹਰਾਮੀ ਗੁਣੇ ਕਰ ਬੇਗਾ ਨਾਲ ਮਾਤ ਜੀਵ ਜਿਨ ਸੁਖ ਦੀਏ ਤਾਹਿਨ ਜਾਣ ਤਤ ਲਾਹ ਮਾਇਆ ਕਾਰਨ ਦਹਿ ਦਿਸ ਨੁਣ ਜਾਏ ਦੇਵਨ ਹਰਦ ਤਾਰ ਪ੍ਰਭ ਨੇ ਹੁਣ ਵਸਾਏ ਲਾਲ ਜਸੂੜ ਵਿਕਾਰ ਮੋ ਆਸੰਕੇ ਮਨ ਮਾਹੇ ਲੰਕੜ ਚੋਰ ਨਿੰਦਕ ਮਹਾਂ ਤਿੰਨੋਂ ਸੰਗ ਵਿਹਾਇ ਤੁਧ ਭਾਵੇ ਤਾਂ ਬਖਸ਼ ਲੈ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਪਾਉਣ ਬਾਹਰ ਨੇ ਤਰੇ ਸਲੋਕ ਆਤਮਿਤ ਖੇਲਤ ਹਸ ਭਰਮੇ ਜਨਮ ਨੇ ਕਹਿ ਭਜਲ ਤੇ ਕੜ ਪ੍ਰਭੂ ਨਾਨਕ ਤੇਰੀ ਟੇਕ ਪਾਉਣੀ ਖੇਲ ਖੇਲ ਤੇ ਆਏ ਹੋ ਅਣਕ ਜੁਗ ਤੋਂ ਅਣਕ ਜੋ ਦੁੱਖ ਪਾਏ ਖੇ ਦੇ ਮਿਟੇ ਸਾਧੂ ਮਿਲ ਸਤਗੁਰ ਗੁਣ ਸਮਾਏ ਕਿਮਾ ਗਈ ਸਾ ਸੰਚਿਉ ਖਾਏ ਅੰਮ੍ਰਿਤ ਨਾਮ ਹੈ ਖਰੀ ਕਿਰਪਾ ਠਾਕੁਰ ਭਈ ਅਣ ਸੁਖ ਸਰਾਮ ਖੇਪ ਨਿਬਾਹੀ ਬਹੁਤ ਲਾਭ ਘਰੇ ਵਿਸਰਾ ਘਰ ਆਏ ਭਗਵੰਤ ਖਰਾ ਦਿਨ ਆਸਾ ਗੁਰ ਦੀਆ ਵਾਹਿ ਮਿਲੇ ਭਗਵੰਤ ਆਪਣ ਕਿਆ ਕਰਿਆ ਵਾਗੇ ਪਿੱਛੇ ਆਪ ਨਾਮ ਸੋ ਸਰਾਏ ਜੇ ਖੜ ਕਰਿਆ ਵਿਆ ਸਲੋ ਗਏ ਪ੍ਰਭ ਸਰਨਾਗਤੀ ਕਿਰਪਾ ਨਿ ਦਿਆਲੇ ਅੱਖਰ ਹਰ ਮਨ ਵਸਤ ਨਾਮ ਕੋਤ ਨਿਹਾਲ ਪਰ ਅੱਖਰ ਮੈਂ ਤ੍ਰਿਪੁਰਮ ਭਵਤਾਰੇ ਅੱਖਰ ਕਰ ਕਰਵੇ ਵਿਚਾਰੇ ਅੱਖਰ ਸਤ ਸਿਮਰਤ ਪੁਰਾਣ ਅੱਖਰ ਨਾਥ ਕਤਨ ਵਖਿਆਨ ਅੱਖਰ ਮੁਕਤ ਭੋ ਜੁਗਤ ਭੈ ਪਰਮਾ ਅੱਖਰ ਕਰਮ ਕੇ ਸੋਈ ਧਰਮਾ ਦ੍ਰਿਸ਼ਮਾਨ ਅਖਰੈ ਜੇਤਾ ਨਾਨਕ ਪਾਰ ਪੁਣ ਲੇ ਪਸਲੋਕ ਹੱਥ ਕਲਮ ਅਗਮ ਮਸਤਕ ਪਿਆਵਤੀ ਉਜਰ ਸਤਸੰਗ ਅਨੁਭਾਵਤੀ ਉਸਤ ਕਹਿਣਾ ਜਾਇ ਮੁਖ ਤੁਹਾਰੀਆਂ ਮੋਹੀ ਦੇਖ ਨਾਨਕ ਦਰਸ਼ਨਾਨ ਬੁਲਹਾਰੇ ਸਲੋ ਪੌੜੀ ਹੇ ਜੋਤੇ ਹੇ ਪਾਰ ਪੁਣ ਅਵਨਾਸੀ ਅਵਨਾਸੇ ਹੇ ਪੂਰਨ ਹੇ ਸਰਮ ਮੈਂ ਦੁਪਜਨ ਗੁੰਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਗੁਣੇ ਗੁਣ ਸਭ ਟੇਕ ਹੇ ਗੁਣ ਹੇ ਨਿਗੁਣ ਜਾਣ ਸਾਹਿਬ ਵਿਵੇਕ।

ਸਤਿਗੁਰੂ ਪਿਆਰਾ ਦੇਖਿਆ।

मन में

I'm going to go.

தருகிறான் உம்மை தந்தை கொள்ள

Day after day,

time.

0: नक्ष
1: स्लव सगल अंग रोम रोम कर काट काट सिखन के चरण परवारी।

जट कट सिख पग धरै गुरु

ਭਿਆਨ ਭੂਤ ਜਮ ਦਲੈ ਤੈ ਕੇਵਲ ਨਾਮ ਸੰਗ ਜਹ ਮੁਸ਼ਕਲ ਹੋਵੇ।

sangre.